FM band 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦਿਨ ਸ਼ੁੱਕਰਵਾਰ ਏ, ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 3 ਅਤੇ ਸ਼ੱਕ ਸੰਵਤ 1948 ਦੇ ਅਸ਼ਾੜ ਮਹੀਨੇ ਦੀ ਅੱਜ 19 ਤਾਰੀਖ ਏ। ਸਵੇਰ ਦੇ 5:56 ਅਤੇ 32 ਸੈਕਿੰਡ ਹੋ ਰਹੇ ਨੇ। ਹੁਣ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਹੁੰਦੀ ਏ। ਆਕਾਸ਼ਵਾਣੀ ਦੇ ਆਗਾਜ਼ ਸਮੇਂ ਸਰੋਤਿਆਂ ਦਾ ਸਵਾਗਤ।

ਤੁਸੀਂ ਚੁਣ ਕੀਤਾ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਐਫ ਐਮ ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਸਵੇਰ ਦੇ 6 ਵਜਣ ਵਾਲੇ ਨੇ ਹਿੰਦੀ 'ਚ ਸਮਾਚਾਰ ਸੁਣਦੇ ਹਾਂ ਦਿੱਲੀ ਕੇਂਦਰ ਤੋਂ।

ਸ਼ਬਦ ਗਾਇਨ ਕਰ ਰਹੇ ਸਨ ਭਾਈ ਰਵਿੰਦਰ ਸਿੰਘ ਅਤੇ ਰਾਗੀ ਜਥਾ। ਅੰਮ੍ਰਿਤਵਾਣੀ ਪ੍ਰੋਗਰਾਮ 'ਚ ਗਣਪਤੀ ਵੰਦਨਾ ਸਰਵਣ ਕਰਦੇ ਹਾਂ। ਇਸ ਦੇ ਲਈ ਆਵਾਜ਼ਾਂ ਨੇ ਮੁਹੰਮਦ ਰਫੀ, ਆਸ਼ਾ ਭੋਸਲੇ, ਭੁਪਿੰਦਰ ਅਤੇ ਸ਼ੈਲਿੰਦਰ ਦੀਆਂ।

FM band 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰੀ ਸਵੇਰ ਦੇ 6:30 ਹੋਣ ਵਾਲੇ ਨੇ। ਅਗਲੇ ਪ੍ਰੋਗਰਾਮਾਂ ਦੇ ਪ੍ਰਸਾਰਣ ਲਈ ਤੁਹਾਨੂੰ ਲੈ ਚੱਲਦੇ ਹਾਂ ਸਾਡੇ ਜਲੰਧਰ ਕੇਂਦਰ।

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲੇ ਓ
1: ਜੈ ਹਿੰਦ ਜੀ, ਜੈ ਹਿੰਦ ਰੁਲੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਤਕੜਾ ਸ਼ੁਕਰ ਮਾਲਕ ਦਾ, ਤੁਸੀਂ ਆਪਣਾ ਦੱਸੋ
1: ਜੇ ਵਧੀਆ। ਚੌਲ ਘਰ ਚ ਬਣਦੇ ਹੋਣ ਤੇ ਆਂਢੀ ਗੁਆਂਢ ਨੂੰ ਪਤਾ ਲੱਗ ਜਾਂਦਾ ਹੈ।
0: ਸਹੀ ਗੱਲ,
1: ਬਾਸਮਤੀ ਜਿਹੜੀ ਹੈ ਨਾ,
0: ਹਾਂ
1: ਖੁਸ਼ਬੂਦਾਰ ਚੀਜ਼ ਹੈਗੀ।
0: ਹੁਣ ਤਾਂ ਸੰਧੂ ਸਾਹਿਬ ਜਿਹੜੀ ਤੁਸੀਂ ਬਾਸਮਤੀ ਦੀ ਗੱਲ ਕੀਤੀ ਹੈ ਨਾ, ਤੇ ਸਾਡੇ ਸਰਕਾਰ ਵੱਲੋਂ ਵੀ ਜ਼ੋਰ ਦਿੱਤਾ ਜਾ ਰਿਹਾ, ਇੱਕ ਤਾਂ ਝੋਨੇ ਦੀ ਸਿੱਧੀ ਬਿਜਾਈ ਤੇ ਇੱਕ ਬਾਸਮਤੀ ਵੱਲ ਰਕਬਾ।
1: ਹਾਂ, ਪੰਜਾਬ ਦੇ ਕੁਝ ਖਾਸ ਰਕਬੇ ਆ ਜੀ ਰੁਲੀਆ ਰਾਮ ਜੀ,
0: ਬਸ ਇਹੀ ਚੀਜ਼ ਹੈ।
1: ਹਾਂ, ਇਹ ਹਰ ਪਾਸੇ ਨਹੀਂ ਬੀਜਣੀ,
0: ਚਾਹੇ ਮਹਾਰਾ ਨੇ ਸਾਨੂੰ ਕਿਸਮਾਂ ਦੇ ਤੀਆਂ ਵੀ ਬਾਸਮਤੀ ਦੀਆਂ ਕਿਸਮਾਂ ਆਪਾਂ ਲਾ ਸਕਦੇ ਹਾਂ, ਪਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਨਾ ਕਿ ਕੁਛ ਇਲਾਕੇ ਹੈ ਕਿ ਜਿਨ੍ਹਾਂ ਦੇ ਵਿੱਚ ਬਾਸਮਤੀ ਦੀ ਕੁਆਲਿਟੀ ਜਿਹੜੀ ਹੈ ਉਹ ਬਹੁਤ ਹੀ ਬਿਹਤਰ ਕੁਆਲਿਟੀ ਦੀ ਬਾਸਮਤੀ ਆਪਾਂ ਪੈਦਾ ਕਰ ਸਕਦੇ ਹਾਂ। ਜਿੱਦਾਂ ਹੁਣ ਆਪਾਂ ਜਾਣਦੇ ਹਾਂ ਗੁਰਦਾਸਪੁਰ ਦਾ ਇਲਾਕਾ ਹੋ ਗਿਆ, ਅੰਮ੍ਰਿਤਸਰ ਦਾ ਇਲਾਕਾ, ਹੁਸ਼ਿਆਰਪੁਰ ਦਾ ਇਲਾਕਾ, ਇਹ ਇਲਾਕੇ ਐਸੇ ਹੈ ਅਤੇ ਕਿਉਂਕਿ ਇੱਥੇ ਵਾਤਾਵਰਨ ਇੱਦਾਂ ਦਾ ਹੈ ਕਿ ਉਹ ਠੰਡਕ ਜਿਹੜੀ ਬਾਸਮਤੀ ਨੂੰ ਚਾਹੀਦੀ ਆ ਉਹ ਮਿਲ ਜਾਂਦੀ ਹੈ।
1: ਮਿਲ ਜਾਂਦੀ ਹੈ ਜੀ, ਕਿਉਂਕਿ ਇਹਨੂੰ ਜਦੋਂ ਆਪਾਂ ਕਹਿੰਦੇ ਹਾਂ ਕਿ ਪੱਕਣ ਸਮੇਂ ਇੱਕ ਖਾਸ ਵਾਤਾਵਰਨ ਦੀ ਲੋੜ ਪੈਂਦੀ
0: ਹੈ।

0: ਤਾਂ ਕਿ ਜਿਹੜਾ ਚੌਲਾਂ ਦਾ ਸਹੀ ਆਕਾਰ ਤੇ ਖੁਸ਼ਬੂ
1: ਖੁਸ਼ਬੂ ਹੀ ਨਹੀਂ ਬਣਦੀ ਜੀ।
0: ਹਾਂ
1: ਦੇਖੋ ਇਹੀ ਫਰਕ ਹੈ ਵੀ ਜੇ ਹੁਣ ਖੁਸ਼ਕ ਇਲਾਕੇ ਦੇ ਵਿੱਚ ਆਪਾਂ ਬਾਸਮਤੀ ਪੈਦਾ ਕਰਦੇ ਹਾਂ ਤੇ ਇਸ ਇਲਾਕੇ 'ਚ ਪੈਦਾ ਕਰਦੇ ਹਾਂ, ਤੁਸੀਂ ਚੌਲਾਂ ਦੇ ਚੱਕ ਕੇ ਮੁੱਠੀ ਭਰ ਕੇ ਦੇਖ ਲਓ, ਖੁਸ਼ਬੂ ਤੋਂ ਪਤਾ ਲੱਗ ਜਾਂਦਾ।
0: ਹਾਂ, ਤੇ ਇਹਦੀ ਪਛਾਣ ਹੀ ਖੁਸ਼ਬੂ ਕਰਕੇ ਹੈ ਜੀ।
1: ਬਿਲਕੁਲ,
0: ਤੇ ਬਾਹਰਲੇ ਮੁਲਕਾਂ 'ਚ ਤਾਂ ਬਹੁਤ ਹੀ ਮੰਗ ਹੈ ਜੀ,
1: ਮੰਗ ਹੈ
0: ਜੇ ਅਸੀਂ ਵਧੀਆ ਕਿਸਮ ਦੀ ਬਾਸਮਤੀ ਪੈਦਾ ਕਰੀਏ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਕਿਸਮਾਂ ਦੀ ਦੇਖੋ ਸਿਫਾਰਿਸ਼ ਕੀਤੀ ਹੈ ਕਿ ਢੁਕਵੀਂ ਕਿਸਮ ਦੀ ਚੋਣ ਕਰਕੇ ਆਪਣੇ ਇਲਾਕੇ ਨਾਲ ਵਧੀਆ ਪਨੀਰੀ ਤਿਆਰ ਕਰੀਏ, ਅਤੇ ਪੈਸਾ ਪੈਸਾ ਜੀ।
1: ਦੇਖੋ ਜਿਹੜਾ ਕਿਸਮ ਨਾਲ ਸਿਫਾਰਿਸ਼ ਕੀਤੀ ਸੀ ਬੀਜਣੀ ਜਿਹੜੀ,
0: ਹਾਂ,
1: ਕਿਉਂਕਿ ਅੱਗੇ ਜਾ ਕੇ ਸੰਧੂ ਸਾਹਿਬ ਫਿਰ ਮੰਡੀਕਾਰੀ ਦੇ ਵਿੱਚ ਬੜੀ ਦਿੱਕਤ ਆ ਜਾਂਦੀ ਹੈ, ਇਹ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਜਿਹੜੀਆਂ ਕਿਸਮਾਂ ਸਿਫਾਰਿਸ਼ ਕੀਤੀਆਂ ਜਾਂਦੀਆਂ ਹੈ ਯੂਨੀਵਰਸਿਟੀ ਵੱਲੋਂ, ਸਾਨੂੰ ਉਹਨਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ। ਕਈ ਵਾਰੀ ਅਸੀਂ ਜਾਂਦੇ ਹਾਂ ਗੁਆਂਢੀ ਰਾਜਾਂ 'ਚ ਚਲੇ ਜਾਂਦੇ ਹਾਂ, ਉੱਥੋਂ ਜਾ ਕੇ ਕਿਸਮ ਲੈ ਆਉਂਦੇ,
0: ਗੈਰ ਪ੍ਰਮਾਣਿਤ ਕਿਸਮਾਂ,
1: ਫਿਰ ਗੈਰ ਪ੍ਰਮਾਣਿਤ ਕਿਸਮ ਹੋ ਜਾਂਦੇ, ਸਾਡੇ ਇਲਾਕੇ ਲਈ ਉਹ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਸੋ ਇਸ ਕਰਕੇ ਸਾਡੇ ਇਲਾਕੇ ਦੇ ਵਿੱਚ ਉਹਨੂੰ ਨਹੀਂ ਬੀਜਣਾ ਚਾਹੀਦਾ।
0: ਹਾਂ, ਦੇਖੋ ਰੁੜਿਆ ਰਾਮ ਜੀ, ਪੰਜਾਬ ਬਾਸਮਤੀ ਨੰਬਰ 7 ਕਿਸਮ ਹੈ ਇੱਕ, ਤੇ ਪੂਸਾ ਬਾਸਮਤੀ 17-18, ਬੜਾ ਸੌਖਾ ਨਾਮ ਹੈ ਦੇਖੋ ਜੀ, 17-18, ਤੇ ਪੂਸਾ ਬਾਸਮਤੀ 16-37 ਹੈਗੀ ਹੈ, ਬਾਸਮਤੀ ਨੰਬਰ 5 ਹੈ, CSR 30 ਨੰਬਰ ਹੈ, ਤੇ ਪੂਸਾ ਬਾਸਮਤੀ 1509 ਬੜੀ ਵਧੀਆ ਪੁਰਾਣੀ ਕਿਸਮ ਹੈ,
1: ਪੁਰਾਣੀ ਕਿਸਮ
0: ਹੈ, ਤੇ 11-21 ਦਾ ਜਵਾਬ ਹੀ ਨਹੀਂ ਜੀ।
1: ਬਿਲਕੁਲ,
0: ਸਭ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਕਿਸਾਨ ਵੀ ਪਸੰਦ ਕਰਦੇ ਜੀ,
1: ਰਕਬਾ ਵੀ ਹੈ 11-21 ਥੱਲੇ, ਜ਼ਿਆਦਾ ਰਕਬਾ ਹੈ,
0: ਵਧੀਆ। ਸੋ ਇਸ ਤਰੀਕੇ ਦੀਆਂ ਇਹ ਕਿਸਮਾਂ ਨੇ, ਕਿਸਮ ਦੀ ਚੋਣ ਕਰਕੇ, ਅਤੇ ਦੇਖੋ ਪਨੀਰੀ ਜਦੋਂ ਬੀਜਣੀ ਆ ਨਾ, ਆਹ ਜਿਹੜਾ ਪਹਿਲਾ ਪੰਦਰਵਾੜਾ ਸਭ ਤੋਂ ਢੁਕਵਾਂ ਹੈ ਜੀ।
1: ਬਿਲਕੁਲ,
0: ਪਛੇਤ ਨਾ ਕਰੋ,
1: ਉਹ ਪਛੇਤ ਨਾਲ ਤਾਂ ਫਿਰ ਨੁਕਸਾਨ ਹੋ।
0: ਹਾਂ, ਕਿਉਂਕਿ ਜਦੋਂ ਪਛੇਤ ਕਰਾਂਗੇ 25-30 ਦਿਨ ਦੀ ਪਨੀਰੀ ਆਪਾਂ ਪੁੱਟ ਕੇ ਲਾਉਣੀ, ਫਿਰ ਪੁੱਟ ਕੇ ਲਾਉਣ ਵੇਲੇ ਵੀ ਸਮੱਸਿਆ ਆਊਗੀ।
1: ਆਊਗੀ ਜੀ, ਆਊਗੀ ਆਊਗੀ ਪੱਕਾ।
0: ਸੋ ਜਿਹੜੀਆਂ ਕਿਸਮਾਂ ਦੀ ਗੱਲ ਕਰ ਰਹੇ ਸੀ ਨਾ, ਜੇ ਪਹਿਲਾਂ ਪੰਦਰਵਾੜੇ 'ਚ ਬੀਜਣੀਆਂ ਉਹ ਕਿਸਮਾਂ ਵੱਖਰੀਆਂ, ਅਤੇ ਜੇ ਪਛੇਤੀਆਂ ਦੂਜੇ ਪੰਦਰਵਾੜੇ 'ਚ ਬੀਜਣੀਆਂ ਉਹ ਵੱਖਰੀਆਂ ਨੇ ਰੁਲੀਆਂ ਰਾਮ, ਪੱਕਣ ਦੇ ਹਿਸਾਬ ਨਾਲ ਜਿਹੜਾ ਨਾ ਉਹ ਰੱਖਿਆ ਗਿਆ।
1: ਠੀਕ,
0: ਜਿੱਦਾਂ ਜੇ ਪਹਿਲੇ ਪੰਦਰਵਾੜੇ ਦੀ ਰੁਲੀਆਂ ਰਾਮ ਜੀ ਗੱਲ ਕਰੋ, ਤਾਂ ਪੰਜਾਬ ਬਾਸਮਤੀ ਨੰਬਰ 7 ਆ, 5 ਪੂਸਾ ਬਾਸਮਤੀ, 11-21, 16-37 ਅਤੇ 17-18
1: ਜੀ
0: ਪਹਿਲਾ ਪੰਦਰਵਾੜਾ।
1: ਠੀਕ,
0: ਬਹੁਤ ਢੁਕਵਾਂ ਇਹਦੀ ਪਨੀਰੀ ਬੀਜਣ ਦਾ। ਅਤੇ CSR 30 ਅਤੇ ਪੂਸਾ ਬਾਸਮਤੀ 1509 ਦੋ ਹੀ ਕਿਸਮਾਂ ਨੇ ਜੀ।
1: ਅੱਛਾ,
0: ਜੇ ਪਛੜ ਜਾਓ
1: ਦੂਜੇ ਪੰਦਰਵਾੜੇ,
0: ਦੂਜੇ ਪੰਦਰਵਾੜੇ 'ਚ, ਅਤੇ ਉਸ ਹਿਸਾਬ ਨਾਲ ਮਹੀਨੇ ਮਹੀਨੇ ਬਾਅਦ ਆਪਾਂ ਨੇ ਪੁੱਟ ਕੇ ਪਨੀਰੀ ਜਾੜੀ ਆਪਣੀ।
1: ਉਹ ਤਾਂ ਦੇਖੋ ਆਪਾਂ ਸਾਰੇ ਜਾਣਨੇ, 25-30 ਦਿਨ ਦੀ ਪਨੀਰੀ ਤਿਆਰ ਹੋ ਜਾਂਦੀ, ਗੰਢ ਨਹੀਂ ਬਣਨੀ ਚਾਹੀਦੀ, ਜੇ ਗੰਢ ਪੱਕ ਗਈ ਦੇਖੋ ਉਹ ਤਾਂ ਫਿਰ ਦਿੱਕਤ ਆਊਗੀ।
0: ਹਾਂ, ਬਹੁਤੀ ਜਿਹੜੀ ਵੱਡੀ ਉਮਰ ਦੀ ਪਨੀਰੀ ਜਿਹੜੀ ਹੈ ਨਾ, ਉਹ ਨਹੀਂ ਲਾਉਣੀ ਚਾਹੀਦੀ ਜੀ। ਸੋ ਵਧੀਆ ਆਪਾਂ ਦੇਖੋ ਕਿ ਖੇਤ ਨੂੰ ਜਿਹੜਾ ਨਾ ਇੱਕ ਸਮੱਸਿਆ ਆ ਜਾਂਦੀ ਰੁਲੀਆ ਰਾਮ ਜੀ, ਕਿ ਕਈ ਵਾਰ ਨਿਮਾਟੋਡ ਦੀ ਸਮੱਸਿਆ ਆਉਂਦੀ ਆ।
1: ਇਹ ਤਾਂ ਦੇਖੋ ਸੰਧੂ ਸਾਹਿਬ ਜਿਹੜੇ ਤੁਸੀਂ
0: ਪਹਿਲਾਂ ਸੋਧ ਲਓ ਜ਼ਮੀਨ,
1: ਇਹੀ
0: ਪਨੀਰੀ ਬੀਜਣ ਤੋਂ ਪਹਿਲਾਂ,
1: ਪਨੀਰੀ ਬੀਜਣ ਤੋਂ ਪਹਿਲਾਂ ਇਹੀ ਅਸ ਕੇ ਜਾਈਏ, ਕਿਉਂਕਿ ਇਹ ਗੱਲ ਬੜੀ ਇੱਕ ਜਿੱਦਾਂ ਕਹਿੰਦੇ ਨਾ ਵੀ ਇਹਦੇ 'ਚ ਸਾਡਾ ਹਜ਼ਾਰਾਂ ਦਾ ਫਾਇਦਾ ਹੈ। ਜੇ ਅਸੀਂ ਜਿੱਥੇ ਪਨੀਰੀ ਲਾਉਣੀ ਆ ਉਹਨੇ ਖੱਤੇ ਨੂੰ ਸੋਧ ਕੇ ਪਨੀਰੀ ਨੂੰ ਬੀਜੀ ਹੈ, ਜਿੱਦਾਂ ਨਿਮਾਟੋਡ ਦੀ ਤੁਸੀਂ ਗੱਲ ਕੀਤੀ ਹੈ, ਅਤੇ ਉਹ ਫਸਲ ਦੇ ਵਿੱਚ ਸਾਡੀ ਸਮੱਸਿਆ ਦਾ ਹੱਲ ਹੋ ਜਾਂਦਾ ਸਾਰੀ ਫਸਲ ਦੇ ਵਿੱਚ।
0: ਅੱਛਾ, ਜਿਹੜੀ ਪਨੀਰੀ ਬੀਜਣੀ ਹੈ ਨਾ, ਉਹ ਜਗ੍ਹਾ ਦੀ ਚੋਣ ਦਾ ਵੀ ਖਿਆਲ ਰੱਖੋ।
1: ਹਾਂ, ਇਹ ਤਾਂ
0: ਪਹਿਲਾਂ ਉੱਥੇ ਕੋਈ ਨਾ ਬੀਜੀ ਨਾ ਹੋਵੇ,
1: ਹਾਂ ਦੁਬਾਰਾ ਨਾ ਪਨੀਰੀ ਉੱਥੇ ਬੀਜੋ ਜਿਹੜੀ ਜਗ੍ਹਾ ਤੇ ਇੱਕ ਵਾਰੀ ਬੀਜੀ
0: ਬੀਜੀ ਹੋਈ ਆ,
1: ਤੇ ਦੂਸਰੀ ਵਾਰ ਪਨੀਰੀ ਦਾ ਉੱਥੇ
0: ਰਲਾ ਹੋ ਜਾਂਦਾ,
1: ਰਲਾ ਹੋ ਜਾਂਦਾ, ਰਲਾ ਹੋ ਜਾਂਦਾ।
0: ਦੇਖੋ ਹੁਣ ਆਪਾਂ ਕਈ ਵਾਰ ਦੇਖੋ ਰੁੜੀਆਂ ਰਾਂ ਦੀ ਗੱਲ ਕਰਦੇ ਹਾਂ, ਚਲੋ ਫਸਲ ਦਾ ਪੈਦਾ ਕਰਦੇ ਹੀ ਆ, ਕਈ ਕਿਸਾਨ ਵੀ ਉਹਨਾਂ ਦਾ ਨਾਮ ਹੈ ਉਹ ਸਿਰਫ ਪਨੀਰੀ ਹੀ ਪੈਦਾ ਕਰਦੇ ਆ ਜੀ।
1: ਬਿਲਕੁਲ ਜੀ,
0: ਕਿਉਂਕਿ ਬੜੀ ਵਿਕਦੀ ਹੈ ਖਾਲਸ ਪਨੀਰੀ ਜਿਹਦੀ ਵਧੀਆ ਤਿਆਰ ਕੀਤੀ ਹੋਵੇ। ਸੋ ਇਸ ਤਰੀਕੇ ਨਾਲ ਜੇ ਬੜੀ ਮਹਿੰਗੀ ਕਈ ਵਾਰ ਲੋੜ ਪੈਣ ਤੇ ਮਿਲਦੀ ਵੀ ਨਹੀਂ ਜੀ,
1: ਮਿਲਦੀ ਨਹੀਂ ਜੀ, ਬੁੱਕ ਕਰਾਉਣੀ ਪੈਂਦੀ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਜਿਹੜੇ ਪਨੀਰੀਆਂ ਵਾਲੇ ਕਿਸਾਨ ਹੈ ਉਹਨਾਂ ਕੋਲ ਤਾਂ ਫਿਰ ਪਹਿਲਾਂ ਤੁਹਾਨੂੰ ਬੁੱਕ ਕਰਾਉਣਾ ਪੈਂਦਾ ਵੀ ਮੈਨੂੰ ਇੰਨੇ ਖੱਤੇ ਦੀ ਪਨੀਰੀ ਚਾਹੀਦੀ ਹੈ,
0: ਜੋ
1: ਉਹ ਨਾ ਬਣਾਉਣਾ ਪੈਂਦਾ।
0: ਹਾਂ, ਨਾ ਜੇ ਦੇਖੋ ਵਧੀਆ ਆਪਾਂ ਪੈਦਾ ਕਰਾਂਗੇ ਇੱਕ ਵਾਰੀ,
1: ਹਾਂ,
0: ਤੇ ਨਾਮ ਤੁਹਾਡਾ ਬਣ ਗਿਆ ਤੇ ਦੂਰ ਦੂਰ ਤੋਂ ਆਪੇ।
1: ਇਹ ਤਾਂ ਹੁਣ ਦੇਖੋ ਜੀ ਪਨੀਰੀਆਂ ਦਾ, ਦੇਖੋ ਪਨੀਰੀਆਂ ਦਾ ਕੰਮ ਜਿਹੜੇ ਸਬਜ਼ੀਆਂ ਦੀ ਪਨੀਰੀ ਤਿਆਰ ਕਰਦੇ ਹੈ, ਤੇ ਉੱਥੇ ਵੀ ਇਹੀ ਚੀਜ਼ ਹੈ, ਉੱਥੇ ਵੀ ਪੈਸਾ ਬਾਬਾ ਕਮਾਉਂਦੇ ਆ। ਪਰ ਗੱਲ ਉਹੀ ਹੈ ਕਿ ਉਹ ਜਾਤ ਜਿਹੜੀ ਹੈ ਉਹ ਕਿਸੇ ਕਿਸੇ ਨੂੰ ਹੈ ਕਿ ਪਨੀਰੀ ਨੂੰ ਆਪਾਂ ਪੈਦਾ ਕਿੱਦਾਂ ਕਰਨਾ ਹੈ।
0: ਜੋ ਦੇਖੋ ਮਾਹਰ ਆਪਾਂ ਨੂੰ ਸਿਫਾਰਿਸ਼ ਕਰਦੇ ਆ ਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ, ਉਹਨਾਂ ਦੀ ਸਲਾਹ ਲੈ ਲਓ, ਉਹਦੀ ਸਲਾਹ ਦੇ ਮੁਤਾਬਕ ਜੇ ਵਧੀਆ ਆਪਾਂ ਕੰਮ ਕਰਾਂਗੇ ਤੇ ਫਾਇਦੇ ਵਧੀਆ ਹੋਣਗੇ।
1: ਗੱਲ ਤਾਂ ਦੇਖੋ ਜੀ ਨਜ਼ਰ ਹੈ ਕਿ ਜੇ ਬਰੀਕੀ ਦੀ ਨਜ਼ਰ ਦੇ

0: ਪਨੀਰੀ ਦਾ ਮਤਲਬ ਇਹੀ ਹੈ ਕਿ ਛੋਟੀਆਂ ਛੋਟੀਆਂ ਮਹੀਨ ਜਿਹੜੀਆਂ ਗੱਲਾਂ ਹੈ ਉਹਨਾਂ ਨੂੰ ਆਪਾਂ ਨੇ ਅਮਲ ਦੇ ਵਿੱਚ ਲੈ ਕੇ ਆਉਣਾ ਹੈ। ਇਹ ਆਲਾ ਸੇਠ ਕੰਮ ਨਹੀਂ ਕਰਨਾ ਫਸਲ ਵਾਲਾ ਵੀ, ਚਲੋ ਬੀਜ ਤੀਜੀ ਦੇਖ ਰੇਖ ਨਹੀਂ ਕਰਨੀ, ਇਹ ਤਾਂ ਜਿੱਦਾਂ ਇਹ ਹੈ ਵੀ ਜ਼ਮੀਨ ਦੀ ਸੋਧ ਤੋਂ ਲੈ ਕੇ ਕਾਸ਼ਤਕਾਰੀ ਤੱਕ, ਬੀਜ ਦੀ ਮਾਤਰਾ, ਬੀਜ ਬਿਜਾਈ ਦਾ ਢੰਗ, ਜ਼ਮੀਨ ਦੀ ਕਿਸਮ, ਸਾਰੀਆਂ ਚੀਜ਼ਾਂ ਹੀ, ਜਗ੍ਹਾ ਦੀ ਚੋਣ, ਇਹ ਸਾਰੀਆਂ ਚੀਜ਼ਾਂ ਹੀ ਜਿਹੜੀਆਂ ਹੈ ਕਾਮਯਾਬ ਪਨੀਰੀ ਉਗਾਉਣ ਲਈ ਬਹੁਤ ਹੀ ਜ਼ਿਆਦਾ
1: ਬਹੁਤ ਜ਼ਰੂਰੀ ਹੈ ਜੀ। ਇਹ ਆਪਾਂ ਹੁਣ ਕਹਿੰਦੇ ਹਾਂ ਦੇਖੋ ਬੀਜ ਨੂੰ ਜੇ ਪਾਣੀ 'ਚ ਭਿਉਂ ਲਓ
0: ਹਾਂ
1: ਅਤੇ ਕਈ ਗੱਲਾਂ ਹੋ ਜਾਂਦੀਆਂ ਵੀ ਜਿਹੜਾ ਹਲਕਾ ਬੀਜ ਉੱਪਰ ਤਰ ਪੈਂਦਾ ਸੁੱਟ ਦਿਓ ਉਹਨੂੰ,
0: ਬਿਲਕੁਲ ਬਿਲਕੁਲ,
1: ਜਿਹੜਾ ਥੱਲੇ ਬੈਠ ਗਿਆ ਉਹ ਆਪਾਂ ਉਹਨੂੰ ਉਹਦੀ ਪਨੀਰੀ
0: ਕਰਕੇ। ਜਦੋਂ ਤੁਸੀਂ ਮਾਟਰਾਂ ਦੀ ਗੱਲ ਕਰਦੇ ਹੋ, ਮਾਟਰ ਵੀ ਕਹਿੰਦੇ ਹੁੰਦੇ ਪਾਣੀ ਪੀਏ ਪੁਣ ਕੇ ਅਤੇ ਬੀਜ ਪਾਈਏ ਚੁਣ
1: ਕੇ,
0: ਉਹ ਇਹੀ ਗੱਲ ਸੀ।
1: ਆਹਾ, ਸੋ ਦੇਖੋ ਉਹਦੇ ਨਾਲ ਜੇ ਹੁਣ 8 ਕਿਲੋ ਬੀਜ ਅਸੀਂ ਪਾਉਣਾ ਹੈ ਅਤੇ ਜਿਹੜਾ ਉਹ ਥੱਲੇ ਬੈਠਿਆ ਬੀਜ ਹੀ ਪਾਉਣਾ ਹੈ ਤਾਂ ਕਿ ਜਿਹੜੀ ਹੁੰਦੇ ਨਾ ਰੁੜੀਆ ਰਾਮ ਜੀ ਕਿ ਚਲੋ ਪਨੀਰੀ ਤਿਆਰ ਕਰਨੇ ਬੂਟੇ ਜੋ ਪੁੱਟ ਕੇ ਲਾਉਣੇ ਉਹਨਾਂ ਦੀ ਮਾਤਰਾ ਮਿਕਦਾਰ ਸਹੀ ਹੋਣੀ ਚਾਹੀਦੀ ਹੈ। ਇਹਦੇ ਬੂਟਿਆਂ ਦਾ ਥੋੜ੍ਹਾ ਮਤਾ ਫਰਕ ਪੈ ਗਿਆ ਅਤੇ ਉਹਦੇ ਨਾਲ ਆਪਣੇ ਝਾੜ 'ਤੇ ਸਿੱਧਾ ਅਸਰ ਪੈਂਦਾ ਹੈ।
0: ਪੈਂਦਾ ਜੀ ਪੈਂਦਾ। ਇਸ ਕਰਕੇ ਬਿਜਾਈ ਲੁਆਈ ਵੇਲੇ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ।
1: ਹਾਂ, ਪਨੀਰ ਦਾ ਵੀ ਧਿਆਨ ਰੱਖਣਾ,
0: ਪਨੀਰੀ ਪੁੱਟਣ ਦਾ ਧਿਆਨ ਰੱਖਣਾ ਜੀ। ਖਾਸ ਤੌਰ ਦੇ ਉੱਤੇ ਜਦੋਂ ਪਨੀਰੀ ਪੁੱਟਦੇ ਹਾਂ ਉਹਦਾ ਢੰਗ ਤਰੀਕਾ ਕੀ ਹੈ ਉਹ ਵੀ ਬੜਾ ਜ਼ਰੂਰੀ ਹੈ।
1: ਉਹ ਵੀ ਆਪਾਂ ਨੂੰ ਬਹੁਤ ਜ਼ਰੂਰੀ ਹੁੰਦਾ ਹੈ ਕਿ ਆਪਾਂ ਜਿਹੜੇ ਖੇਤ ਤਿਆਰੀ ਕਰਦੇ ਹਾਂ ਨਾ ਵੀ ਇਸ ਤਰੀਕੇ ਦਾ ਵੀ ਰੱਖੋ ਵੀ ਸੌਖੀ ਪੁੱਟੀ ਜਾਏ।
0: ਬਿਲਕੁਲ ਜੀ ਬਿਲਕੁਲ।
1: ਆਪਾਂ ਕਹਿੰਦੇ ਹਾਂ ਵੀ ਜਿਹੜੀ ਰੂੜੀ ਦੀ ਖਾਦ ਨਾ ਵਾਹਵਾ ਪਾਉਂਦੇ ਹਾਂ ਤਾਂ ਕਿ ਜੜ੍ਹਾਂ ਬਹੁਤੀਆਂ ਡੂੰਘੀਆਂ ਨਾ ਜਾਣ, ਫਿਰ ਪੁਟਾਈ ਸਮੇਂ ਫਿਰ ਆਪਾਂ ਨੂੰ ਔਖੇ ਨਹੀਂ ਹੁੰਦੇ ਜੀ ਉਹ।
0: ਬਿਲਕੁਲ ਜੀ, ਇਹ ਤਾਂ ਇਹੀ ਆ ਵੀ ਹੱਥ ਹੀ ਪਾਉਣਾ ਤੁਸੀਂ, ਜ਼ੋਰ ਨਹੀਂ ਲਾਉਣਾ, ਫਿਰ ਤਾਂ
1: ਜੜ ਟੁੱਟ ਗਈ ਤੇ ਫਿਰ ਫਾਇਦਾ ਹੀ ਕੋਈ
0: ਨਹੀਂ। ਤੇ ਫਿਰ ਕਹਿੰਦੇ ਹੁੰਦੇ ਫਸਲ ਦਾ ਜਿਹੜਾ ਹੈ
1: ਉਹ ਕੋਈ ਫਾਇਦਾ ਹੀ ਨਹੀਂ ਜੀ ਉਹਦਾ,
0: ਫਿਰ ਆਪਾਂ ਦੇਖਾਂਗੇ ਬੂਟੇ ਜਿਹੜੇ ਕੁਕੜੀਆਂ ਨੂੰ ਗਰਦਨਾ ਮਰੋੜੀ ਬੈਠੇ ਹੁੰਦੇ ਆ ਉਹਦਾ ਉਹ ਹਿਸਾਬ ਕਿਤਾਬ ਇਹੀ ਹੁੰਦਾ।
1: ਹਾਂ,
0: ਸੋ ਇਹ ਚੀਜ਼ਾਂ ਜਿਹੜੀਆਂ ਹੈ ਛੋਟੀਆਂ ਛੋਟੀਆਂ ਗੱਲਾਂ ਅਤੇ ਜੇ ਇਹਨਾਂ 'ਤੇ ਆਪਾਂ ਥੋੜ੍ਹਾ ਜਿਹਾ ਨਜ਼ਰਸਾਨੀ ਕਰਦੇ ਹਾਂ ਤਾਂ ਫਾਇਦਾ ਸਾਡਾ ਜਿਹੜਾ ਫਸਲ ਦੇ ਵਿੱਚ ਸਾਨੂੰ ਮਿਲਦਾ। ਚੱਲੀਏ ਆਪਾਂ ਜੀ।
1: ਜੈ ਹਿੰਦ ਜੀ।
0: ਜੈ ਜੀ।

0: ਹੁਣੇ ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਤੇ ਆਕਾਸ਼ਵਾਣੀ ਹੈ। ਆਓ ਹੁਣ ਸਰਵਣ ਕਰਦੇ ਹਾਂ ਰਾਮਚਰਿਤ ਮਾਨਸ ਚੋਂ ਲਿਆ ਲੜੀਵਾਰ ਪਾਠ ਮਾਨਸ ਗਾਨ। ਅੱਜ ਤੁਸੀਂ ਇਸ ਦੀ 123ਵੀਂ ਕੜੀ ਸੁਣੋਗੇ।
1: एपिसोड 123, 1, 2, 3।

ਹੁਣੇ ਤੁਸੀਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮਾਂ ਦਾ ਪ੍ਰਸਾਰਣ ਸੁਣ ਰਹੇ ਸੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 6:50 ਹੋਏ ਨੇ। ਨਵੀਂ ਸਵੇਰ।

ਹੰਕਾਰ ਬੰਦੇ ਦੀ ਹੋਂਦ ਨੂੰ ਖਤਮ ਕਰ ਦਿੰਦਾ ਹੈ, ਪਰ ਨਿਮਰਤਾ ਉਸ ਦੀ ਅਕਸ ਨੂੰ ਹੋਰ ਉੱਚਾ ਕਰਦੀ ਏ। ਨਿਮਰ, ਦਇਆਵਾਨ ਅਤੇ ਠਹਿਰਿਆ ਵਿਅਕਤੀ ਹੀ ਧਰਮੀ ਹੋ ਸਕਦਾ ਹੈ ਅਤੇ ਆਪਣੇ ਧਰਮ ਦੀ ਪਾਲਣਾ 'ਤੇ ਕਾਇਮ ਰਹਿਣ ਲਈ ਸਤਿਗੁਰ ਪਾਸ ਬੇਨਤੀ ਕਰ ਸਕਦਾ ਹੈ।

ਹੁਣ ਤੁਸੀਂ ਸ਼ਬਦ ਸਰਵਣ ਕਰ ਰਹੇ ਸੋ ਰਾਗੀ ਸਨ ਭਾਈ ਰਵਿੰਦਰ ਸਿੰਘ ਤੇ ਇਰਾਕੀ ਜਥਾ ਇਸ ਪ੍ਰੋਗਰਾਮ ਨਵੀਂ ਸਵੇਰ ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ ਸਵੇਰ ਦੇ 7 ਵਜਣ ਵਾਲੇ ਨੇ ਸਮਾਚਾਰ ਸੁਣਦੇ ਹਾਂ।

0: ਦੀ ਫਾਰਮਾਲਿਨ ਦੇ ਘੋਲ ਨਾਲ 4-5 ਲੀਟਰ ਘੋਲ ਪ੍ਰਤੀ ਵਰਗ ਮੀਟਰ ਦੇ ਹਿਸਾਬ ਦੇ ਨਾਲ ਗੁੜੁੱਚ ਕਰ ਦਿਓ। ਕਿਆਰੀਆਂ ਨੂੰ ਪਲਾਸਟਿਕ ਦੀ ਚਾਦਰ ਨਾਲ 48 ਤੋਂ 72 ਘੰਟੇ ਤੱਕ ਢੱਕ ਦਿਓ। ਬਾਅਦ ਵਿੱਚ ਦਿਨੇ ਇੱਕ ਵਾਰ 4 ਤੋਂ 5 ਦਿਨਾਂ ਤੱਕ ਕਿਆਰੀਆਂ ਦੀ ਮਿੱਟੀ ਪਲਟਾਓ ਤਾਂ ਕਿ ਫਾਰਮਲਿਨ ਦਾ ਅਸਰ ਖਤਮ ਹੋ ਜਾਵੇ। ਬੀਜ ਦੀ ਸੋਧ ਲਈ 3 ਗ੍ਰਾਮ ਕੈਪਟਾਨ ਪ੍ਰਤੀ ਕਿਲੋ ਬੀਜ ਵਰਤ ਸਕਦੇ ਹੋ। ਬੀਜ 1 ਤੋਂ 2 ਸੈਂਟੀਮੀਟਰ ਡੂੰਘਾਈ ਤੇ ਕਤਾਰਾਂ ਦੇ ਵਿੱਚ 5 ਸੈਂਟੀਮੀਟਰ ਦੀ ਵਿੱਥ ਤੇ ਬੀਜੋ। ਪਨੀਰੀ ਦੇ ਪੁੰਗਰਨ ਤੋਂ 5 ਤੋਂ 7 ਦਿਨਾਂ ਦੇ ਬਾਅਦ ਕੈਪਟਾਨ ਦੇ ਘੋਲ ਦੇ ਨਾਲ ਗੜੁੱਚ ਕਰ ਦਿਓ ਤੇ 7 ਤੋਂ 10 ਦਿਨਾਂ ਬਾਅਦ ਇਸ ਨੂੰ ਫਿਰ ਦੁਹਰਾ ਦਿਓ। ਬਰਸਾਤ ਰੁੱਤ ਦੀਆਂ ਕਿਸਮਾਂ ਦੀ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਕਤਾਰਾਂ ਵਿਚਕਾਰ ਫਾਸਲਾ 120 ਤੋਂ 150 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ ਫਾਸਲਾ 30 ਸੈਂਟੀਮੀਟਰ ਹੋਣਾ ਚਾਹੀਦਾ ਹੈ। ਇਹਦੇ ਵਿੱਚ ਖਾਦਾਂ ਦੀ ਵਰਤੋਂ ਤੁਸੀਂ ਕਿਵੇਂ ਕਰਨੀ ਹੈ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। 10 ਟਨ ਗਲੀ ਸੜੀ ਰੂੜੀ, 60 ਕਿਲੋ ਨਾਈਟ੍ਰੋਜਨ ਯਾਨੀ 130 ਕਿਲੋ ਯੂਰੀਆ, 25 ਕਿਲੋ ਫਾਸਫੋਰਸ ਮਤਲਬ 155 ਕਿਲੋ ਸੁਪਰ ਫਾਸਫੇਟ ਤੇ 25 ਕਿਲੋ ਪੋਟਾਸ਼ ਯਾਨੀ ਕਿ 45 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਬੂਟੇ ਲਾਉਣ ਤੋਂ ਪਹਿਲਾਂ ਪਾਉਣ ਦੀ ਲੋੜ ਹੈ। ਜੇਕਰ ਸੁਪਰ ਫਾਸਫੇਟ ਖਾਦ ਉਪਲਬਧ ਨਾ ਹੋਵੇ ਤਾਂ ਤੁਸੀਂ 55 ਕਿਲੋ DAP ਵਰਤੋ, ਪਰ ਨਾਲ ਯੂਰੀਆ ਦੀ ਮਾਤਰਾ ਘਟਾ ਕੇ 110 ਕਿਲੋ ਪ੍ਰਤੀ ਏਕੜ ਕਰ ਦਿਓ। ਨਦੀਨਾਂ ਦੀ ਰੋਕਥਾਮ ਬੜੀ ਲਾਜ਼ਮੀ ਹੈ। ਨਦੀਨਾਂ ਦੀ ਰੋਕਥਾਮ ਲਈ ਤੁਸੀਂ ਸੈਨਕੋਰ 70 WP 300 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕਰ ਸਕਦੇ ਹੋ। ਇਹਦਾ ਛਿੜਕਾਅ ਤੁਸੀਂ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਕਰਨਾ ਹੈ। ਪਨੀਰੀ ਪੁੱਟ ਕੇ ਲਾਉਣ ਤੋਂ 3-4 ਦਿਨ ਪਹਿਲਾਂ ਤਿਆਰ ਕੀਤੇ ਚੰਗੀ ਨਮੀ ਵਾਲੇ ਖੇਤ ਵਿੱਚ ਇਹਦਾ ਛਿੜਕਾਅ ਕਰੋ ਤੇ ਬਾਅਦ ਦੇ ਵਿੱਚ ਇੱਕ ਗੋਡੀ ਕਰੋ। ਕਿਸਾਨ ਵੀਰੋ, ਪੰਜਾਬ ਵਰਖਾ ਬਹਾਰ 4 ਕਿਸਮ ਨਵੰਬਰ ਦੇ ਦੂਜੇ ਪੰਦਰਵਾੜੇ, ਪੰਜਾਬ ਵਰਖਾ ਬਹਾਰ 1 ਅਖੀਰ ਨਵੰਬਰ ਤੇ ਪੰਜਾਬ ਵਰਖਾ ਬਹਾਰ 2 ਦਸੰਬਰ ਦੇ ਪਹਿਲੇ ਪੰਦਰਵਾੜੇ ਦੇ ਵਿੱਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀਆਂ ਨੇ। ਕਿਸਾਨ ਵੀਰੋ, ਤੁਸੀਂ ਹੋਰਨਾਂ ਫਸਲਾਂ ਦੀ ਕਾਸ਼ਤ ਕਰਦੇ ਹੋ, ਜੇਕਰ ਤੁਸੀਂ ਸਬਜ਼ੀਆਂ ਦੀ ਕਾਸ਼ਤ ਵੀ ਕਰੋਗੇ ਤਾਂ ਤੁਹਾਨੂੰ ਵਧੇਰੇ ਮੁਨਾਫਾ ਹੋ ਸਕਦਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਨਜ਼ਦੀਕੀ ਫਾਰਮ ਸਲਾਹਕਾਰ ਸੇਵਾ ਕੇਂਦਰ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਆਗਿਆ ਦਿਓ, ਧੰਨਵਾਦ।
1: ਖੇਤੀ ਨੁਕਤੇ ਤੁਸੀਂ ਸੁਣ ਰਹੇ ਸੀ ਧਰਮਿੰਦਰ ਸੰਧੂ ਦੇ ਨਾਲ।
2: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਤੁਸੀਂ ਉਹ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਨਾਲ ਸਵੇਰ ਦੇ 7:10 ਹੋ ਰਹੇ ਨੇ। ਅਗਲਾ ਪ੍ਰੋਗਰਾਮ ਹੈ ਗੁੱਡ ਮਾਰਨਿੰਗ ਮਾਲਵਾ।

ਹਾਂਜੀ ਦੋਸਤੋ, ਪ੍ਰੋਗਰਾਮ ਗੁੱਡ ਮਾਰਨਿੰਗ ਹਾਲਵਾ 'ਚ ਬਹੁਤ ਬਹੁਤ ਸਵਾਗਤ। ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੂ। ਅੱਜ ਇਸ ਪ੍ਰੋਗਰਾਮ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਨੇ ਕ੍ਰਿਤੀ ਅਤੇ ਤਕਨੀਕੀ ਸਹਿਯੋਗੀ ਨੇ ਆਰ ਕੇ ਮਿੱਤਲ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ ਦੇ ਨਾਲ। ਪ੍ਰੋਗਰਾਮਾਂ ਦੇ ਵੇਰਵੇ ਤੋਂ ਬਾਅਦ ਇਸ ਪ੍ਰੋਗਰਾਮ ਦੇ ਵਿੱਚ ਨਿਊਜ਼ ਹੈੱਡਲਾਈਨਸ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਤੁਸੀਂ ਗੀਤ ਸੰਗੀਤ ਸੁਣਦੇ ਹੋ। ਵਣ ਮਹਾਉਤਸਵ ਦੇ ਮੌਕੇ ਦੇ ਉੱਤੇ ਡਾਕਟਰ ਰਜਨੀਸ਼ ਵਰਮਾ ਦੇ ਨਾਲ ਡਾਇਲੌਗ ਦੇ ਉੱਤੇ ਹੈ, ਜਿਹੜਾ ਰੁੱਖਾਂ ਦੀ ਅਤੇ ਖਾਸ ਤੌਰ ਦੇ ਉੱਤੇ ਰਵਾਇਤੀ ਰੁੱਖਾਂ ਦੀ ਗੱਲਬਾਤ ਕੀਤੀ ਜਾਵੇਗੀ। ਪੰਜਾਬੀ ਫਿਲਮਾਂ ਦੇ ਗੀਤ ਹੋਣਗੇ ਫਿਲਮੀ ਜੰਕਸ਼ਨ ਪ੍ਰੋਗਰਾਮ 'ਚ ਸਵੇਰੇ 8:40 'ਤੇ। ਵੇਲਾ ਹੋਵੇਗਾ NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਦਾ 10:02 ਦਾ।

ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਵਿੱਚ ਪੰਜਾਬੀ ਗੀਤਾਂ ਦੇ ਲਈ ਤੁਹਾਡੀਆਂ ਫੋਨਿਨ ਫਰਮਾਇਸ਼ਾਂ ਸ਼ਾਮਿਲ ਕੀਤੀਆਂ ਜਾਣਗੀਆਂ ਸਵੇਰੇ 10:32 'ਤੇ। 11:02 ਦਾ ਵੇਲਾ ਹੋਵੇਗਾ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਸਰੋਤਿਆਂ ਦੇ ਵਟਸਐਪ ਮੈਸੇਜਸ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ ਜਾਂਦੇ ਨੇ।

ਗੱਲਾਂ ਅਤੇ ਗੀਤਾਂ ਦਾ ਪ੍ਰੋਗਰਾਮ ਫੁਲਕਾਰੀ, ਸਮਾਂ ਸਵੇਰੇ 11:30 ਦਾ। ਸੁਆਣੀਆਂ ਦਾ ਪ੍ਰੋਗਰਾਮ 12:05 'ਤੇ ਹੋਵੇਗਾ ਨਾਰੀ ਲੋਕ। ਇਸ ਪ੍ਰੋਗਰਾਮ ਦੇ ਵਿੱਚ ਖਾਸ ਤੁਸੀਂ ਸੁਣੋਗੇ ਸਿਲਸਿਲਾ ਪ੍ਰਵਾਸ ਤਹਿਤ ਮਹਿਲਾ ਐਥਲੀਟ ਰਜਨੀ ਨਾਲ ਮੁਲਾਕਾਤ। ਬਾਕੀ ਰਹਿੰਦੇ ਪ੍ਰੋਗਰਾਮਾਂ 'ਤੇ ਤੁਹਾਨੂੰ ਜਾਣੂ ਕਰਵਾਇਆ ਜਾਂਦਾ ਹੈ ਦੁਪਹਿਰ 1 ਵਜੇ। 1:02 'ਤੇ ਹਿੰਦੀ ਗੀਤਾਂ ਦਾ ਪ੍ਰੋਗਰਾਮ ਹੁੰਦਾ, ਤੁਹਾਡੇ ਖਤਾਂ 'ਤੇ ਆਧਾਰਿਤ ਨਗਮੇ। 2 ਪ੍ਰੋਗਰਾਮ ਸਰਫਰੋਸ਼ ਵੇਲਾ ਦੁਪਹਿਰ 2 ਦਾ। 2:30 ਦੋ ਤੇਰੀਆਂ ਦੋ ਮੇਰੀਆਂ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਨਾਲ ਅੱਜ ਗੱਲਾਂ ਹੋਣਗੀਆਂ ਰੁੱਖ ਲਾਓ ਧਰਤੀ ਬਚਾਓ ਬਾਰੇ।

ਸ਼ਾਮੀ 5 ਵਜ ਕੇ 2 ਮਿੰਟ 'ਤੇ ਗੱਲਾਂ 'ਚ ਗੱਲ ਪ੍ਰੋਗਰਾਮ 5:30 ਵਜੇ ਦਾ ਵੇਲਾ ਹੋਵੇਗਾ ਕਿਸਾਨ ਦੋਸਤਾਂ ਦੇ ਪ੍ਰੋਗਰਾਮ ਕਿਸਾਨ ਵਾਣੀ ਦਾ। ਕਿਸਾਨਾਂ ਲਈ ਸਰਕਾਰ ਦੀਆਂ ਸਕੀਮਾਂ ਬਾਰੇ ਅੱਜ ਜਾਣਕਾਰੀ ਹੋਵੇਗੀ। ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ 6:05 'ਤੇ। ਨੌਜਵਾਨ ਦੋਸਤ ਪ੍ਰੋਗਰਾਮ ਸੁਣਦੇ ਨੇ ਵਿਬਗਿਓਰ 6:30। ਭਗਤੀ ਸੰਗੀਤ ਦਾ ਪ੍ਰੋਗਰਾਮ ਤੁਸੀਂ ਸਰਵਣ ਕਰਦੇ ਹੋ 7:02 'ਤੇ। ਬੰਦਗੀ ਸ਼ਾਮ ਸੁਹਾਨੀ ਦਾ ਵੇਲਾ ਹੋਵੇਗਾ ਰਾਤ 7:40 ਦਾ ਇਹ ਵੇਲਾ ਹੋਵੇਗਾ ਸ਼ਾਮ ਸੁਹਾਨੀ ਪ੍ਰੋਗਰਾਮ ਦਾ, ਜਿਸ ਦੇ ਵਿੱਚ ਫੋਨ ਇਨ ਰਿਕੁਐਸਟ ਤੁਹਾਡੀਆਂ ਸ਼ਾਮਿਲ ਕੀਤੀਆਂ ਜਾਣਗੀਆਂ ਪੰਜਾਬੀ ਅਤੇ ਹਿੰਦੀ ਗੀਤਾਂ ਦੇ ਲਈ।

ਰਾਤੀ 8:15 ਪ੍ਰੋਗਰਾਮ ਹੋਵੇਗਾ ਅੰਬਰ। ਸਾਡੇ ਕੇਂਦਰ ਤੋਂ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਪੰਜਾਬੀ ਤੜਕਾ ਤੁਸੀਂ ਸੁਣਦੇ ਹੋ। ਰਾਤ 10:02 ਦਾ ਸਮਾਂ ਹੁੰਦਾ ਹੈ। ਪੁਰਾਣੇ ਹਿੰਦੀ ਫਿਲਮੀ ਗੀਤਾਂ ਦੇ ਨਾਲ ਸੱਜਿਆ ਪ੍ਰੋਗਰਾਮ ਰਜਨੀਗੰਧਾ ਵੇਲਾ ਹੋਵੇਗਾ ਰਾਤ 10:30 ਦਾ। ਅਤੇ ਰਾਤੀ 11:10 'ਤੇ ਅੱਜ ਦੇ ਪ੍ਰੋਗਰਾਮਾਂ ਦਾ ਵੇਲਾ ਖਤਮ ਹੋਵੇਗਾ। ਇਸੀ ਜਾਣਕਾਰੀ ਪੂਰੇ ਦਿਨ ਵਿੱਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਸੰਬੰਧੀ। ਸਵੇਰ ਦੇ 7:15 ਹੋ ਰਹੇ ਨੇ। ਇਸ ਵਕਤ ਦੀਆਂ ਨਿਊਜ਼ ਹੈਡਲਾਈਨਸ। ਭਾਰਤ ਅਤੇ ਜਾਪਾਨ ਨੇ ਆਰਥਿਕ ਅਤੇ ਊਰਜਾ ਸੁਰੱਖਿਆ, ਫਾਰਮਾਸਿਊਟੀਕਲ ਅਤੇ AI ਸਮੇਤ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ ਅਤੇ ਸੂਬੇ ਨੂੰ ਵੱਡੇ ਰੇਲਵੇ ਅਤੇ ਹੋਰ ਪ੍ਰੋਜੈਕਟ ਸਮਰਪਿਤ ਕਰਨਗੇ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਭਾਰਤ ਆਪਣੀ ਤੇਲ ਸੋਧ ਸਮਰੱਥਾ ਨੂੰ ਤੇਜ਼ੀ ਨਾਲ ਵਧਾ ਰਿਹਾ ਹੈ। ਪੰਚਾਇਤੀ ਰਾਜ ਮੰਤਰਾਲਾ 16ਵੇਂ ਮਾਲੀ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਨਵੀਂ ਦਿੱਲੀ ਵਿਚ ਰਾਜਾਂ ਦੇ ਪੰਚਾਇਤੀ ਰਾਜ ਮੰਤਰੀਆਂ ਦੀ ਰਾਸ਼ਟਰੀ ਵਰਕਸ਼ਾਪ ਕਰਾ ਰਿਹਾ ਏ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISI ਦੀ ਹਮਾਇਤ ਵਾਲੇ ਅੰਤਰਰਾਜੀ ਦਹਿਸ਼ਤਗਰਦੀ ਅਤੇ ਹਥਿਆਰਾਂ ਦੇ ਨੈਟਵਰਕ ਤੇ ਕਾਰਵਾਈ ਕਰਦਿਆਂ ਪੰਜਾਬ ਤੋਂ ਫੜੇ ਮੁਲਜ਼ਮਾਂ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ ਕਿ ਸੂਬੇ ਵਿਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ ਏ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਰਾਸ਼ਟਰੀ ਡਾਕਟਰ ਦਿਵਸ ਨੂੰ ਸਮਰਪਿਤ ਪਹਿਲੇ ਸੂਬਾ ਪੱਧਰੀ ਸਨਮਾਨ ਸਮਾਰੋਹ 'ਚ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਡਾਕਟਰਾਂ ਅਤੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ। ਪੰਜਾਬ ਸਰਕਾਰ ਨੇ ਸਿਹਤ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਸਨਅਤ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਿਕ ਤੌਰ 'ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ ਏ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਠੇਕੇ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਅਮਲੇ ਨੂੰ ਠੇਕੇ ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਔਰਤਾਂ ਅਤੇ ਬੱਚਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਨਾਮਜ਼ਦਗੀਆਂ ਮੰਗੀਆਂ ਨੇ। ਨਾਮਜ਼ਦਗੀਆਂ awards.gov.in ਪੋਰਟਲ ਤੇ 31 ਜੁਲਾਈ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਨੇ। ਮੌਸਮ ਵਿਭਾਗ ਵੱਲੋਂ 7 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕਈ ਥਾਵਾਂ 'ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਏ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਨਾਲ ਗੀਤ ਸੰਗੀਤ ਸੁਣਦੇ ਹੋ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਹਾਂਜੀ ਸਰੋਤਿਓ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਗੁੱਡ ਮਾਰਨਿੰਗ ਮਾਲਵਾ, ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਵਰਿੰਦਰ ਸਿੰਘ ਕਾਲੋਂ ਦੇ ਨਾਲ। ਤਾਂ ਜਿਵੇਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਦੱਸਿਆ ਕਿ ਅੱਜ ਅਸੀਂ ਵਣ ਮਹਾਉਤਸਵ ਦੇ ਮੌਕੇ ਦੇ ਉੱਤੇ ਖਾਸ ਤੌਰ ਦੇ ਉੱਤੇ ਹੈ ਜਿਹੜਾ ਗੱਲਬਾਤ ਕਰਾਂਗੇ ਕਿ ਰੁੱਖਾਂ ਦੀ ਜ਼ਰੂਰਤ ਕੀ ਹੈ ਅਤੇ ਰੁੱਖ ਇਸ ਧਰਤੀ ਦੇ ਜਿਹੜੇ ਪਹਿਲੇ ਪੁੱਤਰ ਨੇ ਤਾਂ ਉਹਨਾਂ ਨੂੰ ਉਹਨਾਂ ਦੀ ਬਣਦੀ ਥਾਂ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਤਾਂ ਵਣ ਮਹਾਉਤਸਵ ਹੈ ਜਿਹੜਾ ਜੁਲਾਈ ਦੇ ਪਹਿਲੇ ਹਫ਼ਤੇ ਦੇ ਵਿੱਚ ਇਹ ਮਨਾਇਆ ਜਾ ਰਿਹਾ ਅਤੇ ਇਸ ਦੇ ਵਿੱਚ ਵੱਖ ਵੱਖ ਤਰੀਕੇ ਦੀਆਂ ਜਾਗਰੂਕਤਾ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਫੈਲਾਈ ਜਾ ਰਹੀ ਹੈ ਰੁੱਖਾਂ ਨੂੰ ਲੈ ਕੇ, ਇਸ ਧਰਤੀ ਦੇ ਉੱਤੇ ਵਾਤਾਵਰਨ ਨੂੰ ਹੈ ਜਿਹੜਾ ਸੰਜੀਦਗੀ ਦੇ ਨਾਲ ਬਣਾਏ ਰੱਖਣ ਦੇ ਲਈ ਇਹ ਸਾਰੀਆਂ ਚਰਚਾਵਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ। ਤਾਂ ਜੇਕਰ ਅਸੀਂ ਵਣ ਮਹੋਤਸਵ ਦੀ ਗੱਲ ਕਰੀਏ ਤਾਂ 1947 ਦੇ ਜੁਲਾਈ ਮਹੀਨੇ ਦੇ ਵਿੱਚ ਇਸ ਨੂੰ ਰੁੱਖ ਲਗਾਓ ਸਪਤਾਹ ਦੇ ਤੌਰ ਦੇ ਉੱਤੇ ਪਹਿਲੀ ਵਾਰੀ ਮਨਾਇਆ ਗਿਆ ਸੀ ਅਤੇ ਇਸੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ। ਉਸ ਤੋਂ ਬਾਅਦ ਦੇ ਵਿੱਚ 1950 ਦੇ ਵਿੱਚ ਭਾਰਤ ਦੇ ਜਿਹੜੇ ਉਸ ਵਕਤ ਦੇ ਖੇਤੀਬਾੜੀ ਮੰਤਰੀ ਸਨ ਉਹਨਾਂ ਨੇ ਇਸ ਦਾ ਨਾਮ ਬਦਲ ਕੇ ਵਣ ਮਹਾਉਤਸਵ ਰੱਖ ਦਿੱਤਾ। ਤਾਂ ਇਸ ਬਾਰੇ ਅੱਜ ਖਾਸ ਤੌਰ ਦੇ ਉੱਤੇ ਗੱਲਬਾਤ ਕਰਨ ਦੇ ਲਈ ਕਿ ਰੁੱਖਾਂ ਦੀ ਜ਼ਰੂਰਤ ਕੀ ਹੈ, ਰੁੱਖਾਂ ਦੀ ਮਹੱਤਤਾ ਕੀ ਹੈ ਅਤੇ ਰੁੱਖ ਜਿਹੜੇ ਨੇ ਉਹ ਸਾਡੀ ਹੋਂਦ ਨੂੰ ਜਾਂ ਜੀਵਨ ਨੂੰ ਚਲਾਉਣ ਦੇ ਲਈ ਕਿਵੇਂ ਜ਼ਰੂਰੀ ਨੇ, ਡਾਕਟਰ ਰਜਨੀਸ਼ ਵਰਮਾ PhD ਬਾਇਓਟੈਕਨੋਲੋਜੀ ਇਨਵਾਇਰਮੈਂਟਲਿਸਟ ਜਿਹੜੇ ਨੇ ਵਾਤਾਵਰਨ ਦੇ ਮਾਮਲਿਆਂ ਬਾਰੇ ਡੂੰਘੀ ਸਮਝ ਰੱਖਦੇ ਨੇ ਅਤੇ ਪੰਜਾਬ ਦੇ ਨੇਟਿਵ ਟਰੀਜ਼ ਨੇ ਜਿਹੜੇ ਰਵਾਇਤੀ ਰੁੱਖ ਉਹਨਾਂ ਦੇ ਉੱਤੇ ਉਹਨਾਂ ਦਾ ਵੱਡਾ ਕੰਮ ਰਿਹਾ, ਉਹ ਸਾਡੇ ਨਾਲ ਫੋਨ ਲਾਈਨ 'ਤੇ ਮੌਜੂਦ ਨੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ
2: ਅਕਾਲ ਜੀ ਸਾਰਿਆਂ ਨੂੰ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
1: ਅਸੀਂ ਇੱਥੋਂ ਹੀ ਸ਼ੁਰੂਆਤ ਕਰਨੀ ਚਾਹਾਂਗੇ ਕਿ ਰੁੱਖਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਰੁੱਖਾਂ ਦੇ ਬਾਰੇ ਇਹ ਆਮ ਕਿਹਾ ਜਾਂਦਾ ਕਿ ਰੁੱਖ ਜ਼ਿੰਦਗੀ ਨੇ, ਜੀਵਨ ਨੇ ਅਤੇ ਇਸ ਧਰਤੀ ਦਾ ਜਿਹੜਾ ਜੀਵਨ ਚੱਕਰ ਹੈ ਉਹ ਰੁੱਖਾਂ ਤੋਂ ਬਿਨਾਂ ਸੋਚਿਆ ਨਹੀਂ ਜਾ ਸਕਦਾ, ਕਲਪਿਆ ਨਹੀਂ ਜਾ ਸਕਦਾ। ਤਾਂ ਇਹ ਰੁੱਖ ਜਿਹੜੇ ਨੇ, ਰੁੱਖ ਸਾਹਿਬ ਇਸ ਵੇਲੇ ਦੀ ਕੀ ਸਥਿਤੀ ਹੈ, ਅਸੀਂ ਜੇਕਰ ਪੰਜਾਬ ਦੀ ਗੱਲ ਕਰੀਏ, ਭਾਰਤ ਦੀ ਗੱਲ ਕਰੀਏ ਜਾਂ ਪੂਰੀ ਅਸੀਂ ਧਰਤੀ ਦੀ ਗੱਲ ਕਰੀਏ?
2: ਹਾਂਜੀ, ਸਭ ਤੋਂ ਪਹਿਲਾਂ ਵਣ ਮਹਾਉਤਸਵ ਦੇ ਸਭ ਨੂੰ ਵਧਾਈਆਂ ਜੀ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਜੀ, ਰੁੱਖਾਂ ਨੂੰ ਲੈ ਕੇ ਪੰਜਾਬ ਦਾ ਕਰੰਟ ਜਿਹੜਾ ਫੋਰੈਸਟ ਕਵਰ ਹੈਗਾ ਸਾਡਾ, ਉਹ 3.7% ਜੰਗਲ ਆ, ਸਭ ਤੋਂ ਲੋਐਸਟ ਹੈ ਕੰਟਰੀ ਵਿੱਚ। ਇਹ ਬਹੁਤ ਹੀ ਵੱਡੀ, ਮਤਲਬ ਕਹਿੰਦੇ ਸਾਨੂੰ ਧੱਕਾ ਲੱਗਿਆ ਪੰਜਾਬ ਨੂੰ ਇਸ ਵਕਤ, ਮਤਲਬ ਕਾਫੀ ਸਟੇਟ ਦੇ ਵਿੱਚ ਫੋਰੈਸਟ ਕਵਰ ਲੋ ਹੈਗਾ। ਇਹਦਾ ਕਾਰਨ ਜਿਹੜਾ ਸ਼ੁਰੂ ਹੁੰਦਾ ਹੈਗਾ ਆਪਣੀ ਹਰੀ ਕ੍ਰਾਂਤੀ ਤੋਂ ਬਾਅਦ ਸ਼ੁਰੂ ਹੁੰਦਾ, ਕਿਉਂਕਿ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਜ਼ਮੀਨਾਂ ਆਪਣੀਆਂ ਵਾਹੁਣੀਆਂ ਸ਼ੁਰੂ ਕੀਤੀਆਂ, ਨਵੀਆਂ ਖੇਤੀ ਦੇ ਸੰਦ, ਨਵੇਂ ਬੀਜ ਸਾਰੇ ਆਉਣੇ ਸ਼ੁਰੂ ਹੋਏ। ਤਾਂ ਹੌਲੀ ਹੌਲੀ ਜਿਹੜਾ ਚੇਂਜ ਆਫ ਲੈਂਡ ਯੂਜ਼ ਹੋਇਆ, ਆਪਣੀ ਐਗਰੀਕਲਚਰ 'ਚ ਸਾਡੀ ਲੈਂਡ ਨੂੰ ਹੌਲੀ ਹੌਲੀ ਕਨਵਰਟ ਕੀਤਾ ਆਪਾਂ, ਕਿ ਸਾਡਾ ਮਾਲਵਾ ਇਲਾਕਾ ਹੁੰਦਾ ਸੀ, ਇਹ ਮਤਲਬ ਕਹਿੰਦਾ ਗ੍ਰਾਸ ਲੈਂਡ ਹੁੰਦਾ ਸੀ, ਵਿੱਚ ਰੁੱਖ ਹੁੰਦੇ ਸੀ ਸਾਰੇ, ਵਿੱਚ ਟਿੱਬੇ ਹੁੰਦੇ ਸੀਗੇ ਸਾਰਾ। ਇਹ ਟਿੱਬਿਆਂ ਨੂੰ ਹੌਲੀ ਹੌਲੀ ਵਾਹੁਣਾ ਸ਼ੁਰੂ ਕੀਤਾ ਆਪਾਂ, ਤੇ ਹੌਲੀ ਹੌਲੀ ਸਾਡਾ ਜਿਹੜਾ ਫੋਰੈਸਟ ਕਵਰ ਜਿਹੜਾ ਹੈਗਾ ਸਾਡਾ ਸੀਗਾ, ਇਹ ਘੱਟਦਾ ਤੁਰਿਆ ਗਿਆ ਮਾਲਵੇ ਇਲਾਕੇ 'ਚੋਂ
1: ਜੀ।
2: ਇਸ ਤਰ੍ਹਾਂ ਕਰਕੇ ਜਿਹੜੇ ਮੈਕਸੀਮਮ ਜ਼ਿਲ੍ਹੇ ਹੈਗੇ ਸਾਡੇ ਇੱਥੇ ਪੈਂਦੇ, ਇਹ ਇੰਡੀਆ ਲੈਵਲ ਦੀ ਗੱਲ ਕਰੀਏ, ਇਸ ਸਮੇਂ ਮਾਸ ਡੀਫੋਰੈਸਟੇਸ਼ਨ ਚੱਲਦੀ ਜਾ ਰਹੀ ਹੈ, ਕਲਾਈਮੇਟ ਚੇਂਜ ਦੀ ਗੱਲ ਚੱਲਦੀ ਜਾ ਰਹੀ ਹੈ, ਕਿਉਂਕਿ ਲਾਈਫ ਸਟਾਈਲ ਸਾਡਾ ਚੇਂਜ ਹੁੰਦਾ ਜਾ ਰਿਹਾ, ਪੈਕੇਜਿੰਗ ਵੱਲ ਨੂੰ ਆਪਾਂ ਜਾਂਦੇ ਤੁਰੇ ਜਾ ਰਹੇ। ਜਿੰਨੀ ਵੀ ਪੈਕੇਜਿੰਗ ਇੰਡਸਟਰੀ ਹੈਗੀ ਅੱਜ ਕੱਲ੍ਹ, ਉਹ ਜਿਹੜੇ ਜਿਵੇਂ ਇੰਡਸਟਰੀਜ਼ ਹੈਗੀ ਜਿਹੜੀਆਂ ਉਹ ਪੇਪਰ ਬਣਾਉਂਦੇ ਪਲਪ ਯੂਜ ਕਰਦੇ ਆ, ਪਲਪ ਵਾਸਤੇ ਸਾਨੂੰ ਦਰੱਖਤਾਂ ਦੀ ਲੋੜ ਪੈਂਦੀ ਹੈਗੀ ਆ, ਇਸ ਲਈ ਮਾਸ ਲੈਵਲ ਤੇ ਜਿਹੜੀ ਹੈਗੀ ਆ ਸਾਡੇ ਦਰੱਖਤਾਂ ਦੀ ਕਟਾਈ ਤੁਰੀ ਜਾ ਰਹੀ। ਦੂਸਰੀ ਇੱਕ ਬਹੁਤ ਇੰਪੋਰਟੈਂਟ ਮੁੱਦਾ ਹੈਗਾ, ਜਿਹੜਾ ਸਾਡੀ ਟੈਂਪਰੇਚਰ ਵੱਧਦਾ ਜਾ ਰਿਹਾ ਹੈ, ਕਾਰਬਨ ਡਾਈਆਕਸਾਈਡ ਦੀ ਕੰਸੈਂਟਰੇਸ਼ਨ ਵੱਧਦੀ ਤੁਰੀ ਜਾ ਰਹੀ ਆ, ਉਹਦਾ ਕਾਰਨ ਹੈਗਾ ਦਰੱਖਤ ਹੀ ਇੱਕ ਹੈਗਾ ਜਿਹੜੇ ਕਿ ਇਹਨੂੰ ਮਤਲਬ ਕਾਰਬਨ ਨੂੰ ਕੈਪਚਰ ਕਰ ਸਕਦੇ ਆ। ਇਸੇ ਕਰਕੇ ਜਿਹੜੀ ਇੰਪੋਰਟੈਂਸ ਹੈਗੀ ਰੁੱਖਾਂ ਦੀ, ਮਤਲਬ ਕਹਿੰਦਾ ਬਹੁਤ ਜ਼ਿਆਦਾ ਸਾਡੇ ਸਮਾਜ ਵਿੱਚ ਹੈਗੀ ਆ। ਇਸ ਲਈ ਜਿਹੜੇ ਦੁਨੀਆ ਲੈਵਲ, ਸਾਡੇ ਇੰਡੀਆ ਲੈਵਲ ਤੇ ਜਿਹੜਾ ਵਣ ਮਹੋਤਸਵ ਮਨਾਇਆ ਜਾਂਦਾ ਹੈ, ਤਾਂ ਕਿ ਲੋਕਾਂ ਨੂੰ ਜਾਗਰੂਕਤਾ ਹੋਵੇ, ਤਾਂ ਕਿ ਆਪਾਂ ਵੱਧ ਤੋਂ ਵੱਧ ਰੁੱਖ ਲਾ ਸਕੇ, ਸਾਡੇ ਧਰਤੀ ਜਿਹੜੀ ਟੈਂਪਰੇਚਰ ਵਾਧਾ ਨੂੰ ਥੱਲ ਪੈ ਸਕੇ, ਮਤਲਬ ਕਹਿੰਦਾ
1: ਜੀ। ਡਾਕਟਰ ਸਾਹਿਬ, ਅਸੀਂ ਤੁਹਾਡੇ ਤੋਂ ਥੋੜ੍ਹਾ ਜਿਹਾ

0: ਇੱਥੇ ਸਮਝਣਾ ਚਾਹਾਂਗੇ ਕਿਉਂਕਿ ਤਰੱਕੀ ਹੈ ਜਿਹੜਾ ਇਹ ਸ਼ਬਦ ਆਪਣੇ ਆਪ ਦੇ ਵਿੱਚ ਕਈ ਤਰੀਕੇ ਦੀਆਂ ਵਿਰੋਧਤਾਵਾਂ ਦਾ ਸਾਹਮਣਾ ਕਰਦਾ ਰਿਹਾ ਕਿਉਂਕਿ ਜਦੋਂ ਡਿਵੈਲਪਮੈਂਟ ਦਾ ਜ਼ਿਕਰ ਆਉਂਦਾ ਤਾਂ ਉੱਥੇ ਕੁਦਰਤ ਦੇ ਨਾਲ ਬਹੁਤ ਵੱਡਾ ਜਿਹੜਾ ਖਿਲਵਾੜ ਹੈ ਉਹ ਕਈ ਵਾਰੀ ਹੋ ਜਾਂਦਾ ਹੈ ਕਿਉਂਕਿ ਜਿੱਥੇ ਕਿਤੇ ਵੀ ਕੰਕਰੀਟ ਦੇ ਜੰਗਲ ਖੜ੍ਹੇ ਕੀਤੇ ਗਏ ਤਾਂ ਸਭ ਤੋਂ ਪਹਿਲਾਂ ਰੁੱਖਾਂ ਦੀ ਕਟਾਈ ਕੀਤੀ ਗਈ ਤਾਂ ਇਹ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਅਤੇ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਇਸ ਧਰਤੀ ਦੇ ਉੱਤੋਂ ਹਰਿਆਵਲ ਨੂੰ ਖਤਮ ਕਰਨਾ ਜਿਹੜੀ ਸਾਨੂੰ ਸਾਹ ਦਿੰਦੀ ਹੈ ਜ਼ਿੰਦਗੀ ਦਿੰਦੀ ਹੈ ਅਤੇ ਉਸ ਦੇ ਨਾਲ ਹੋਰ ਦੂਜੀਆਂ ਸਮੱਸਿਆਵਾਂ ਦਾ ਪੈਦਾ ਹੋਣਾ ਬਹੁਤ ਸਾਰੇ ਪੰਛੀਆਂ ਦੇ ਜਿਹੜੇ ਘਰ ਨੇ ਉਹਨਾਂ ਦੇ ਉਹ ਬਰਬਾਦ ਹੋ ਗਏ ਉਸ ਦੇ ਨਾਲ ਜਿਹੜੇ ਉਹਨਾਂ ਦੇ ਵਿੱਚ ਆਪਣੇ ਆਲ੍ਹਣੇ ਆਪਣੀਆਂ ਠਾਰਾਂ ਬਣਾਉਂਦੇ ਹੁੰਦੇ ਸੀ ਤਾਂ ਉੱਥੇ ਹੀ ਦੂਜੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਵੀ ਖੜੀਆਂ ਹੋ ਗਈਆਂ ਕਿ ਧਰਤੀ ਦੇ ਵਿੱਚੋਂ ਜਿਹੜਾ ਡੂੰਘਾ ਨਿਊਟ੍ਰੀਸ਼ਨ ਹੈ ਉਹ ਸਾਡੀ ਧਰਤੀ ਦੇ ਵਿੱਚ ਜਿਹੜੇ ਤੱਤ ਖੁਰਾਕ ਦੇ ਵਿੱਚ ਭੋਜਨ ਦੇ ਵਿੱਚ ਆਉਣੇ ਸਨ ਰੁੱਖਾਂ ਦੇ ਨਾ ਹੋਣ ਕਰਕੇ ਉਹ ਵੀ ਨਹੀਂ ਆ ਸਕੇ ਤਾਂ ਮਨੁੱਖ ਜਿੱਥੇ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਉੱਥੇ ਹੀ ਅਸੀਂ ਇਸ ਧਰਤੀ ਦੇ ਜੀਵਨ ਚੱਕਰ ਦੇ ਵਿੱਚ ਤਰੱਕੀ ਦੇ ਲਫ਼ਜ਼ ਦੇ ਨਾਲ ਹੈ ਜਿਹੜਾ ਕਿੱਡਾ ਵੱਡਾ ਵਿਗਾੜ ਜਿਹੜਾ ਕਰ ਚੁੱਕੇ ਹਾਂ।
1: ਬਿਲਕੁਲ ਜੀ, ਤੁਸੀਂ ਸਹੀ ਕਿਹਾ ਕਿਉਂਕਿ ਦੇਖੋ ਜਿਵੇਂ ਜਿਵੇਂ ਹਾਈਵੇ ਬਣੇ, ਹਾਈਵੇ ਸਾਡੇ ਬਹੁਤ ਸਾਰੇ ਦਰਖਤ, ਸਾਡੇ ਪੁਰਾਣੇ ਦਰਖਤ ਕੱਟੇ ਗਏ, ਸਾਡੇ ਅੱਖਾਂ ਸਾਹਮਣੇ ਨਿਕਲੇ, ਮਤਲਬ ਕਹਿਣ ਦਾ ਹੁਣ ਲਾਏ ਕਿਹੜੇ ਜਾ ਰਹੇ ਉਹ ਵੀ ਇੱਕ ਮੁੱਦਾ ਹੈਗਾ ਮਤਲਬ ਚਰਚਾ ਦਾ। ਉਸ ਤੋਂ ਬਾਅਦ ਜਿਵੇਂ ਸਾਡੇ ਹੁਣ ਮੋਹਾਲੀ ਦਾ ਜ਼ਿਕਰ ਕਰੀਏ, ਦਲੇ ਪਾਸੇ ਸਾਡਾ ਆਈ ਟੀ ਡਿਵੈਲਪਮੈਂਟ ਹੋ ਰਹੀ ਹੈ ਬਹੁਤ ਵੱਡੇ ਲੈਵਲ ਦੀ, ਸਾਡੀ ਇੰਡਸਟਰੀਲਾਈਜੇਸ਼ਨ ਹੋ ਰਹੀ ਆ, ਤਾਂ ਉਹਦੇ ਨਾਲ ਕੀ ਸਾਡੇ ਅੰਬਾਂ ਦੇ ਬਾਗ ਹੁੰਦੇ ਸੀ ਸਾਡੇ, ਕਹਿੰਦੇ ਇਹ ਜਿਹੜਾ ਸਾਡਾ ਅੰਬਾਲਾ ਸ਼ਹਿਰ ਆ ਅੰਬ ਵਾਲਾ, ਅੰਬ ਦੇ ਨਾਂ ਤੇ ਪਿੱਛੇ ਪਿਆ ਹੋਇਆ, ਇਸੇ ਦੇ ਕੋਲੇ ਬਹੁਤ ਸਾਰੇ ਅੰਬਾਂ ਦੇ ਬਾਗ ਸੀ, ਵੀ ਪਿੰਡ ਦੇ ਪਿੰਡ ਅੱਜ ਅੰਬਾਂ ਦੇ ਬਾਗ ਹੁੰਦੇ ਸੀ, ਉਹ ਸਾਰੇ ਉਜੜ ਚੁੱਕੇ ਆ। ਮਤਲਬ ਇਸ ਦਾ ਜਿਹੜਾ ਅਸਰ ਪਿਆ ਹੈਗਾ ਸਾਡਾ ਬਾਇਓਡਾਇਵਰਸਿਟੀ ਤੇ ਬਹੁਤ ਅਸਰ ਪਿਆ, ਕਿਉਂਕਿ ਦੇਖੋ ਇਸ ਤਰ੍ਹਾਂ ਹੈਗਾ ਸਾਡੇ ਪੰਛੀਆਂ ਦੇ ਰਹਿਣਵਸਰੀ ਹੋਣੇ ਬਹੁਤ ਜ਼ਰੂਰੀ ਹੈ। ਮਤਲਬ ਕਹਿੰਦਾ ਜੇ ਇੱਕ ਇੱਕ ਸਾਡਾ ਇਹ ਇਕੋਲੋਜੀਕਲ ਸਾਈਕਲ 'ਚ ਇੱਕ ਕੜੀ ਟੁੱਟਦੀ ਹੈਗੀ ਤਾਂ ਹਿਊਮਨ ਬੀਂਗ ਨੂੰ ਅਸਰੇ ਤਾਂ ਪੈਣਾ ਹੀ ਪੈਣਾ ਹੈਗਾ। ਮਤਲਬ ਆਪਾਂ ਨੂੰ ਸਮਝਣਾ ਪੈਣਾ ਸਾਡਾ ਇੱਕ ਇੱਕ ਆਪਾਂ ਸਾਰੀ ਜਿਹੜੀ ਚਾਹੇ ਪੰਛੀ ਆ ਚਾਹੇ ਕੀੜੇ ਮਕੌੜੇ ਜੋ ਵੀ ਸਾਡਾ ਇੱਥੇ ਧਰਤੀ ਦੇ ਲਾਈਵ ਚੀਜ਼ ਬਚਦੀ ਆ, ਇੱਕ ਚੱਕਰ ਹੈਗਾ,
0: ਜੇ
1: ਚੱਕਰ ਦਾ ਇੱਕ ਪੋਰਸ਼ਨ ਟੁੱਟਦਾ ਤਾਂ ਸਾਡੇ ਤੇ ਅਲਟੀਮੇਟਲੀ ਸਾਡੀ ਸਿਹਤ ਤੇ ਸਾਡੇ ਜਿਹੜਾ ਉਹ ਹਾਨੀਕਾਰਕ ਸਾਨੂੰ ਹੋਣੀ ਹੋਏਗਾ ਹੋਏਗਾ। ਮਤਲਬ ਇਸ ਲਈ ਜਿਹੜਾ ਰੁੱਖਾਂ ਦਾ ਹੈਗਾ ਇਹ ਬਚਾਅ, ਜਿਹੜੇ ਹੁਣ ਸਾਡੇ ਕੋਲ ਬਜ਼ੁਰਗ ਦਰਖਤ ਬਚੇ ਆ ਪੰਜਾਬ ਦੇ ਵਿੱਚ, ਜਿਹੜੀ ਜਿਹੜੀ ਉਮਰਾਂ ਲੰਬੀਆਂ ਹੈਗੀਆਂ 100 ਸਾਲ ਪੁਰਾਣੇ ਆ ਜਾਂ 75 ਸਾਲ ਪੁਰਾਣੇ ਆ, ਉਹਨਾਂ ਦੀ ਸਾਡੇ ਲਈ ਹੋਣਾ ਬਹੁਤ ਜ਼ਰੂਰੀ ਆ, ਚਾਹੇ ਉਹ ਮੋਹਾਲੀ ਸ਼ਹਿਰ 'ਚ ਆ, ਚਾਹੇ ਉਹ ਬਠਿੰਡੇ ਸ਼ਹਿਰ 'ਚ ਆ, ਚਾਹੇ ਉਹ ਅੰਮ੍ਰਿਤਸਰ ਸ਼ਹਿਰ ਵਿੱਚ ਆ। ਇਸ ਲਈ ਸਾਨੂੰ ਜਿਹੜੇ ਸਾਡੇ ਬਜ਼ੁਰਗ ਰੁੱਖਾਂ ਨੂੰ, ਨੇਟਿਵ ਟ੍ਰੀ ਨੂੰ, ਸਾਡੇ ਜਿਹੜੇ ਬਚੇ ਹੋਏ ਪੁਰਾਣੇ ਦਰਖਤ ਆ, ਉਹਨਾਂ ਨੂੰ ਹੈਰੀਟੇਜ ਦੇ ਲਈ ਡਿਕਲੇਅਰ ਕਰਕੇ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਮਤੇ ਪਾ ਕੇ ਪੰਚਾਇਤਾਂ ਨੂੰ ਮਤੇ ਪਾਉਣੇ ਪੈਣੇ, ਕਿਉਂਕਿ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪਿੰਡਾਂ ਵਿੱਚ ਵੀ ਸਾਡੇ ਪਿੱਪਲ ਬੋਰਡ ਤੱਕ ਬਚੇ ਹੋਏ ਆ, ਜੇ ਉਹਨਾਂ ਨੂੰ ਜੀਓ ਟੈਗਿੰਗ ਕਰਕੇ ਆਪਾਂ ਮਤੇ ਪਾ ਕੇ ਉਹਨੂੰ ਸਾਡੀ ਜਿਹੜੀ ਧਰਤੀ ਨੂੰ ਉਹ ਬਹੁਤ ਜ਼ਿਆਦਾ ਬਾਇਓਡਾਇਵਰਸਿਟੀ ਤੇ ਹਿਊਮਨ ਬੀਂਗ ਨੂੰ ਮਤਲਬ ਬਹੁਤ ਫਾਇਦਾ ਦੇਣਗੇ ਮਤਲਬ ਇਸ ਲਈ।
0: ਬਿਲਕੁਲ, ਜੇਕਰ ਈਕੋਸਿਸਟਮ ਨੂੰ ਬਚਾਉਣਾ ਹੈ ਤਾਂ ਸਾਨੂੰ ਸਸਟੇਨੇਬਲ ਡਿਵੈਲਪਮੈਂਟ ਹੈ ਜਿਹੜੀ ਇਸ ਵਾਲੇ ਪਾਸੇ ਵੱਲ ਸੋਚਣਾ ਪਵੇਗਾ। ਪੰਜਾਬ ਦੇ ਜਿਹੜੇ ਰਵਾਇਤੀ ਰੁੱਖ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਰੁੱਖਾਂ ਦੇ ਨਾਮ ਜਿਹੜੇ ਨੇ ਸਾਨੂੰ ਸਿਰਫ ਹੁਣ ਕਿਤਾਬਾਂ ਦੇ ਵਿੱਚ ਹੀ ਮਿਲਦੇ ਨੇ, ਉਹਨਾਂ ਰੁੱਖਾਂ ਦੀ ਨਾ ਤਾਂ ਸਾਡੇ ਤੋਂ ਹੁਣ ਪਛਾਣ ਹੁੰਦੀ ਹੈ ਅਤੇ ਨਾ ਹੀ ਉਹਨਾਂ ਦੀ ਹੋਂਦ ਹੈ ਜਿਹੜੀ ਇਸ ਧਰਤੀ ਦੇ ਉੱਤੇ ਅਸੀਂ ਉਸ ਤਰੀਕੇ ਦੇ ਨਾਲ ਬਣਾ ਸਕੇ ਹਾਂ। ਬਹੁਤ ਸਾਰੇ ਰੁੱਖ ਨੇ ਜਿਨ੍ਹਾਂ ਦੇ ਨਾਮ ਗਾਇਬ ਹੋ ਗਏ ਨੇ, ਜਿਵੇਂ ਅਸੀਂ ਸ਼ਰੀਂ ਦੀ ਗੱਲ ਕਰਦੇ ਹਾਂ ਇਹ ਬਹੁਤ ਘੱਟ ਵੇਖਣ ਨੂੰ ਮਿਲਦਾ ਹੈ, ਸਿਮਲ ਦਾ ਰੁੱਖ ਹੋਇਆ ਜਾਂ ਕਈ ਨਾਮ ਜਿਹੜੇ ਇਸ ਤਰੀਕੇ ਦੇ, ਲਸੂੜਾ, ਮਲੇ, ਵਣ, ਪੀਲੂ, ਫਲਾਈ ਦਾ ਰੁੱਖ ਹੈ। ਤੁਸੀਂ ਇਸ ਬਾਰੇ ਜ਼ਿਆਦਾ ਸਾਨੂੰ ਦੱਸ ਸਕੋਗੇ ਕਿ ਇਹ ਪੰਜਾਬ ਦੇ ਜਿਹੜੇ ਰਵਾਇਤੀ ਰੁੱਖ ਨੇ ਇਹਨਾਂ ਦੀ ਇੰਪੋਰਟੈਂਸ ਇਸ ਧਰਤੀ ਦੇ ਲਈ ਕਿਵੇਂ ਜ਼ਿਆਦਾ ਹੈ?
1: ਹਾਂਜੀ, ਗੱਲ ਇਸ ਤਰ੍ਹਾਂ ਹੈਗੀ, ਜਿਹੜੇ ਸਾਡੇ ਪੰਜਾਬ ਦੇ ਦੇਸੀ ਰੁੱਖ ਆ, ਸਾਡੇ ਪੁਰਖੇ ਰੁੱਖ ਹੈਗੇ ਆ, ਇਹਨਾਂ ਦੀ ਇਹ ਸਾਡੀ ਧਰਤੀ ਨੂੰ ਪਛਾਣਦੇ ਹੈਗੇ ਆ। ਮਤਲਬ ਸਾਡੀ ਧਰਤੀ ਨੂੰ ਇਸ ਮਤਲਬ ਹਰ ਚੀਜ਼, ਜੇ ਇੱਕ ਅੱਤ ਦੀ ਗਰਮੀ ਵੀ ਸਹਿਣ ਕਰਨ ਵਾਲੇ ਯੋਗ ਹੈਗੇ ਆ, ਅੱਤ ਦੀ ਸਰਦੀ ਪੰਜਾਬ 'ਚ ਪੈਂਦੀ ਆ ਉਹ ਸਹਿਣ ਕਰਨ ਯੋਗੇ ਆ। ਜਿਵੇਂ ਤੁਸੀਂ ਜ਼ਿਕਰ ਕੀਤਾ, ਨਿੰਮ, ਕਿੱਕਰ, ਜੰਡ, ਫਲਾਹੀ, ਰੇਰੂ, ਬਰਨਾ, ਖੈਰ, ਇਹ ਸਾਰੇ ਜਿਹੜੇ ਰੁੱਖ ਹੈਗੇ ਆ, ਇਹਨਾਂ ਦੀ ਕਲਚਰਲ ਤੇ ਰਿਲੀਜੀਅਸ ਇੰਪੋਰਟੈਂਸ ਹੈਗੀ ਸਾਡੇ ਪੰਜਾਬ ਵਿੱਚ, ਕਿਉਂਕਿ ਕਲਚਰ ਸਾਡਾ ਜਿਵੇਂ ਪੰਜਾਬ ਦੇ ਵਿੱਚ ਸਾਡੇ ਜਿਹੜੇ ਬਹੁਤ ਸਾਰੇ ਗੁਰੂ ਘਰ ਹੈਗੇ ਰਿਲੀਜੀਅਸ, ਜੇ ਗੱਲ ਕਰੀਏ ਆਪਾਂ ਰੁੱਖਾਂ ਦੇ ਨਾਂ ਪਿੱਛੇ ਪਏ, ਜੰਡ ਸਾਹਿਬ ਸਾਡੇ ਰੁੱਖ ਦੇ ਨਾਂ ਪਿੱਛੇ, ਜਦੋਂ ਸਾਹਿਬ ਦਾ ਦਰਜਾ ਦਿੱਤਾ ਗਿਆ ਸਾਡਾ, ਕਿਉਂਕਿ ਉਹਦੀ ਇੰਪੋਰਟੈਂਸ ਪਤਾ ਹੈਗਾ। ਗੁਰੂ ਸਾਹਿਬ ਦੇ ਟਾਈਮ ਦੇ ਬਹੁਤ ਸਾਰੇ ਰੁੱਖ ਪੰਜਾਬ 'ਚ ਮੌਜੂਦ, ਰੇਲੂ ਸਾਹਿਬ ਗੁਰਦੁਆਰਾ ਸਾਡੇ ਸਾਹਮਣੇ ਵਾਲ ਪਿੰਡ ਹੈਗਾ, ਟਾਹਲੀ ਸਾਹਿਬ, ਟੱਕੀ ਸਾਹਿਬ ਸਾਡੇ ਮਕਸੂਦ ਦਾ ਪਿੰਡ ਹੈਗਾ, ਲਾਹੀ ਸਾਹਿਬ ਸਾਡਾ ਆਉਂਦਾ। ਇਸ ਤੋਂ ਇਲਾਵਾ ਜੇ ਪਿੰਡਾਂ ਵੱਲ ਨੂੰ ਆ ਜਾਈਏ, ਪਿੰਡਾਂ ਦਾ ਵੀ ਸਾਡੇ ਕਲਚਰ ਨਾਲ ਜੁੜਿਆ ਹੈਗਾ, ਪਿੰਡਾਂ ਦੇ ਨਾਮ ਵੀ ਰੁੱਖਾਂ ਪਿੱਛੇ ਆ। ਇੱਕ ਸਾਡੇ ਪੰਜਾਬ ਵਿੱਚ ਰਹੂੜਾ ਨਾਂ ਹੈਗਾ, ਰਹੂੜੇ ਦਾ ਰੁੱਖ ਹੈ, ਉਹਦੇ ਨਾਂ ਦੇ ਰਹੂੜਿਆਂ ਵਾਲੀ ਪਿੰਡ ਆ। ਟਾਹਲੀ ਪਿੰਡ ਦਾ ਨਾਮ ਆ, ਬੇਰੀ ਪਿੰਡ ਦਾ ਨਾਮ ਆ, ਜੰਡੀ ਪਿੰਡ ਦਾ ਨਾਮ ਹੈਗਾ, ਢਕਾਂਸੂ, ਢੱਕਰ, ਢੱਕ ਦੇ ਰੁੱਖ ਸਾਡੇ ਪੰਜਾਬ ਵਿੱਚ ਬਹੁਤ ਹੁੰਦੇ ਸੀਗੇ
0: ਜੀ।
1: ਤੇ ਹਰੀ ਕ੍ਰਾਂਤੀ ਤੋਂ ਬਾਅਦ ਜਦੋਂ ਢੱਕਾਂ ਨੂੰ ਕੱਢਣ ਸ਼ੁਰੂ ਕੀਤਾ, ਫਿਰ ਢਕਾਂਸੂ ਕਲਾਂ, ਢਕਾਂਸੂ ਮਾਜਰਾ, ਇਸ ਤਰ੍ਹਾਂ ਕਰਕੇ ਪਿਆ ਹੈਗਾ। ਜਿਹੜਾ ਡਕਾਲਾ ਸਾਡੇ, ਜਿਹੜਾ ਸਾਡੇ ਛੋਟਾ ਜਿਹਾ ਪਿੰਡ ਹੈ ਇੱਥੇ ਪਟਿਆਲੇ ਨੇੜੇ,
0: ਜੀ
1: ਉਹ ਢੱਕ ਵਾਲਾ ਸੀ, ਫਿਰ ਉਹ ਡਕਾਲਾ ਪੈ ਗਿਆ। ਮਤਲਬ ਇਸ ਤਰ੍ਹਾਂ ਕਰਕੇ ਜਿਹੜੇ ਰੁੱਖਾਂ ਦੇ ਨਾਂ ਪਿੱਛੇ ਪਿੰਡਾਂ ਦੇ ਨਾਮ ਵੀ ਆ। ਈਵਨ ਸਾਡਾ, ਅਸੀਂ ਇਹ ਸਟੱਡੀ ਕੀਤਾ ਵੀ

0: ਲੇਡੀ ਦਾ ਨਾਮ ਬੇਰੀ ਹੁੰਦਾ ਸੀਗਾ, ਪਿਪਲੀ ਹੁੰਦਾ ਸੀ ਕੁੜੀ ਦਾ ਨਾਮ, ਮਤਲਬ ਇਸ ਤਰ੍ਹਾਂ ਕਰਕੇ ਸਾਰਾ ਸਾਡਾ ਜਿਹੜਾ ਇਹ ਕਲਚਰ ਜੁੜਿਆ ਹੋਇਆ। ਫਿਰ ਸਾਡੇ ਖੇਤਾਂ ਵੱਲ ਨੂੰ ਚੱਲ ਪਏ, ਸਾਡੇ ਤੂਤਾਂ ਵਾਲਾ ਖੇਤ ਹੋ ਗਿਆ, ਜੰਡ ਵਾਲੀ ਮੋਟਰ ਹੋ ਗਿਆ, ਫਲਾਈ ਵਾਲਾ ਖੇਤ ਹੋ ਗਿਆ, ਇਹ ਸਾਡੇ ਮਤਲਬ ਸਾਰੇ ਜਿਹੜੇ ਕਲਚਰ ਨਾਲ ਸਾਡੇ ਜੁੜੇ ਲੋਕਾਂ ਨਾਲ ਜੁੜੇ ਹੋਏ ਸੀ, ਉਸ ਟਾਈਮ ਰੁੱਖ ਹੁੰਦੇ ਸੀ ਤਾਂ ਕਰਕੇ ਨਾਮ ਰੱਖੇ ਜਾਂਦੇ ਸੀਗੇ। ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਤਾਂ ਇਹਨਾਂ ਪੀੜ੍ਹੀ ਨੂੰ ਜੰਡ ਰੁੱਖ ਪਛਾਣ ਨਹੀਂ ਆ ਸਕਦੀ, ਫਲਾਈ ਦਾ ਨੀ ਪਤਾ, ਕਿਉਂਕਿ ਫਲਾਈ ਰੁੱਖ ਹੈ ਹੀ ਨੀ। ਮਤਲਬ ਹੁਣ ਸਾਡੇ ਜਿਹੜੇ ਕਲਚਰ ਹੈਗਾ ਕੀ ਹੋਇਆ, ਸਾਡੇ ਓਰਨਾਮੈਂਟਲ ਦਰਖਤ ਸਾਡੇ ਧਰਤੀ ਦੇ ਵਿੱਚ ਜਾਣਾ ਲੱਗਣੇ ਸ਼ੁਰੂ ਹੋ ਗਿਆ, ਸਾਡੀਆਂ ਪ੍ਰਾਈਵੇਟ ਨਰਸਰੀ ਵਿੱਚ ਸਾਰਾ ਜਿਹੜਾ ਉਹ ਬਾਹਰੋਂ ਲਿਆਉਂਦੇ ਹੋਏ ਬੂਟੇ ਸਾਡੇ ਜਾਣ ਲੱਗਣੇ ਸ਼ੁਰੂ ਹੋ ਗਏ। ਇਸ ਲਈ ਸਾਡੇ ਜਿਹੜੇ ਰੁੱਖ ਹੈਗੇ ਇਹਨਾਂ ਦਾ ਬਹੁਤ ਜਿਹੜੇ ਪੁਰਾਤਨ ਰੁੱਖਾਂ ਦਾ ਬਹੁਤ ਇੰਪੋਰਟੈਂਸ ਰੱਖਦੇ ਆ। ਇਸ ਲਈ ਸਾਡਾ ਜਿਹੜਾ ਮੇਰੀ ਯਾਤਰਾ ਰਹੀ ਹੈ, ਸਫ਼ਰ ਰਿਹਾ ਇਸ ਜ਼ਿੰਦਗੀ ਦਾ 15 ਸਾਲ ਦਾ ਲਾਸਟ ਐਕਸਪੀਰੀਅੰਸ ਜਿਹੜਾ ਰਿਹਾ, ਅਸੀਂ ਕਾਫ਼ੀ ਵੱਡੇ ਸਕੇਲ ਤੇ ਇਹਨਾਂ ਰੁੱਖਾਂ ਨੂੰ ਮਤਲਬ ਕਹਿਣ ਦਾ ਜਿਹੜੇ ਸਾਡੇ ਦੇਸੀ ਰੁੱਖ ਆ ਸਾਡੇ ਉਹਨਾਂ ਦੇ ਕੰਮ ਕੀਤਾ ਸੀ, ਤਾਂ ਇਸ ਲਈ ਜਿਹੜੇ ਇਹਨਾਂ ਦੇ ਕੰਮ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਆਉਣ ਵਾਲੇ ਸਮੇਂ ਜਿਹੜੇ ਕਲਾਈਮੇਟ ਚੇਂਜ ਹੋਣ ਕਰਕੇ ਸਾਡਾ ਟੈਂਪਰੇਚਰ ਬਹੁਤ ਫਲਕਚੁਏਟ ਕਰੇਗਾ, ਸਾਡਾ ਕਿਤੇ ਸੋਕਾ ਪੈ ਸਕਦਾ, ਕਿਤੇ ਸਾਡੇ ਹੜ੍ਹ ਆ ਸਕਦਾ ਹੈਗਾ, ਤਾਂ ਇਹ ਜਿਹੜੇ ਰੁੱਖ ਹੈਗੇ ਦੇਸੀ, ਇਹਨਾਂ ਨੂੰ ਜੇ ਲਾਵਾਂਗੇ ਤਾਂ ਹੀ ਸਾਡੀ ਧਰਤੀ ਦੇ ਵਿੱਚ ਇਹ ਸਰਵਾਈਵਲ ਕਰਨਗੇ, ਹੋਰ ਕੋਈ ਓਰਨਾਮੈਂਟਲ ਸਪੀਸੀਜ਼ ਆਉਣ ਵਾਲੇ ਸਮੇਂ ਸਰਵਾਈਵ ਨਹੀਂ ਕਰੇਗੀ ਜੇ ਆਪਾਂ ਜੇ ਇਹ ਵਰਤਾਰਾ ਲਗਾਤਾਰ ਹੋਰ ਚੱਲਦਾ ਰਿਹਾ। ਇਸ ਲਈ ਜਿਹੜੇ ਰੁੱਖਾਂ ਦੀ ਵੈਲਿਊ ਹੈਗੀ, ਸਾਡੇ ਹੈਰੀਟੇਜ ਟ੍ਰੀਜ਼ ਦੀ ਵੈਲਿਊ ਜਿਵੇਂ ਮੈਂ ਜ਼ਿਕਰ ਕੀਤਾ, ਜਿਹੜੇ ਸਾਡੇ ਪਿੱਪਲ ਬੋਰਡ ਪਿਲਖਣਾ ਸਾਡੇ ਪਿੰਡਾਂ 'ਚ ਬਚੀਆਂ ਹੈਗੀਆਂ, ਉਹਨਾਂ ਨੂੰ ਪੰਚਾਇਤਾਂ ਨੂੰ ਸਰਕਾਰੀ ਲੈਵਲ 'ਤੇ ਉਹਨਾਂ ਨੂੰ ਆਪਾਂ ਨੂੰ ਮਤੇ ਪਾ ਕੇ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੂੰ ਸੇਵ ਕਰਨਾ ਪੈਣਾ, ਵੀ ਉਹ ਲੰਬੇ ਸਮੇਂ ਸਾਡੇ ਜਿਹੜੇ ਅਗਲੇ ਸਾਡੀ ਜਨਰੇਸ਼ਨ ਲਈ ਘੱਟੋ ਘੱਟ ਕੱਟੇ ਨਾ ਜਾਣ। ਮੈਂ ਸ਼੍ਰੀਨਗਰ ਵਿਜਿਟ ਕੀਤਾ, ਉੱਥੇ ਮਤਲਬ ਕਹਿੰਦਾ ਸਾਨੂੰ ਦਰਖਤਾਂ ਦੀ ਜੀਓ ਟੈਗਿੰਗ ਦੇਖੀ, ਮਤਲਬ ਉਹਨਾਂ ਨੂੰ ਆਧਾਰ ਕਾਰਡ ਦਿੱਤਾ ਗਿਆ। ਇਸ ਸਾਡਾ ਮੇਰਾ ਵੀ ਵਿਚਾਰ ਹੈ ਵੀ ਹੁਣ ਸਰਕਾਰ ਦੇ ਨਾਲ ਮਿਲ ਕੇ ਆਪਾਂ ਜੇ ਆਧਾਰ ਕਾਰਡ ਰੁੱਖ ਨੂੰ ਦਿੱਤਾ ਜਾਵੇ, ਹਰ ਇੱਕ ਰੁੱਖ ਨੂੰ ਆਧਾਰ ਕਾਰਡ ਦਿੱਤਾ ਜਾਵੇ, ਨੰਬਰ ਦੇ ਦਿੱਤਾ ਜਾਵੇ, ਯੂਨਿਕ ਨੰਬਰ, ਉਹ ਸੇਵ ਹੋ ਸਕਦਾ ਪਿੰਡਾਂ। ਇਸ ਤਰ੍ਹਾਂ ਅਸੀਂ ਆਪਣੇ ਜਿਹੜੇ ਪੁਰਖੇ ਰੁੱਖਾਂ ਨੂੰ ਬਚਾ ਸਕਦੇ ਹੈਗੇ।
1: ਬਿਲਕੁਲ, ਇਸ ਦੇ ਵਿੱਚ ਅੱਗੇ ਜੇਕਰ ਅਸੀਂ ਗੱਲ ਕਰੀਏ, ਕਿਉਂਕਿ ਜਿਵੇਂ ਪੁਰਾਤਨ ਦੇ ਵਿੱਚ ਕਿਹਾ ਜਾਂਦਾ ਰਿਹਾ ਕਿ ਰੁੱਖਾਂ ਤੋਂ ਜਿਵੇਂ ਸਾਨੂੰ ਆਕਸੀਜਨ ਮਿਲਦੀ ਹੈ, ਉੱਥੇ ਹੀ ਰੁੱਖ ਜੰਗਲ ਦਾ ਕੰਮ ਕਰਦੇ ਰਹੇ ਨੇ, ਲੱਕੜ ਮਿਲਦੀ ਰਹੀ ਹੈ, ਦੂਜੀਆਂ ਚੀਜ਼ਾਂ ਜਿਹੜੀਆਂ ਨੇ ਇੰਡਸਟਰੀ ਦੇ ਲਈ ਰੁੱਖਾਂ ਤੋਂ ਮਿਲਦੀਆਂ ਰਹੀਆਂ ਨੇ। ਤਾਂ ਰੁੱਖ ਸਾਹਿਬ, ਅਸੀਂ ਇਸ ਦੇ ਨਾਲ ਨਾਲ ਹੈ ਜਿਹੜਾ ਇੱਥੇ ਵੀ ਸਮਝਣਾ ਚਾਹਾਂਗੇ ਕਿ ਰੁੱਖ ਜਿਹੜੇ ਨੇ ਮੈਡੀਸਨਲ ਵੈਲਿਊ ਦੇ ਤੌਰ ਦੇ ਉੱਤੇ ਵੀ ਸਾਡੇ ਲਈ ਬਹੁਤ ਜ਼ਿਆਦਾ ਮਹੱਤਤਾ ਰੱਖਦੇ ਰਹੇ ਨੇ, ਤਾਂ ਬਹੁਤ ਸਾਰੀਆਂ ਜਿਹੜੀਆਂ ਔਸ਼ਧੀਆਂ ਨੇ ਇਹਨਾਂ ਰੁੱਖਾਂ ਤੋਂ ਅਤੇ ਕਈ ਤਰੀਕੇ ਦੀਆਂ ਬਿਮਾਰੀਆਂ ਦੇ ਇਲਾਜ ਜਿਹੜੇ ਨੇ ਸਾਡੇ ਪੁਰਖਿਆਂ ਨੇ ਇਹਨਾਂ ਰੁੱਖਾਂ ਤੋਂ ਲੱਭੇ ਸਨ।
0: ਹਾਂਜੀ, ਕੁਛ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਤੁਹਾਨੂੰ। ਜਿਵੇਂ ਹੁਣ ਆਪਾਂ ਕਿੱਕਰ ਦੀ ਗੱਲ ਕਰੀਏ, ਕਿੱਕਰ ਦੇ ਤੁੱਕਿਆਂ ਦਾ ਅਚਾਰ ਪਾਇਆ ਜਾਂਦਾ ਸੀ ਪੁਰਾਣੇ ਸਮੇਂ ਵਿੱਚ
1: ਜੀ।
0: ਉਹ ਕਹਿੰਦੇ ਵੀ ਗੋਡਿਆਂ ਦਾ ਦਰਦ ਵਾ ਸਾਡੇ ਬੜਾ ਚੰਗਾ ਸੀਗਾ, ਸਾਡੀ ਮਤਲਬ ਪੈਰਵਾਦੀ ਵਾਸਤੇ ਚੰਗਾ ਸੀਗਾ। ਜੰਡ ਦੇ ਰੁੱਖ ਦੀਆਂ ਜਿਹੜੀਆਂ ਫਲੀਆਂ ਨੂੰ ਸਾਂਗਰੀ ਬੋਲਦੇ ਰਸਤਾ, ਉਹਦੀ ਉਹਨਾਂ ਦੀ ਸਬਜ਼ੀ ਬਣਾਈ ਜਾਂਦੀ ਸੀਗੀ। ਜਿਹੜੇ ਕਰੀਰ ਦਾ ਰੁੱਖ ਸਾਡਾ ਸੀਗਾ, ਉਹਦੇ ਡੇਲੇ ਦਾ ਅਚਾਰ ਪੈਂਦਾ ਸੀ, ਉਹ ਵੀ ਸਿਹਤ ਲਈ ਬਹੁਤ ਚੰਗਾ ਸੀ। ਡੇਲੇ ਚਾਹੇ ਵੀ ਕਹਿੰਦੇ ਬੈਰਵਾਦੀ ਲਈ ਸਾਡੇ ਜਿਹੜੇ ਸਾਡੇ ਜੋੜਾਂ ਦਰਦ ਨੂੰ ਠੀਕ ਕਰਨ ਵਾਸਤੇ ਲੋਕ ਨੂੰ ਪਾਉਂਦੇ ਸੀ ਘਰਾਂ ਵਿੱਚ, ਜਿਹੜੇ ਕਰੀਰ ਦੇ ਰੁੱਖ ਦੇ ਡੇਲਿਆਂ ਦਾ ਅਚਾਰ। ਤੇ ਜਿਹੜੇ ਜੰਡ ਦੇ ਰੁੱਖ ਹੁੰਦੇ ਸੀ ਉਹਨੂੰ ਪੱਕਿਆਂ ਨੂੰ ਖੋਖੇ ਬੋਲਦੇ ਸੀਗੇ, ਉਹ ਖੋਖੇ ਵੀ ਆਮ ਹੀ ਸਾਡੇ ਖਾਧੇ ਜਾਂਦੇ ਸੀਗੇ ਮੈਨੂੰ ਕਹਿੰਦਾ। ਉਸ ਤੋਂ ਬਾਅਦ ਜੇ ਮਲੇ ਬੇਰੀ ਦੀ ਗੱਲ, ਝਾੜ ਬੇਰੀ ਜਿਹੜੀ ਹੈਗੀ ਆ ਉਹ ਛੋਟੇ ਲਾਲ ਬੇਰੇ ਹੁੰਦੇ ਸੀ ਕਿਸੇ ਸਮੇਂ ਤੇ, ਅਸੀਂ ਜਦੋਂ ਬਚਪਨ ਚ ਹੁੰਦੇ ਸੀਗੇ ਸਾਡੇ ਉਹ ਬੇਰਾਂ ਨੂੰ ਰੇੜੀਆਂ ਲਾ ਕੇ ਵੇਚਿਆ ਜਾਂਦਾ ਸੀਗਾ। ਸਾਡੇ ਬੱਚੇ ਅਸੀਂ ਤੁਰਦੇ ਜਾਂਦੇ, ਸਾਡੇ ਕੋਲ ਆਮ ਹੁੰਦੇ ਸੀ ਇਹ, ਅਸੀਂ ਆਮ ਵੀ ਸਾਡੇ ਸੀਰੀ ਹੋ ਗਏ, ਪਾਲੀ ਮੱਝਾਂ ਚਾਰਨ ਜਾਂਦੇ ਸੀ, ਇਹ ਮਤਲਬ ਫਲਾਂ ਨੂੰ ਖਾਂਦੇ ਸੀਗੇ, ਸਾਡੀ ਖੁਰਾਕਾਂ ਹੁੰਦੀਆਂ ਸੀਗੀਆਂ। ਇਸ ਲਈ ਜਿਹੜਾ ਇਹ ਰੁੱਖਾਂ ਨਾਲ ਖੁਰਾਕਾਂ ਬੜੀਆਂ ਸਾਡੀਆਂ ਇੰਪੋਰਟੈਂਸ ਰੱਖਦੀਆਂ। ਬਾਕੀ ਆਪਾਂ ਲਸੂੜੀ ਦੀ ਗੱਲ ਕਰੀਏ, ਲਸੂੜੀ ਦਾ ਚਾਰ ਵੀ ਪਾਇਆ ਜਾਂਦਾ, ਇਹ ਵੀ ਬਹੁਤ ਹੀ ਜ਼ਬਰਦਸਤ ਇੱਕ ਚੀਜ਼ ਹੈਗੀ ਆ। ਹੁਣ ਜਿਹੜਾ ਇਹ ਵਰਤਾਰਾ ਹੈਗਾ, ਇਹ ਸਾਡਾ ਵਰਤਾਰਾ ਇਹਨਾਂ ਰੁੱਖਾਂ ਤੋਂ ਇਹਨਾਂ ਖੁਰਾਕਾਂ ਤੋਂ ਵੀ ਟੁੱਟਦਾ ਤੁਰਿਆ ਜਾ ਰਿਹਾ, ਕਿਉਂਕਿ ਸਾਡੀ ਨਵੀਆਂ ਨਵੀਆਂ ਖੁਰਾਕਾਂ ਸਾਡੀਆਂ ਆਉਂਦੀਆਂ ਜਾ ਰਹੀਆਂ ਹੈਗੀਆਂ। ਜਿਵੇਂ ਆਪਾਂ ਹੋਰ ਗੱਲ ਕਰੀਏ, ਸਾਡਾ ਅਰਜਨ ਹੋ ਗਿਆ, ਅਰਜਨ ਦੀ ਛਾਲ ਜਿਹੜੀ ਹੈਗੀ ਆ ਹਾਰਟ ਲਈ ਬਹੁਤ ਚੰਗੀ ਆ। ਆਮਲੇ ਦਾ ਬਹੁਤ ਜ਼ਿਕਰ ਆਉਂਦਾ, ਆਮਲਾ ਬਹੁਤ ਇੰਪੋਰਟੈਂਟ ਹੁੰਦਾ, ਤ੍ਰਿਫਲਾ 'ਚ ਇਹ ਕੰਮ ਆਉਂਦਾ ਹੈਗਾ। ਉਸ ਤੋਂ ਬਾਅਦ ਸਾਡਾ ਪਹੇੜਾ ਬਹੁਤ ਇੰਪੋਰਟੈਂਟ ਹੈਗਾ, ਇਹ ਸਾਰੇ ਮੋਰਿੰਗਾ ਜਿਹੜਾ ਹੈਗਾ ਸਾਡਾ, ਜਿਹੜਾ ਸਾਡਾ ਸੁਹੰਜਣਾ ਹੈਗਾ, ਉਹਦੀਆਂ ਅਸੀਂ ਮਤਲਬ ਫਲੀਆਂ ਯੂਜ਼ ਕਰ ਸਕਦੇ, ਉਹਦੇ ਪੱਤੇ ਯੂਜ਼ ਕਰ ਸਕਦੇ ਹੈਗੇ, ਇੱਡਾ ਜ਼ਬਰਦਸਤ ਉਹ ਸੁਪਰ ਫੂਡ ਕਿਹਾ ਜਾਂਦਾ ਹੈਗਾ। ਇਸ ਲਈ ਜਿਹੜੇ ਰੁੱਖ ਹੈਗੇ ਸਾਡੀ ਜਿਹੜੀ ਇਹਦੀ ਸਾਡੀ ਇੰਪੋਰਟੈਂਸ ਬਹੁਤ ਸੀ ਖੁਰਾਕਾਂ ਨੂੰ ਲੈ ਕੇ ਵੀ, ਤਾਂ ਅਸੀਂ ਖੁਰਾਕਾਂ ਤੇ ਵੀ ਦੁਬਾਰਾ ਲੋਕਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਰ ਇੱਕ ਅਸੀਂ ਆਪਣੀ ਸੋਸ਼ਲ ਮੀਡੀਆ ਨੇ ਕੋਸ਼ਿਸ਼ ਕਰਦੇ ਹਾਂ ਲੋਕਾਂ ਨੂੰ ਦਿਖਾਇਆ ਜਾਵੇ ਸਾਡੀਆਂ ਖੁਰਾਕਾਂ ਸੀਗੀਆਂ, ਇਹਨੂੰ ਜੇ ਵਰਤਾਂਗੇ ਸਾਡੀ ਸਿਹਤ ਲਈ ਕੀ ਫਾਇਦੇ ਹੋਣੇ, ਅਸੀਂ ਲਗਾਤਾਰ ਚਰਚਾ ਕਰਦੇ ਰਹਿੰਦੇ ਹਾਂ। ਤੇ ਇਹਨਾਂ ਰੁੱਖਾਂ ਨੂੰ ਜੇ ਆਪਾਂ ਇਹ ਜਿਹੇ ਦੱਸਾਂਗੇ, ਜਿਵੇਂ ਨਿੰਮ ਦੀ ਗੱਲ, ਨਿੰਮ ਇੱਕ ਸਰਵ ਰੋਗ ਨਿਵਾਰਨੀ ਕਿਹਾ ਗਿਆ ਸੰਸਕ੍ਰਿਤ ਵਿੱਚ, ਤਾਂ ਕਿ ਉਹ ਹਰ ਇੱਕ ਰੋਗ ਨੂੰ ਦੂਰ ਕਰਨ ਵਾਸਤੇ ਮਤਲਬ ਕਹਿੰਦਾ ਵਰਤੀ ਹੈ ਥਾਂਗੀ ਹੈ। ਪੁਰਾਣੇ ਸਮੇਂ ਵਿੱਚ ਹਰ ਇੱਕ ਘਰ ਵਿੱਚ ਨਿੰਮ ਹੁੰਦੀ ਸੀ, ਕਿਉਂਕਿ ਉਹ ਨਿੰਮ ਨੂੰ ਇੱਕ ਕੁਦਰਤੀ ਦਵਾਖਾਨਾ ਵੀ ਬੋਲਦੇ ਆ। ਇਸ ਲਈ ਨਿੰਮਾਂ ਦੀ ਬਹੁਤ ਇੰਪੋਰਟੈਂਸ ਹੈਗੀ ਹੈ, ਇਹ ਰੁੱਖਾਂ ਦੀ ਸਾਰਿਆਂ ਦੀ ਬੜੀ ਇੰਪੋਰਟੈਂਸ ਪੰਜਾਬ ਦੀ ਜਿਹੜੀ ਮੈਂ ਜ਼ਿਕਰ ਕੀਤਾ ਇੰਪੋਰਟੈਂਸ ਹੈਗੀ ਆ। ਚਾਹੇ ਉਹ ਲੱਕੜ, ਜਿਵੇਂ ਖੈਰ ਦੀ ਲੱਕੜ ਬੜੀ ਇੰਪੋਰਟੈਂਸ ਹੈਗੀ ਕੱਥੇ ਵਾਸਤੇ,

0: ਇਹਨਾਂ ਡਾਕਟਰਾਂ ਦੀ ਮਦਦ।
1: ਬਿਲਕੁਲ, ਅਖੀਰ ਦੇ ਵਿੱਚ ਤੁਹਾਡੇ ਤੋਂ ਅਸੀਂ ਸੰਖੇਪ ਦੇ ਵਿੱਚ ਸੁਨੇਹਾ ਜਿਹੜਾ ਜ਼ਰੂਰ ਲੈਣਾ ਚਾਹਾਂਗੇ, ਕਿਉਂਕਿ ਆਉਣ ਵਾਲਾ ਮਹੀਨਾ ਜਿਹੜਾ ਉਹ ਸਾਉਣ ਦਾ, ਅਤੇ ਸਾਉਣ ਦੇ ਮਹੀਨੇ ਬਰਸਾਤਾਂ ਹੁੰਦੀਆਂ ਨੇ, ਅਤੇ ਇਹ ਇੱਕ ਵਰਦਾਨ ਹੁੰਦਾ ਏ, ਅਤੇ ਢੁੱਕਵੇਂ ਹਾਲਾਤ ਹੁੰਦੇ ਨੇ ਰੁੱਖਾਂ ਦੀ ਇਸ ਧਰਤੀ ਦੇ ਵਿੱਚੋਂ ਉੱਗਣ ਦੇ ਲਈ, ਪਲਣ ਦੇ ਲਈ, ਵਧਣ ਦੇ ਲਈ ਅਤੇ ਮੌਲਣ ਦੇ ਲਈ। ਤਾਂ ਅਸੀਂ ਚਾਹਾਂਗੇ ਕਿ ਕਿਵੇਂ ਆਮ ਲੋਕ ਜਿਹੜੇ ਨੇ ਉਹ ਵੱਧ ਤੋਂ ਵੱਧ ਰੁੱਖ ਲਾ ਸਕਦੇ ਨੇ, ਚਿੜੀਆਂ ਲਾ ਸਕਦੇ ਨੇ, ਅਤੇ ਇੱਕ ਉਹ ਸਾਡੇ ਮਨ ਦੇ ਵਿੱਚ ਜਿਹੜਾ ਡਰ ਹੈ ਕਿ ਜੇਕਰ ਸਾਡੇ ਖੇਤ ਦੇ ਵਿੱਚ ਰੁੱਖ ਹੋਇਆ ਅਤੇ ਸ਼ੌਰੇ ਦੇ ਵਿੱਚ ਫਸਲ ਜਿਹੜੀ ਆ ਖਰਾਬ ਹੋਵੇਗੀ, ਉਹ ਡਰ ਕੱਢਣਾ, ਅਤੇ ਦੂਜੇ ਪਾਸੇ ਜੇਕਰ ਅਸੀਂ ਡਿਵੈਲਪਮੈਂਟ ਤਰੱਕੀ ਦੇ ਲਈ ਜਾ ਰਹੇ ਹਾਂ, ਘਰ ਬਣਾ ਰਹੇ ਹਾਂ, ਮਕਾਨ ਬਣਾ ਰਹੇ ਹਾਂ, ਜਾਂ ਕੁਝ ਹੋਰ ਇਸ ਤਰੀਕੇ ਦੀ ਕੰਕਰੀਟ ਹੈ ਜਿਹੜੀ ਜੰਗਲ ਬਣਾ ਰਹੇ ਹਾਂ, ਤਾਂ ਉਸ ਦੇ ਵਿੱਚ ਅਸੀਂ ਰੁੱਖਾਂ ਨੂੰ ਹੈ ਉਹਨਾਂ ਦੀ ਜਗ੍ਹਾ ਦੇ ਸਕੀਏ, ਨਾ ਕਿ ਉਹਨਾਂ ਦੀ ਜਗ੍ਹਾ ਤੋਂ ਅਸੀਂ ਉਹਨਾਂ ਨੂੰ ਵੱਖ ਕਰੀਏ।
0: ਹਾਂਜੀ, ਪਹਿਲਾਂ ਤਾਂ ਆਪਾਂ ਨੂੰ ਸਮਝਣਾ ਇੱਕ ਮਤਲਬ ਛੋਟਾ ਜਿਹਾ ਨਾਰਾ ਹੈਗਾ, ਸਾਉਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ। ਇਹ ਆਪਾਂ ਨੂੰ ਸਮਝਣਾ ਪੈਣਾ ਸਾਡੇ ਪੰਜਾਬੀਆਂ ਨੂੰ, ਸਾਡੀ ਜਿਹੜੀ ਲੈਂਡਸਕੇਪਿੰਗ ਹੈ, ਜੇ ਆਪਾਂ ਆਪਣੇ ਜੇ ਆਪਾਂ ਘਰ ਨੂੰ ਤਿਆਰ ਕਰਦੇ, ਸਾਡੇ ਜਿਵੇਂ ਸਾਡੇ ਬਹੁਤ ਹੀ ਸੋਹਣੇ, ਜਿਵੇਂ ਬਰਨ ਦਾ ਇੱਕ ਰੁੱਖ ਹੈਗਾ, ਤੁਸੀਂ ਲੈਂਡਸਕੇਪਿੰਗ, ਉਹਦਾ ਬਹੁਤ ਸੋਹਣੇ ਚਿੱਟੇ ਫੁੱਲ ਆਉਂਦੇ ਆ, ਢੱਕ ਦੇ ਰੁੱਖ ਨੂੰ ਲੈਂਡਸਕੇਪਿੰਗ ਵਿੱਚ ਲੈ ਸਕਦੇ, ਇਹ ਲੈਂਡਸਕੇਪਿੰਗ ਦਾ ਪਾਰਟ ਆ ਗਿਆ। ਇਸ ਤੋਂ ਇਲਾਵਾ ਜਿਹੜੇ ਹੁਣ ਸਾਡਾ ਜਿਹੜਾ ਵਰਤਾਰਾ ਅਸੀਂ ਦੇਖਿਆ ਲਾਸਟ 8 ਸਾਲ ਤੋਂ, ਇਹ ਦੇਖਿਆ ਵੀ ਲੋਕ ਜਿਹੜੇ ਹੈਗੇ ਆਪਣੇ ਮੋਟਰਾਂ ਤੇ ਲਾਉਣਾ ਸ਼ੁਰੂ ਕੀਤਾ ਲੋਕਾਂ ਨੇ ਰੁੱਖਾਂ ਨੂੰ, ਉਹ ਬਹੁਤ ਜ਼ਰੂਰੀ ਹੈ। ਇਹਨੂੰ ਇਹਨੇ ਸਮਝਿਆ ਜਾਵੇ, ਆਪਾਂ ਜੇ ਖੁਰਾਕਾਂ ਦੀ ਗੱਲ ਕਰੀਏ, ਜੇ ਤੁਸੀਂ ਰੁੱਖਾਂ ਨੂੰ ਆਪਣੀ ਮੋਟਰਾਂ ਤੇ ਲਾਓਗੇ, ਆਪਣੇ ਰੋਡ ਸਾਈਡ ਜਿਹੜੀ ਰੋਡ ਦੇ ਸਾਈਡ ਜ਼ਮੀਨ ਪੈਂਦੀ ਲਾਉਣਗੇ, ਉਹਨਾਂ ਤੁਸੀਂ ਖੁਰਾਕ ਲੈ ਸਕਦੇ ਹੋ। ਜੇ ਇੱਕ ਪਾਸਾ ਜੇ ਆਪਣਾ ਮਤਲਬ ਕਹਿਣ ਦਾ ਥੋੜਾ ਜਿਹਾ ਸਾਡਾ ਜੇ ਛੋੜਾ ਲੱਗਦਾ ਵੀ ਹੈ, ਤਾਂ ਸਾਨੂੰ ਉਹ ਖੁਰਾਕ ਵੀ ਦੇਣਗੇ। ਇਸ ਲਈ ਸਾਨੂੰ ਮੋਟਰਾਂ ਤੇ ਲਾਉਣੇ ਚਾਹੀਦੇ ਰੁੱਖ, ਸਾਡੇ ਸਾਡੇ ਲੈਂਡਸਕੇਪਿੰਗ, ਘਰਾਂ ਦੀ ਲੈਂਡਸਕੇਪਿੰਗ, ਉਹਦੇ ਵਿੱਚ ਸਾਨੂੰ ਰੁੱਖਾਂ ਨੂੰ ਲਾਉਣਾ ਚਾਹੀਦਾ ਹੈਗਾ। ਇਹ ਜਿਹੜਾ ਜਿਹੜਾ ਸਾਉਣ ਦਾ ਮਹੀਨਾ ਰੁੱਖ ਲਾਉਣ ਦਾ ਮਹੀਨਾ ਹੈਗਾ, ਸਾਨੂੰ ਰੁੱਖ ਲਾ ਕੇ ਵੱਧ ਤੋਂ ਵੱਧ ਸਾਡੀ ਧਰਤੀ ਹੈਗੀ ਜਿਹੜੀ, ਇਹਨੂੰ ਮਤਲਬ ਕਹਿੰਦਾ ਜਿਹੜੀ ਸਾਡੀ ਤਪਦੀ ਗਰਮੀ ਹੈਗੀ, ਜਿਵੇਂ ਤੁਸੀਂ ਦੇਖ ਰਹੇ ਹੋ ਜੂਨ ਦਾ ਮਹੀਨਾ ਕਹਿੰਦੇ ਬਹੁਤ 100 ਸਾਲਾਂ ਦਾ ਵੱਡਾ ਰਿਕਾਰਡ ਟੁੱਟਿਆ, ਜਿੱਥੇ ਕਿ ਬਰਸਾਤ ਹੀ ਨੀ ਪਈ, ਮਤਲਬ ਮੀਂਹ ਨੀ ਪਿਆ ਹੈਗਾ। ਇਹ ਬਹੁਤ ਵੱਡਾ ਇੱਕ ਇੰਡੀਕੇਸ਼ਨ ਆ, ਇਹ ਕਲਾਈਮੈਟਿਕ ਇੰਡੀਕੇਟਰਸ ਹੈਗੇ ਸਾਰੇ, ਇਹ ਨਾ ਬਰਸਾਤ ਪੈਣੀ, ਇਹ ਰੁੱਖ ਹੀ ਹੈਗੇ ਜਿਹੜੇ ਇਹਨੂੰ ਕਵਰ ਕਰਦੇ, ਰੁੱਖ ਹੀ ਵਰਖਾ ਲਿਆ ਸਕਦੇ ਹੈ, ਰੁੱਖ ਹੀ ਸਾਡੇ ਪੋਲੂਸ਼ਨ ਨੂੰ ਕੰਟਰੋਲ ਕਰ ਸਕਦਾ। ਇਸ ਲਈ ਜਿਹੜੇ ਸਾਡੇ ਇਹ ਵਨ ਮਹੋਤਸਵ ਦੇ ਦੌਰਾਨ ਜਿਹੜੇ ਰੁੱਖ ਲਾਉਣ ਦੀ ਮੁਹਿੰਮ ਹੈਗੀ, ਰੁੱਖ ਲਾਉਣ ਦਾ ਜਿਹੜਾ ਮਹੀਨੇ ਹੈਗੇ ਆ, ਇਹਨਾਂ ਨੂੰ ਹਰ ਇੱਕ ਬੰਦੇ ਨੂੰ ਮਤਲਬ ਲਾਉਣੇ ਚਾਹੀਦੇ ਆ। ਪਰ ਪੁਆਇੰਟ ਇੱਕ ਹੋਰ ਇੱਥੇ ਬਹੁਤ ਇੰਪੋਰਟੈਂਸ ਹੈ, ਰੁੱਖ ਲਾ ਕੇ ਉਹਨੂੰ ਪਾਲਣਾ ਬਹੁਤ ਜ਼ਰੂਰੀ ਆ। ਜੇ ਉਹ ਪਲਦੇ ਨਹੀਂ ਤਾਂ ਉਹ ਇੱਕ ਬਹੁਤ ਵੱਡੀ ਸਮੱਸਿਆ ਹੈ ਕਿ ਰੁੱਖ ਵੀ ਇੱਕ ਜਿਉਂਦੀ ਜਾਗਦੀ ਚੀਜ਼ ਆ, ਜੇ ਆਪਾਂ ਨੂੰ ਲਾਵਾਂਗੇ ਤਾਂ ਇਹਨਾਂ ਨੂੰ ਪਾਲਣਾ ਵੀ ਬੜਾ ਜ਼ਰੂਰੀ ਹੈ। ਇਸ ਲਈ ਇਹੀ ਮੈਸੇਜ ਹੈਗਾ ਵੀ ਆਓ ਸਾਡੇ ਨਾਲ ਮਿਲ ਕੇ ਇਕੱਠੇ ਹੋਈਏ, ਪੰਜਾਬ ਜਿਹੜੀ ਧਰਤੀ ਹੈਗੀ ਆ, ਸਾਡੇ ਰੁੱਖਾਂ ਦੀ ਧਰਤੀ ਆ, ਸਾਡੇ ਕਲਚਰ ਨਾਲ ਜੁੜੇ ਹੋਏ ਰੁੱਖ ਹੈਗੇ ਆ, ਸਾਡੇ ਰਿਲੀਜਨ ਨਾਲ ਜੁੜੇ ਹੋਏ ਰੁੱਖ ਹੈਗੇ ਆ। ਇਸ ਲਈ ਸਾਡੇ ਗੁਰੂ ਸਾਹਿਬ ਨੇ ਸਾਫ ਦਾ ਦਰਜਾ ਦਿੱਤਾ ਹੈਗਾ, ਆਓ ਸਾਡੇ ਨਾਲ ਮਿਲ ਕੇ ਇਕੱਠੇ ਹੋਏ ਪੰਜਾਬ ਦੀ ਧਰਤੀ ਨੂੰ ਰੁੱਖਾਂ ਨਾਲ ਆਪਾਂ ਸ਼ਿੰਗਾਰੀਏ, ਤੇ ਸਾਡੇ ਜਿਹੜਾ ਵਾਤਾਵਰਨ ਪੰਜਾਬ ਦਾ ਜਿਹੜਾ ਲੋਐਸਟ ਫੋਰੈਸਟ ਕਵਰ ਹੈਗਾ, ਇਸ ਨੂੰ ਇੰਪਰੂਵ ਕਰਨ ਵਾਸਤੇ ਆਪਾਂ ਇਹ ਰੁੱਖ ਲਾ ਕੇ ਇਹਨੂੰ ਆਪਾਂ ਕਵਰ ਅਪ ਕਰੀਏ।
1: ਡਾਕਟਰ ਸਾਹਿਬ, ਇਹਦੇ ਵਿੱਚ ਇੱਕ ਗੱਲ ਜ਼ਰੂਰ ਜੋੜ ਦਿਓ, ਕਿਉਂਕਿ ਫੋਰੈਸਟ ਕਵਰ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ, ਤਾਂ ਜਦੋਂ ਉਹ ਮਾਪਿਆ ਜਾਂਦਾ ਹੈ, ਤਾਂ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਹੈ ਜਿਹੜਾ ਅਸੀਂ ਆਮ ਵੇਖਦੇ ਹਾਂ ਕਿ ਪਹਾੜੀ ਕਿੱਕਰ ਹੈ, ਉਸ ਦੇ ਵਿੱਚ ਬਹੁਤ ਜ਼ਿਆਦਾ ਹਰਿਆਵਲ ਹੈ ਜਿਹੜੀ, ਉਹ ਕਿਤੇ ਨਾ ਕਿਤੇ ਮੈਪ ਕਰ ਲਈ ਜਾਂਦੀ ਹੈ, ਤਾਂ ਇਹ ਦੂਜੇ ਰੁੱਖਾਂ ਦੇ ਲਈ ਵੀ ਇੱਕ ਖਤਰਾ ਬਣਿਆ ਹੈ, ਅਤੇ ਉੱਥੇ ਨਾਲ ਦੀ ਨਾਲ ਹੈ ਜਿਹੜਾ ਫੋਰੈਸਟ ਕਵਰ ਦੇ ਵਿੱਚ ਤਾਂ ਇਹ ਦਿਖਾ ਦਿੱਤਾ ਜਾਂਦਾ ਹੈ ਕਿ ਇੰਨੀ ਸਾਡੇ ਕੋਲ ਹਰਿਆਵਲ ਹੈ, ਪਰ ਉਸਦਾ ਫਾਇਦਾ ਕੋਈ ਨਹੀਂ।
0: ਹਾਂਜੀ, ਤੁਸੀਂ ਬੜਾ ਇੰਪੋਰਟੈਂਟ ਮੁੱਦਾ ਚੱਕੇ। ਸਾਡੇ ਦੋ ਸਾਡੇ ਜਿਹੜੀਆਂ ਇਨਵੇਸਿਵ ਸਪੀਸੀਜ਼ ਵੱਡੇ ਲੈਵਲ ਤੇ ਪੰਜਾਬ 'ਚ ਐਗਜ਼ਿਸਟ ਕਰਦੀਆਂ, ਇੱਕ ਸਾਡੇ ਕੋਲ ਪ੍ਰੋਸੋਫਿਲਸ ਜਿਲੀਫਿਲਸ, ਜਿਹਨੂੰ ਮਸਕਟ ਬੋਲਦੇ ਆਪਾਂ, ਪਹਾੜੀ ਕਿੱਕਰ ਬੋਲਦੇ ਆਪਾਂ, ਇਹਨੇ ਸਾਡੇ ਮਾਲਵੇ ਇਲਾਕੇ ਦੇ ਵਿੱਚ ਸਾਰਾ ਪਸਾਰਾ ਕੀਤਾ, ਜਿਹਨੇ ਸਾਡੀਆਂ ਵਾਈਲਡ ਲਾਈਫ ਸੈਂਚਰੀ ਹੈਗੀਆਂ ਸਾਡੀਆਂ, ਜਿਹਨੇ ਸਾਡੇ ਰਿਜ਼ਰਵ ਫੋਰੈਸਟ ਹੈਗਾ, ਮੱਤੇਵਾੜਾ ਰਿਜ਼ਰਵ ਫੋਰੈਸਟ ਹੈਗਾ, ਇਹ ਸਾਰਾ ਜਿਹੜਾ ਪਹਾੜੀ ਕਿੱਕਰ ਨਾਲ ਭਰਿਆ ਪਿਆ ਹੈਗਾ। ਇਸ ਤਰ੍ਹਾਂ ਜੇ ਆਪਾਂ ਕੰਡੀ ਬੈਲਟ ਵੱਲ ਨੂੰ ਜਾਈਏ, ਸਾਡਾ ਜਿਹੜਾ ਕੰਡੀ ਇਲਾਕਾ ਹੈਗਾ ਪੰਜਾਬ ਦਾ, ਰੋਪੜ ਤੋਂ ਲੈ ਕੇ ਨੀਮ ਪਹਾੜੀਆਂ ਸਾਡੀਆਂ ਹੈਗੀਆਂ, ਉਹ ਇੱਕ ਲੰਟਾਨਾ ਨਾਂ ਦੀ ਬੂਟੀ ਨਾਲ ਭਰਿਆ ਪਿਆ, ਜਿਹਨੂੰ ਭਗਿਆੜ ਬੂਟੀ ਬੋਲਦੇ ਆ। ਤਾਂ ਇਸ ਲਈ ਜਿਹੜਾ ਇਹ ਇਨਵੇਸਿਵ ਸਪੀਸੀ ਹੈਗੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਇਹ ਫੋਰੈਸਟ ਕਵਰ ਨੂੰ ਉੱਤੋਂ ਸੈਟੇਲਾਈਟ ਦਿਖਾਉਂਦੇ, ਹਾਂ ਗ੍ਰੀਨਰੀ ਹੈਗੀ ਆ, ਪਰ ਸਾਡੇ ਇਸ ਸਪੀਸੀਜ਼, ਦੋਨੇ ਸਪੀਸੀਜ਼ ਦਾ ਜਿਹੜਾ ਬਹੁਤ ਵੱਡਾ ਘਾਣ ਕੀਤਾ, ਤੇ ਇਹ ਸਰਕਾਰੀ ਲੈਵਲ ਤੇ ਵੀ ਸਾਡੇ ਆਉਣ ਵਾਲੇ ਸਮੇਂ ਵਿੱਚ ਇਹ ਮਤਲਬ ਕਹਿੰਦਾ ਸਾਡੇ ਮਤਲਬ ਸਾਨੂੰ ਇਹ ਜ਼ਮੀਨਾਂ ਚੋਂ ਕੱਢਣੀ ਪੈਣੀ ਹੈ ਇਨਵੇਸਿਵ ਸਪੀਸੀਜ਼, ਕਿਉਂਕਿ ਇਹਦਾ ਆਪਣੀ ਉਹ ਕਮਿਊਨਿਟੀ ਹੈ ਬਣਾਉਂਦੀ ਤੁਰੀ ਜਾ ਰਹੀ ਆ। ਇਸ ਲਈ ਇਹਨੂੰ ਰੋਕ ਵਾਸਤੇ ਸਰਕਾਰੀ ਲੈਵਲ ਤੇ ਜਦੋਂ ਇਹ ਮਤਲਬ ਵਿਧਾਨ ਸਭਾ 'ਚ ਕਿਤੇ ਮਤਾ ਪਊਗਾ ਵੀ ਹਾਂ ਇਹ ਪਿੰਡਾਂ 'ਚੋਂ ਤੁਸੀਂ ਕਢਾ ਸਕਦੇ ਹੋ, ਤੁਸੀਂ ਫੋਰੈਸਟ ਡਿਪਾਰਟਮੈਂਟ ਜਿਹੜੀ ਵਾਈਲਡ ਲਾਈਫ ਸੈਂਚਰੀ ਨੂੰ ਕਢਾ ਸਕਦੇ ਆ, ਉੱਥੇ ਨੇਟਿਵ ਟ੍ਰੀ ਲਾਉਣੇ ਪੈਣੇ ਆ। ਇਸ ਲਈ ਜਿਹੜੀ ਇਹ ਇੰਪੋਰਟੈਂਸ ਹੈਗੀ ਇਹਨੂੰ ਕੱਢਣ ਦੀ, ਇਹ ਬੜੀ ਬੜੀ ਜ਼ਰੂਰਤ ਹੈਗੀ ਸਾਡੇ ਇਹ ਲੰਬੇ ਸਮੇਂ ਵਿੱਚ, ਕਿਉਂਕਿ ਸਾਡੇ ਜਿਹੜੇ ਨੇਟਿਵ ਟ੍ਰੀ ਇਸ ਸਪੀਸੀਜ਼ ਨੇ ਬਹੁਤ ਵੱਡੇ ਲੈਵਲ ਤੇ ਇਹਦਾ ਘਾਣ ਕੀਤਾ, ਖਾਤਮਾ ਕੀਤਾ। ਅਸੀਂ ਜਦੋਂ ਹੁਣ ਪਿੰਡਾਂ ਦੇ ਵਿੱਚ ਕੰਮ ਕੀਤਾ ਤਾਂ ਬਹੁਤ ਵੱਡੇ ਸਕੇਲ ਤੇ ਪੰਚਾਇਤਾਂ ਨਾਲ ਮਿਲ ਕੇ, ਐਡਮਿਨਿਸਟ੍ਰੇਸ਼ਨ ਨਾਲ ਮਿਲ ਕੇ ਇਹਨੂੰ ਕਢਾਇਆ ਤੇ ਨੇਟਿਵ ਟ੍ਰੀ ਨਾਲ ਭਰਿਆ, ਛੋਟੇ ਛੋਟੇ ਜੰਗਲ ਅਸੀਂ ਬਣਾਏ ਹੈਗੇ ਆ। ਤੇ ਜੀ ਬਹੁਤ ਇਹਨੂੰ ਕੱਢਣਾ ਬਹੁਤ ਜ਼ਰੂਰੀ ਹੈ ਜੀ।
1: ਤਾਂ ਦੋਸਤੋ ਇਹ ਸਨ ਸਾਡੇ ਨਾਲ ਡਾਕਟਰ ਰਜਨੀਸ਼ ਵਰਮਾ, PhD ਬਾਇਓਟੈਕਨੋਲੋਜੀ ਅਤੇ ਵਾਤਾਵਰਣ ਮਾਮਲਿਆਂ ਬਾਰੇ ਡੂੰਘੀ ਸਮਝ ਰੱਖਣ ਵਾਲੇ, ਅਤੇ ਪੰਜਾਬ ਦੇ ਰਵਾਇਤੀ ਰੁੱਖਾਂ ਦੇ ਉੱਤੇ ਇਹਨਾਂ ਦਾ ਇੱਕ ਵੱਡਾ ਕੰਮ ਰਿਹਾ।

ਪੇਂਡੂ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਲਈ ਆਮਦਨ ਦੇ ਵਾਧੂ ਮੌਕੇ ਪੈਦਾ ਕਰਨ ਲਈ ਪੰਜਾਬ ਸਰਕਾਰ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਫਾਰਮ ਸਟੇ ਨੀਤੀ 2026 ਬਾਰੇ ਜਾਗਰੂਕਤਾ ਵਰਕਸ਼ਾਪ ਕਰਵਾਈ, ਜਿਸ ਵਿੱਚ 150 ਤੋਂ ਵੱਧ ਕਿਸਾਨਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ।

ਲਗਾਤਾਰ ਸੜਕ ਹਾਦਸਿਆਂ ਦਾ ਕਾਰਨ ਬਣੇ ਰਹਿਣ ਵਾਲੇ ਬਲੈਕ ਸਪੌਟ ਦੇ ਰੂਪ ਦੇ ਵਿੱਚ ਜਾਣੇ ਜਾਣ ਵਾਲੇ 29 ਕਿਲੋਮੀਟਰ ਲੰਬੇ ਰਸਤੇ ਸਰਹਿੰਦ ਪਟਿਆਲਾ ਮਾਰਗ ਦਾ ਛੇਤੀ ਹੀ ਹੈ ਜਿਹੜਾ ਹੁਣ 4 ਲਾਈਨ ਦੇ ਰੂਪ ਦੇ ਵਿੱਚ ਯਾਤਰੀਆਂ ਨੂੰ ਸੁਰੱਖਿਅਤ ਅਤੇ ਤੇਜ਼ ਸਫ਼ਰ ਦੀ ਸੁਵਿਧਾ ਦੇ ਸਕੇਗਾ। ਇਸਦਾ ਨਿਰਮਾਣ ਕਾਰਜ ਹੈ ਜਿਹੜਾ ਉਹ ਆਪਣੇ ਆਖਰੀ ਪੜਾਅ ਦੇ ਉੱਤੇ ਪਹੁੰਚ ਚੁੱਕਾ ਹੈ ਅਤੇ ਉਮੀਦ ਹੈ ਕਿ ਇਹ ਜਿਹੜੀ ਯੋਜਨਾ ਹੈ ਜੁਲਾਈ 2026 ਦੇ ਅਖੀਰ ਤੱਕ ਹੈ ਪੂਰੀ ਹੋ ਜਾਵੇਗੀ। ਇੱਥੇ ਸਰੋਤਿਆਂ ਨੂੰ ਵੀ ਦੱਸ ਦਈਏ ਕਿ ਇਸ ਬਾਰੇ ਵੀ ਲਿਖਿਆ ਗਿਆ ਕਿ ਇਰਾਨ ਅਮਰੀਕਾ ਯੁੱਧ ਦੇ ਚੱਲਦੇ ਹੋਏ ਬਿਟੂਮੈਨ ਕੀ ਸਪਲਾਈ ਦੇ ਪ੍ਰਭਾਵਿਤ ਹੋਣ ਦੇ ਕਰਕੇ ਮਾਰਚ ਦੇ ਵਿੱਚ ਇਸ ਨੇ ਬਣ ਕੇ ਤਿਆਰ ਹੋ ਜਾਣਾ ਸੀ, ਪਰ 4 ਮਹੀਨੇ ਆ ਜਿਹੜਾ ਇਹ ਪ੍ਰੋਜੈਕਟ ਲੇਟ ਹੋ ਚੁੱਕਿਆ ਹੈ।

ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਮੌਨਸੂਨ ਨੇ ਹੈ ਜਿਹੜਾ ਪਹਿਲੇ ਹੀ ਦਿਨ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ। ਸੂਬੇ ਦੇ ਦੱਖਣ ਪੱਛਮ ਦੇ ਵਿੱਚ ਮੌਨਸੂਨ ਨੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਕਵਰ ਕਰ ਲਿਆ। ਮਾਲਵਾ ਅਤੇ ਮਾਝਾ ਖੇਤਰ ਦੇ ਵਿੱਚ ਮੌਨਸੂਨ ਬੱਦਲ ਜਿਹੜੇ ਨੇ ਉਹ ਜੰਮ ਕੇ ਵਰਸੇ। ਮੌਸਮ ਵਿਭਾਗ ਦੇ ਅਨੁਸਾਰ ਸਭ ਤੋਂ ਵੱਧ ਜਿਹੜਾ ਮੀਂਹ ਹੈ ਲੁਧਿਆਣਾ ਦੇ ਵਿੱਚ 90 mm ਅਤੇ ਫਰੀਦਕੋਟ ਦੇ ਵਿੱਚ 89 mm ਪਿਆ। ਫਿਰੋਜ਼ਪੁਰ ਦੇ ਵਿੱਚ 68 mm ਪਾਣੀ ਡਿੱਗਿਆ ਅਤੇ ਉੱਥੇ ਹੀ ਹੈ ਜਿਹੜਾ ਇਹ ਵੀ ਦੱਸਿਆ ਜਾ ਰਿਹਾ ਕਿ ਅਗਲੇ 6 ਦਿਨ ਹੈ ਜਿਹੜਾ ਮੌਸਮ ਮੀਂਹ ਵਾਲਾ ਬਣੇ ਰਹਿਣ ਦੀ ਸੰਭਾਵਨਾ ਹੈ।

0: ਉੜ ਗਏ ਪੁੱਤ, ਹੁਣ ਨੀ ਆਉਂਦੇ, ਹੁਣ ਤਾਂ ਸਾਰੇ ਹੀ ਉੜ ਗਏ।
1: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨੀ ਦਿਸਦਾ, ਹੁਣ ਤਾਂ ਜਮਾ ਵੀ।
0: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨੀ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ। ਆ ਬੱਚੇ ਦਰਖਤਾਂ ਨੂੰ ਪਤਾ ਨੀ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
1: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
0: ਪੁੱਤ, ਚਿੜੀ ਆਲਣਾ ਟੰਗਣ ਨਾਲ ਨੀ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਹੀ ਪੰਛੀ ਮੁੜੇ ਆਉਣਗੇ।
1: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਊਂਗਾ।
2: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।

ਅੱਜ ਦੋਸਤੋ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੁੱਡ ਮਾਰਨਿੰਗ ਮਾਲਵਾ ਖਤਮ ਕਰਨ ਦੀ ਵਰਿੰਦਰ ਸਿੰਘ ਕਾਲੋ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਬ੍ਰੌਡਕਾਸਟਿੰਗ ਅਸਿਸਟੈਂਟ ਸਨ ਕ੍ਰਿਤੀ ਸ਼ਰਮਾ ਅਤੇ ਤਕਨੀਕੀ ਸਹਿਯੋਗੀ ਸਨ ਆਰ ਕੇ ਮਿੱਤਲ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰੀ। ਹੁਣ ਤੋਂ ਕੁਝ ਪਲਾਂ ਬਾਅਦ ਸਵੇਰੇ 8 ਵਜੇ ਸਮਾਚਾਰ ਪ੍ਰਭਾਤ, 8:15 ਵਜੇ ਮਾਰਨਿੰਗ ਨਿਊਜ਼ ਸਾਡੇ ਦਿੱਲੀ ਕੇਂਦਰ ਤੋਂ ਅਤੇ 8:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਤਾਲ ਮਾਰਗਾਂ ਤੋਂ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ, ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਇਨ੍ਹਾਂ ਵਿਚ ਪਾਕਿਸਤਾਨ ਤੋਂ ਸੰਚਾਲਿਤ ਸਰਹੱਦ ਪਾਰ ਦਹਿਸ਼ਤਗਰਦੀ ਵੀ ਸ਼ਾਮਲ ਹੈ। ਨਵੀਂ ਦਿੱਲੀ 'ਚ ਕੱਲ੍ਹ ਭਾਰਤ ਜਾਪਾਨ ਸਾਲਾਨਾ ਸਿਖਰ ਸੰਮੇਲਨ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿਚ ਦੋਵਾਂ ਨੇਤਾਵਾਂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ 'ਚ ਹੋਏ ਪਹਿਲਗਾਮ ਦਹਿਸ਼ਤਗਰਦੀ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਪਿਛਲੇ ਸਾਲ 10 ਨਵੰਬਰ ਨੂੰ ਦਿੱਲੀ ਵਿਚ ਹੋਈ ਦਹਿਸ਼ਤਗਰਦ ਘਟਨਾ ਦੀ ਵੀ ਸਖ਼ਤ ਨਿੰਦਾ ਕੀਤੀ। ਦੋਵਾਂ ਦੇਸ਼ਾਂ ਨੇ ਇਸ ਘਿਨਾਉਣੇ ਕੰਮ ਦੇ ਦੋਸ਼ੀਆਂ ਪ੍ਰਬੰਧਕਾਂ ਤੇ ਵਿੱਤਦਾਤਾਵਾਂ ਨੂੰ ਬਿਨਾਂ ਕਿਸੇ ਦੇਰੀ ਦੇ ਸਜ਼ਾ ਦਵਾਉਣ ਦੀ ਮੰਗ ਕੀਤੀ। ਦੋਵਾਂ ਨੇ ਅਲਕਾਇਦਾ, ਇਸਲਾਮਿਕ ਸਟੇਟ, ਲਸ਼ਕਰ ਏ ਤੈਬਾ ਅਤੇ ਜੈਸ਼ ਏ ਮੁਹੰਮਦ ਸਮੇਤ ਸੰਯੁਕਤ ਰਾਸ਼ਟਰ ਵਿਚ ਸੂਚੀਬੱਧ ਸਾਰੇ ਦਹਿਸ਼ਤਗਰਦੀ ਸਮੂਹਾਂ ਅਤੇ ਸੰਸਥਾਵਾਂ ਖਿਲਾਫ਼ ਕਾਰਵਾਈ ਕਰਨ ਦਾ ਸੱਦਾ ਦਿੱਤੈ। ਦੋਵਾਂ ਨੇਤਾਵਾਂ ਨੇ ਦਹਿਸ਼ਤਗਰਦਾਂ ਦੇ ਸੁਰੱਖਿਅਤ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ, ਦਹਿਸ਼ਤਗਰਦੀ ਫੰਡਿੰਗ ਚੈਨਲਾਂ ਅਤੇ ਅੰਤਰਰਾਸ਼ਟਰੀ ਅਪਰਾਧਾਂ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਖਤਮ ਕਰਨ ਅਤੇ ਦਹਿਸ਼ਤਗਰਦਾਂ ਦੀ ਸਰਹੱਦ ਪਾਰੋਂ ਆਵਾਜਾਈ ਨੂੰ ਰੋਕਣ ਲਈ ਸਖ਼ਤ ਕਾਰਵਾਈ ਕਰਨ ਦਾ ਵੀ ਸੱਦਾ ਦਿੱਤਾ। ਦੋਵਾਂ ਪ੍ਰਧਾਨ ਮੰਤਰੀਆਂ ਨੇ ਇੱਕ ਆਜ਼ਾਦ ਅਤੇ ਖੁਸ਼ਹਾਲ ਹਿੰਦ ਪ੍ਰਸ਼ਾਂਤ ਖੇਤਰ ਦੇ ਸਾਂਝੇ ਟੀਚੇ ਲਈ ਸਮਾਨ ਸੋਚ ਵਾਲੇ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ,
1: आज भारत और जापान दोनों ही विश्व की सबसे बड़ी इकोनॉमीज में से हैं। एक फ्री, प्रॉस्परस और रूल्स बेस्ड इंडो पैसिफिक हमारी साझा प्राथमिकता है। क्षेत्र की सबसे बड़ी डेमोक्रेटिक और मार्केट इकोनॉमीज के रूप में आज हमने कई महत्वपूर्ण पहल की हैं। इनसे हम मिलकर पूरे क्षेत्र में शांति, स्थिरता और प्रगति का मार्ग प्रशस्त करेंगे।
0: ਦੋਵਾਂ ਨੇਤਾਵਾਂ ਨੇ ਕੁਆਡ ਢਾਂਚੇ ਤਹਿਤ ਹੋਈ ਨਿਰੰਤਰ ਪ੍ਰਗਤੀ ਦਾ ਸਵਾਗਤ ਕਰਦਿਆਂ ਵਿਵਹਾਰਕ ਸਹਿਯੋਗ ਨੂੰ ਵਧਾਉਣ ਲਈ ਸਾਂਝੀ ਵਚਨਬੱਧਤਾ ਜ਼ਾਹਰ ਕੀਤੀ। ਭਾਰਤ ਅਤੇ ਜਾਪਾਨ ਨੇ ਭਾਰਤ ਜਾਪਾਨ ਵਿਸ਼ੇਸ਼ ਰਣਨੀਤਿਕ ਅਤੇ ਆਲਮੀ ਭਾਈਵਾਲੀ ਦੇ ਰੂਪ 'ਚ ਆਰਥਿਕ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ। ਆਰਥਿਕ ਸੁਰੱਖਿਆ ਸਹਿਯੋਗ ਬਾਰੇ ਭਾਰਤ ਜਾਪਾਨ ਸੰਯੁਕਤ ਐਲਾਨਨਾਮੇ ਵਿਚ ਕਿਹਾ ਗਿਆ ਕਿ ਆਰਥਿਕ ਸੁਰੱਖਿਆ ਭਾਈਵਾਲੀ ਆਪਸੀ ਵਿਸ਼ਵਾਸ, ਸਾਂਝੀਆਂ ਕਦਰਾਂ ਕੀਮਤਾਂ ਤੇ ਆਪਸੀ ਹਿੱਤਾਂ ਤੇ ਆਧਾਰਿਤ ਹੈ। ਇਸ ਮੁਤਾਬਕ ਦੋਵਾਂ ਮੁਲਕਾਂ ਦੀ ਖੁਸ਼ਹਾਲੀ,

ਸੁਰੱਖਿਆ ਅਤੇ ਆਰਥਿਕ ਭਵਿੱਖ ਡੂੰਘਾਈ ਨਾਲ ਜੁੜੇ ਹੋਏ ਨੇ। ਇਹ ਐਲਾਨਨਾਮਾ ਇਸ ਗੱਲ 'ਤੇ ਮਾਨਤਾ ਹੈ ਕਿ ਇੱਕ ਆਜ਼ਾਦ ਅਤੇ ਹਿੰਦ ਪ੍ਰਸ਼ਾਂਤ ਖੇਤਰ ਅਤੇ ਅੰਤਰ ਖੇਤਰੀ ਸੁਰੱਖਿਆ ਅਤੇ ਵਿਕਾਸ ਲਈ ਆਪਸੀ ਅਤੇ ਸਰਬਪੱਖੀ ਮਹਾਸਾਗਰ ਪਹਿਲਕਦਮੀ ਦਰਮਿਆਨ ਤਾਲਮੇਲ ਦੋਵਾਂ ਮੁਲਕਾਂ ਨੂੰ ਆਰਥਿਕ ਸੁਰੱਖਿਆ ਅਤੇ ਸਹਿਯੋਗ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ। ਦੋਵੇਂ ਦੇਸ਼ ਪੰਜ ਮੁੱਖ ਖੇਤਰਾਂ ਸੈਮੀਕੰਡਕਟਰ, ਮਹੱਤਵਪੂਰਨ ਖਣਿਜ, ਸੂਚਨਾ ਅਤੇ ਸੰਚਾਰ ਤਕਨਾਲੋਜੀ, ਸਵੱਛ ਊਰਜਾ ਅਤੇ ਫਾਰਮਾਸੂਟੀਕਲ ਖੇਤਰ ਵਿੱਚ ਦੁਵੱਲੇ ਸਹਿਯੋਗ ਮਜ਼ਬੂਤ ਕਰਨਗੇ। ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸ਼ੁਰੂ ਹੋ ਗਈ ਹੈ। 57 ਦਿਨਾਂ ਦੀ ਯਾਤਰਾ ਦੌਰਾਨ ਦੇਸ਼ ਭਰ ਤੋਂ ਲੱਖਾਂ ਸ਼ਰਧਾਲੂ ਪਵਿੱਤਰ ਸ਼੍ਰੀ ਅਮਰਨਾਥ ਗੁਫਾ ਮੰਦਰ ਦੇ ਦਰਸ਼ਨ ਕਰਨਗੇ। ਸ਼ਰਧਾਲੂ ਕਰੀਬ 3,888 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ 'ਚ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਜਾਂਦੇ ਨੇ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਮੌਕੇ ਸਮਾਪਤ ਹੋਵੇਗੀ। ਤੀਰਥ ਯਾਤਰੀਆਂ ਦਾ ਪਹਿਲਾ ਜਥਾ ਕੱਲ੍ਹ ਸੁਰੱਖਿਆ ਵਿਚਕਾਰ ਅਨੰਤਨਾਗ ਜ਼ਿਲ੍ਹੇ ਦੇ ਨੂਨਵਾਂਗ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਾਲ ਵਿਖੇ ਜੁੜਵੇਂ ਬੇਸ ਕੈਂਪਾਂ 'ਤੇ ਪਹੁੰਚਿਆ। ਕੱਲ੍ਹ ਸਵੇਰੇ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਦੇ ਭਗਵਤੀ ਨਗਰ ਯਾਤਰੀ ਨਿਵਾਸ ਤੋਂ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। ਪਹਿਲੇ ਜਥੇ ਵਿੱਚ 4,822 ਸ਼ਰਧਾਲੂ ਨੇ, ਜਿਨ੍ਹਾਂ ਵਿੱਚੋਂ 2,510 ਸ਼ਰਧਾਲੂ ਪਹਿਲਗਾਮ ਮਾਰਗ ਰਾਹੀਂ ਅਤੇ 2,312 ਬਾਲਟਾਲ ਮਾਰਗ ਰਾਹੀਂ ਯਾਤਰਾ ਕਰ ਰਹੇ ਨੇ। ਯਾਤਰਾ ਦੇ ਸੁਚਾਰੂ ਅਤੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਦੋਵਾਂ ਮਾਰਗਾਂ 'ਤੇ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ, ਜਿਸ ਵਿੱਚ 16ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਚਰਚਾ ਕੀਤੀ ਜਾਵੇਗੀ। ਇਸ ਵਰਕਸ਼ਾਪ ਦੀ ਪ੍ਰਧਾਨਗੀ ਕੇਂਦਰੀ ਪੰਚਾਇਤੀ ਰਾਜ ਮੰਤਰੀ ਰਾਜੀਵ ਰੰਜਨ ਸਿੰਘ ਕਰਨਗੇ ਅਤੇ ਕੇਂਦਰੀ ਰਾਜ ਮੰਤਰੀ ਪ੍ਰੋਫੈਸਰ ਐਸਪੀ ਸਿੰਘ ਬਘੇਲ ਵੀ ਇਸ ਮੌਕੇ ਮੌਜੂਦ ਰਹਿਣਗੇ। ਵਰਕਸ਼ਾਪ ਦੌਰਾਨ ਖਜ਼ਾਨਾ ਮੰਤਰਾਲੇ ਦੇ ਖਰਚ ਵਿਭਾਗ ਵੱਲੋਂ ਜਾਰੀ 16ਵੇਂ ਵਿੱਤ ਕਮਿਸ਼ਨ ਦੇ ਪੇਂਡੂ ਸਥਾਨਕ ਸੰਸਥਾ ਗ੍ਰਾਂਟਾਂ ਨੂੰ ਲਾਗੂ ਕਰਨ ਲਈ ਦਿਸ਼ਾ ਨਿਰਦੇਸ਼ਾਂ 'ਤੇ ਚਰਚਾ ਕੀਤੀ ਜਾਵੇਗੀ। ਵਰਕਸ਼ਾਪ ਪੰਚਾਇਤੀ ਰਾਜ ਸੰਸਥਾਵਾਂ ਦੇ ਵਿੱਤੀ ਸਥਿਰਤਾ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਹੋਵੇਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਚੋਣ ਕਮਿਸ਼ਨ ਨੇ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਵਿਰੋਧੀ ਧੜਿਆਂ ਤੋਂ ਪਾਰਟੀ ਸੰਗਠਨ ਦੀਆਂ ਚੋਣਾਂ ਅਤੇ ਅਧਿਕਾਰਤ ਦਸਤਖਾਂ ਸਬੰਧੀ ਉਹਨਾਂ ਦੇ ਵਿਰੋਧੀ ਦਾਅਵਿਆਂ 'ਤੇ ਜਵਾਬ ਮੰਗੇ ਨੇ। ਇੱਕ ਬਿਆਨ ਵਿੱਚ ਕਮਿਸ਼ਨ ਨੇ ਕਿਹੈ ਕਿ ਉਸਨੇ ਇਸ ਸਬੰਧ ਵਿੱਚ ਦੋਵਾਂ ਧੜਿਆਂ ਦੇ ਦਾਅਵਿਆਂ ਅਤੇ ਜਵਾਬੀ ਦਾਅਵਿਆਂ ਬਾਰੇ ਮਮਤਾ ਬੈਨਰਜੀ ਅਤੇ ਪਾਰਟੀ ਨੇਤਾ ਰਿਤਪ੍ਰੀਤ ਬੈਨਰਜੀ ਨੂੰ ਵੱਖਰੇ ਪੱਤਰ ਲਿਖੇ ਨੇ। ਕਮਿਸ਼ਨ ਨੇ ਕਿਹੈ ਕਿ ਦੋਵਾਂ ਧਿਰਾਂ ਨੂੰ ਸੋਮਵਾਰ ਸ਼ਾਮੀ 5:30 ਵਜੇ ਤੱਕ ਆਪਣੇ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਇਹ ਮਹੱਤਵਪੂਰਨ ਕੰਮ ਕੇਂਦਰੀ ਮੰਤਰਾਲਿਆਂ, ਰਾਜ ਸਰਕਾਰਾਂ, ਸ਼ਹਿਰੀ ਸਥਾਨਕ ਸੰਸਥਾਵਾਂ, ਵਿਗਿਆਨਕ ਸੰਸਥਾਵਾਂ ਅਤੇ ਸਥਾਨਕ ਭਾਈਚਾਰਿਆਂ ਦਰਮਿਆਨ ਨਿਰੰਤਰ ਸਹਿਯੋਗ ਨਾਲ ਪੂਰਾ ਕੀਤਾ ਜਾ ਸਕਦਾ ਹੈ। ਸ੍ਰੀ ਪਾਟਿਲ ਨੇ ਇਹ ਗੱਲ ਕੱਲ੍ਹ ਗੰਗਾ ਨਦੀ ਲਈ ਅਧਿਕਾਰਤ ਕਾਰਜਪਾਲ ਦੀ 19ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਹੀ। ਨੀਤੀਗਤ ਸੁਧਾਰਾਂ ਅਤੇ ਹਿੱਸੇਦਾਰਾਂ ਦਰਮਿਆਨ ਵਧੇਰੇ ਤਾਲਮੇਲ ਰਾਹੀਂ ਨਦੀ ਦੇ ਪੁਨਰ ਸੁਰਜੀਤੀ ਨੂੰ ਤੇਜ਼ ਕਰਨ ਦੇ ਉਪਾਵਾਂ 'ਤੇ ਵੀ ਚਰਚਾ ਕੀਤੀ ਗਈ। ਇਰਾਨ ਦੇ ਸਰਵਉੱਚ ਨੇਤਾ ਮੁਸਤਫਾ ਖਾਮਨਈ ਆਪਣੇ ਪਿਤਾ ਯਾਤੁੱਲਾ ਅਲੀ ਖਾਮਨਈ ਦੇ ਅੰਤਮ ਸੰਸਕਾਰ ਵਿੱਚ ਸੁਰੱਖਿਆ ਕਾਰਨਾਂ ਕਰਕੇ ਸ਼ਾਮਲ ਨਹੀਂ ਹੋਣਗੇ। ਭਾਰਤ ਵਿੱਚ ਇਰਾਨ ਦੇ ਨੁਮਾਇੰਦੇ ਯਾਤਾ ਹਕੀਮ ਇਲਾਹੀ ਨੇ ਕਿਹਾ ਕਿ ਧਮਕੀਆਂ ਅਤੇ ਨਿਗਰਾਨੀ ਦੇ ਜ਼ੋਖਮਾਂ ਕਾਰਨ ਉਹਨਾਂ ਦਾ ਜਨਤਕ ਤੌਰ 'ਤੇ ਸਾਹਮਣੇ ਆਉਣਾ ਸੁਰੱਖਿਅਤ ਨਹੀਂ ਹੈ। ਇਧਰ ਬਿਹਾਰ ਦੇ ਰਾਜਪਾਲ ਸੇਵਾਮੁਕਤ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਅਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੀਟਾ ਕੱਲ੍ਹ ਇਰਾਨ ਦੇ ਸਰਵਉੱਚ ਨੇਤਾ ਯਤਾਉੱਲਾ ਸਈਦ ਅਲੀ ਖਾਮਨਈ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਮੌਕੇ ਇਹਨਾਂ ਦੋ ਭਾਰਤੀ ਨੁਮਾਇੰਦਿਆਂ ਦੀ ਉੱਚ ਪੱਧਰੀ ਮੌਜੂਦਗੀ ਦੋਵਾਂ ਮੁਲਕਾਂ ਦਰਮਿਆਨ ਸੱਭਿਆਚਾਰਕ ਸਬੰਧਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ। ਆਂਧਰਾ ਪ੍ਰਦੇਸ਼ ਦੇ ਮਰਕਾਪੁਰਮ ਜ਼ਿਲ੍ਹੇ ਦੇ ਕੰਭਮ ਨੇੜੇ ਅੱਜ ਸਵੇਰੇ ਇੱਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ ਨੇ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਖਾਦ ਨਾਲ ਭਰੇ ਇੱਕ ਟਰੱਕ ਦੀ ਇੱਕ ਆਟੋ ਰਿਕਸ਼ਾ ਨਾਲ ਟੱਕਰ ਹੋ ਗਈ। ਯੂਕਰੇਨ ਦੀ ਰਾਜਧਾਨੀ ਕੀਵ ਤੇ ਰੂਸ ਦੇ ਡਰੋਨ ਤੇ ਮਿਜ਼ਾਈਲ ਹਮਲਿਆਂ ਵਿੱਚ 27 ਲੋਕ ਮਾਰੇ ਗਏ ਨੇ ਤੇ 90 ਜ਼ਖਮੀ ਹੋਏ ਨੇ। ਕੀਵ 'ਚ 30 ਥਾਵਾਂ ਤੇ ਰਿਹਾਇਸ਼ੀ ਇਮਾਰਤਾਂ ਅਤੇ ਨਾਗਰਿਕ ਸਹੂਲਤਾਂ ਨੂੰ ਮੁੱਖ ਤੌਰ ਤੇ ਨੁਕਸਾਨ ਪਹੁੰਚਿਆ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਬੁੱਧਵਾਰ ਰਾਤ ਨੂੰ ਹੋਏ ਘਾਤਕ ਬੰਬ ਧਮਾਕੇ ਯੂਕਰੇਨ ਵੱਲੋਂ ਰੂਸ 'ਚ ਨਾਗਰਿਕ ਟਿਕਾਣਿਆਂ ਤੇ ਲੰਮੀ ਦੂਰੀ ਦੇ ਕੀਤੇ ਗਏ ਹਮਲਿਆਂ ਦੇ ਜਵਾਬ ਵਿੱਚ ਸਨ। ਥਾਈਲੈਂਡ ਦੇ ਉੱਤਰ ਪੂਰਬੀ ਮੁਗਦਾਹਾਨ ਪ੍ਰਾਂਤ ਵਿੱਚ ਇੱਕ ਤੀਰਥ ਯਾਤਰਾ 'ਤੇ ਜਾ ਰਹੇ 9 ਭਿਕਸ਼ੂਆਂ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਸੂਤਰਾਂ ਮੁਤਾਬਕ ਇੱਕ 11 ਸਾਲਾ ਲੜਕੀ ਨੇ ਭਿਕਸ਼ੂਆਂ ਨੂੰ ਇੱਕ ਪਿਕਅਪ ਟਰੱਕ ਨਾਲ ਟੱਕਰ ਮਾਰ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਕੁੱਲ 35 ਭਿਕਸ਼ੂ ਤੀਰਥ ਯਾਤਰਾ 'ਤੇ ਸਨ।
ਪੰਜ ਭਿਕਸ਼ੂਆਂ ਦੀ ਮੌਕੇ ਤੇ ਮੌਤ ਹੋ ਗਈ, ਜਦਕਿ ਚਾਰ ਹੋਰਨਾਂ ਦੀ ਹਸਪਤਾਲ 'ਚ ਮੌਤ ਹੋ ਗਈ, ਜਦਕਿ 13 ਭਿਕਸ਼ੂਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ।

0: ਦੱਖਣ ਪੱਛਮੀ ਮੌਨਸੂਨ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਗੁਜਰਾਤ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਅੱਗੇ ਵਧਿਆ ਹੈ। ਮੌਸਮ ਵਿਭਾਗ ਨੇ ਪੂਰਬੀ ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ 2 ਟੈਸਟ ਕ੍ਰਿਕਟ ਮੈਚਾਂ ਦੀ ਲੜੀ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਹ ਲੜੀ 15 ਤੋਂ 27 ਅਗਸਤ ਤੱਕ ਸ਼੍ਰੀਲੰਕਾ ਵਿੱਚ ਖੇਡੀ ਜਾਵੇਗੀ। ਪਹਿਲਾ ਟੈਸਟ ਮੈਚ 15 ਅਗਸਤ ਤੋਂ ਅੰਤਰਰਾਸ਼ਟਰੀ ਸਟੇਡੀਅਮ 'ਚ ਖੇਡਿਆ ਜਾਵੇਗਾ, ਜਦਕਿ ਦੂਜਾ ਟੈਸਟ ਮੈਚ 23 ਅਗਸਤ ਤੋਂ ਕੋਲੰਬੋ 'ਚ ਖੇਡਿਆ ਜਾਵੇਗਾ। ਇਹ ਲੜੀ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਸ਼ੁਭਮਨ ਗਿੱਲ ਦੀ ਅਗਵਾਈ ਹੇਠ ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸੂਚੀ ਵਿੱਚ 5ਵੇਂ ਸਥਾਨ 'ਤੇ ਹੈ। ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਭਾਰਤ ਇੰਗਲੈਂਡ ਖਿਲਾਫ਼ ਚੱਲ ਰਹੀ 5 2020 ਅੰਤਰਰਾਸ਼ਟਰੀ ਮੈਚਾਂ ਦੀ ਲੜੀ ਖਤਮ ਕਰੇਗਾ। ਅਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਤਾਲ ਮਾਰਗਾਂ ਤੋਂ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ ਹੋਈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ 'ਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਕਰੇਗਾ ਆਯੋਜਨ। ਜਲ ਸ਼ਕਤੀ ਮੰਤਰੀ CR ਪਾਟਿਲ ਨੇ ਕਿਹਾ, ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ਼ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਅਤੇ ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10 'ਤੇ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 8:40 ਹੋਏ ਨੇ। ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ ਲੈ ਕੇ ਮੈਂ ਹਾਂ ਤੁਹਾਡੇ ਨਾਲ ਵਰਿੰਦਰ ਸਿੰਘ ਕਾਲੋਂ।

ਅਮਰਿੰਦਰ ਗਿੱਲ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗੀਤ ਤੁਸੀਂ ਸੁਣਿਆ ਡੈਡੀ ਕੂਲ ਮੁੰਡੇ ਫੂਲ ਫਿਲਮ ਦੇ ਵਿੱਚੋਂ। ਪੁੱਤ ਜੱਟਾਂ ਦੀ ਫਿਲਮ ਦੇ ਵਿੱਚੋਂ ਗੀਤ ਤੁਹਾਨੂੰ ਸੁਣਵਾ ਰਹੇ ਹਾਂ, ਕਲਾਕਾਰ ਨੇ ਕਰਮਜੀਤ ਅਨਮੋਲ।

ਦੁਗਾਣਾ ਤੁਸੀਂ ਸੁਣਿਆ ਗੁਰਦਾਸ ਮਾਨ ਅਤੇ ਅਲਕਾ ਯਾਗਨਿਕ ਦੀਆਂ ਆਵਾਜ਼ਾਂ 'ਚ ਫਿਲਮ ਚੱਕ ਜਵਾਨਾਂ 'ਚੋਂ। ਫਿਲਮੀ ਜੰਕਸ਼ਨ ਪ੍ਰੋਗਰਾਮ ਦਾ ਇਹ ਆਖਰੀ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਨੂਰਜਹਾਂ ਦੀ ਆਵਾਜ਼ ਦੇ ਵਿੱਚ, ਨਿਗਾਹੇ ਫਿਲਮ ਦੇ ਲਈ ਗਾਇਆ ਹੋਇਆ।

0: ਹਾਂਜੀ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਫਿਲਮੀ ਜੰਕਸ਼ਨ।
1: ਖਿੜਦੇ ਚਿਹਰਿਆਂ ਬਾਰੇ ਪਤਾ ਨਾ ਲੱਗਦਾ, ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ, ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ। ਕਿੱਥੋਂ ਸੀ ਇਹ ਢੰਗ ਆਉਣਾ, ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ। ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ। ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ ਲਈਏ।
0: ਜਿਸ ਉੱਤੇ ਤੁਸੀਂ ਇਸ ਵੇਲੇ ਰਾਗਾਂ ਅਤੇ ਬਾਗਾਂ ਦੇ ਸ਼ਹਿਰ ਪਟਿਆਲਾ ਦੇ ਆਪਣੇ ਰੇਡੀਓ ਆਕਾਸ਼ਵਾਣੀ ਪਟਿਆਲਾ ਦੇ ਨਾਲ ਸਵੇਰ ਦੇ 9 ਵਜਣ ਵਾਲੇ ਨੇ। ਹੁਣ ਤੁਹਾਨੂੰ ਲੈ ਚੱਲਦੇ ਹਾਂ ਸਮੁੰਦਰ ਕੰਢੇ ਵਸੇ ਸ਼ਹਿਰ ਮੁੰਬਈ। ਕੌਮੀ ਸੇਵਾ ਵਿਵਧ ਭਾਰਤੀ ਦੇ ਪ੍ਰੋਗਰਾਮ ਤੁਸੀਂ ਸੁਣੋਗੇ।

ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 10 ਵਜ ਰਹੇ ਨੇ। ਇਸ ਵਕਤ ਦੀਆਂ ਨਿਊਜ਼ ਹੈਡਲਾਈਨਜ਼।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨਮੰਤਰੀ ਸਨਾਏ ਤਾਕਾਇਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖਤ ਨਿੰਦਾ ਕੀਤੀ ਏ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਅੱਜ ਤੋਂ ਸ਼ੁਰੂ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ ਵਿੱਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਏ। ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਪੰਜਾਬ ਦਾ ਦੌਰਾ ਕਰਨਗੇ। ਪੰਜਾਬ ਦੇ ਮੁੱਖ ਚੋਣ ਅਫਸਰ ਅਨੰਦਿਤਾ ਮਿੱਤਰਾ ਨੇ ਕਿਹਾ ਸੂਬੇ ਵਿੱਚ 1 ਜੁਲਾਈ ਤੱਕ 97.44% ਗਣਨਾ ਫਾਰਮਾਂ ਦੀ ਵੰਡ ਮੁਕੰਮਲ ਹੋਈ ਏ। ਪੰਜਾਬ ਸਰਕਾਰ ਨੇ ਹੈਲਥ ਵਰਕਰਾਂ ਦੀਆਂ 619 ਅਸਾਮੀਆਂ ਭਰਨ ਅਤੇ ਉਦਯੋਗ ਵਿਭਾਗ ਵਿੱਚ ਅਹੁਦਿਆਂ ਨੂੰ ਰਣਨੀਤਿਕ ਤੌਰ ਤੇ ਸੁਰਜੀਤ ਕਰਨ ਦੀ ਪ੍ਰਵਾਨਗੀ ਦਿੱਤੀ। ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਅਤੇ ਆਊਟਸੋਰਸਡ ਸਟਾਫ ਨੂੰ ਠੇਕੇ ਤੇ ਲਿਆਉਣ ਦਾ ਫੈਸਲਾ ਨਿਰਪੱਖ ਢੰਗ ਨਾਲ ਲਾਗੂ ਕੀਤਾ ਜਾਵੇਗਾ। ਰੂਪਨਗਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਤਲੁਜ ਦਰਿਆ, ਹੋਰ ਸਾਰੀਆਂ ਨਦੀਆਂ, ਨਹਿਰਾਂ ਅਤੇ ਸੂਇਆਂ ਵਿੱਚ ਬੱਚਿਆਂ ਅਤੇ ਆਮ ਲੋਕਾਂ ਦੇ ਨਹਾਉਣ, ਤੈਰਨ ਅਤੇ ਇਹਨਾਂ ਦੇ ਕਿਨਾਰਿਆਂ 'ਤੇ ਘੁੰਮਣ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਨੇ। ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ੍ਰੀਲੰਕਾ ਖਿਲਾਫ ਭਾਰਤ ਦੇ 2 ਮੈਚਾਂ ਦੀ ਟੈਸਟ ਕ੍ਰਿਕਟ ਲੜੀ ਦਾ ਪ੍ਰੋਗਰਾਮ ਐਲਾਨਿਆ। ਇਹ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਏ। ਹੁਣ ਪੇਸ਼ ਹੈ ਜੀ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ।

0: समाप्त होता है। तो अब अपने मित्र अजीत
1: और विमलेश को उमंग कार्यक्रम की तकनीकी टीम के साथ अगले सप्ताह तक के लिए आज्ञा दीजिए। नमस्कार।
0: उमंग उमंग उमंग उमंग
2: FM बैंड 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਝ ਲਓ ਇਸ ਵੇਲੇ ਸਵੇਰ ਦੇ 10:30 ਹੋ ਰਹੇ ਨੇ ਅਤੇ ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਪਸੰਦੀਦਾ ਪੰਜਾਬੀ ਗੀਤ ਸੁਣਵਾਏ ਜਾਣਗੇ। ਫਰਮਾਇਸ਼ ਦੱਸਣ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 2284 94 ਅਤੇ 0175 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ। ਅਸੀਂ ਕਰ ਰਹੇ ਹਾਂ ਤੁਹਾਡੀਆਂ ਫਰਮਾਇਸ਼ਾਂ ਦੀ ਉਡੀਕ ਅਤੇ ਤੁਹਾਨੂੰ ਸੁਣਵਾਉਂਦੇ ਹਾਂ ਕਨਵਰ ਗਰੇਵਾਲ ਦੀ ਆਵਾਜ਼।

0: ਸਾਡੇ ਨਾਲ ਪ੍ਰੋਗਰਾਮ ਦੇ ਪਹਿਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ।
0: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ, ਸਤਿ ਸ਼੍ਰੀ ਅਕਾਲ।
0: ਨਾਮ ਦੱਸ ਦਿਓ ਆਪਣਾ।
1: ਮੈਂ ਬਲਵਿੰਦਰ ਬਿੱਲਾ ਮਾਧੋਪੁਰੀ, ਪਿੰਡ ਮਾਧੋਪੁਰ, ਚੌਂਕ ਬੱਤੀਆਂ ਵਾਲਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਬੋਲਦਾ ਭਾਈ।
0: ਜੀ, ਆਪਣੀ ਫਰਮਾਇਸ਼ ਦੱਸ ਦਿਓ ਜੀ।
1: ਤੁਸੀਂ ਮਾਨਕ ਦਾ ਸੁਣਾ ਦਿਓ ਜੀ ਕੋਈ ਵੀ ਗੀਤ।
0: ਧੰਨਵਾਦ ਜੀ ਕਾਲ ਕਰਨ ਲਈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਕਰਨੈਲ ਸਿੰਘ ਬੋਲਣਾ, ਪਿੰਡ ਮਵੀ ਕਲਾਂ ਤੋਂ।
0: ਜੀ ਕਰਨੈਲ ਸਿੰਘ ਜੀ, ਕੀ ਸੁਣਨਾ ਚਾਹੋਗੇ?
1: ਨਿੰਦਰ ਜੀ ਬੜਾ ਸੁਣਾ ਲਓ, ਦੂਰ ਵਸਿੰਦਿਆਂ ਸੱਜਣਾ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ। ਤੁਹਾਨੂੰ ਸੁਣਵਾਉਂਦੇ ਹਾਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ ਇਹਨਾਂ ਦੀ ਫਰਮਾਇਸ਼ ਨੂੰ।
2: ਘੱਟ ਵਿਆਜ ਤੇ ਲੋਨ ਚਾਹੀਦਾ, ਉਹ ਵੀ ਐਪ ਤੋਂ। ਵਾਹ,
3: ਫਸਿਆ। ਅਣਜਾਣ ਐਪਸ ਤੋਂ ਬਚੋ।
4: RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਸੁਖਵਿੰਦਰ ਸਿੰਘ, ਪਿੰਡ ਬਨਵਾੜੀ, ਰਾਜਪੁਰਾ ਟਾਊਨ ਤੋਂ ਜੀ। 25 ਤਰੀਕ ਬਾਅਦ ਅੱਜ ਆਏ ਹਾਂ ਜੀ।
0: ਠੀਕ ਹੈ ਜੀ, ਕਿਹੜਾ ਗੀਤ ਸੁਣੋਗੇ?
1: ਨਰਿੰਦਰ ਚੰਚਲ ਦੀ ਆਵਾਜ਼ ਦੇ ਵਿੱਚ ਗੀਤ ਹੈ ਜੀ, ਦੇਸ਼ ਭਗਤੀ ਗੀਤ ਹੈ। ਮੇਰੇ ਦੇਸ਼ ਦੀ ਕਿਸਮਤ ਜਾਗ ਪਈ ਤੇ ਮਹਿਕ ਪਈਆਂ ਤਕਦੀਰਾਂ ਨੇ, ਭਾਰਤ ਨੂੰ ਸਵਰਗ ਬਣਾ ਦੇਣਾ ਅੱਜ ਗੂੰਜ ਰਹੀਆਂ ਜਾਗੀਰਾਂ ਨੇ।
0: ਧੰਨਵਾਦ ਜੀ ਕਾਲ ਕਰਨ ਲਈ।
1: ਸ਼ੁਕਰੀਆ ਜੀ।

0: ਜਾਣੇ।
1: ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਅਤੇ ਮੈਂ ਤੁਹਾਡੇ ਨਾਲ ਹਾਂ ਕਮਲਪ੍ਰੀਤ ਕੌਰ। ਤੁਸੀਂ ਵੀ ਕਾਲ ਕਰਕੇ ਆਪਣੀ ਪੰਜਾਬੀ ਗੀਤਾਂ ਦੀ ਸਾਨੂੰ ਫਰਮਾਇਸ਼ ਦੱਸ ਸਕਦੇ ਹੋ। ਸਾਡਾ ਨੰਬਰ ਹੈ 2284 494 0175, ਅਤੇ 0175 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ, ਸ਼ਾਇਦ ਕਿਸੇ ਕਾਰਨ ਕਰਕੇ ਉਹਨਾਂ ਦਾ ਕਾਲ ਡਿਸਕਨੈਕਟ ਹੋ ਗਿਆ, ਅਤੇ ਸੁਣਵਾਉਂਦੇ ਹਾਂ ਤੁਹਾਨੂੰ ਉਹਨਾਂ ਦੀ ਫਰਮਾਇਸ਼ 'ਤੇ ਇਹ ਗੀਤ।

ਐਫ ਐਮ ਐਂਡ 100.2 ਮੈਗਾਹਰਟਜ਼ ਦੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ, ਇਸ ਵੇਲੇ 11 ਵੱਜ ਰਹੇ ਨੇ ਅਤੇ ਹੁਣ ਵੇਲਾ ਹੁੰਦਾ ਇਸ ਵਕਫੇ ਦੀਆਂ ਕੁਝ ਮੁੱਖ ਸੁਰਖੀਆਂ ਦਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸੁਨਾਏ ਤਕਾਈਚੀ ਨੇ ਦਹਿਸ਼ਤਗਰਦੀ ਅਤੇ ਹਿੰਸਕ ਅੱਤਵਾਦ ਦੇ ਸਾਰੇ ਰੂਪਾਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਹੈ। ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸਾਲਾਨਾ ਸ਼੍ਰੀ ਅਮਰਨਾਥ ਦੀ ਯਾਤਰਾ ਅੱਜ ਤੋਂ ਸ਼ੁਰੂ ਹੋਈ ਹੈ। ਪੰਚਾਇਤੀ ਰਾਜ ਮੰਤਰਾਲਾ ਅੱਜ ਨਵੀਂ ਦਿੱਲੀ ਦੇ ਵਿੱਚ ਪੰਚਾਇਤੀ ਰਾਜ ਮੰਤਰੀਆਂ ਦੀ ਇੱਕ ਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕਰੇਗਾ। ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੇ ਕਿਹਾ ਕਿ ਗੰਗਾ ਨਦੀ ਦੀ ਸੁਰਜੀਤੀ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ

ਐਫਐਮ ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਬਿਲਾ ਹੋ ਗਿਆ ਪ੍ਰੋਗਰਾਮ ਹਿੰਦੀ ਜ਼ਾਇਕਾ ਦਾ। ਇਸ ਪ੍ਰੋਗਰਾਮ ਦੇ ਵਿੱਚ ਸਰੋਤਿਆਂ ਦੇ ਵਟਸਐਪ ਮੈਸੇਜਸ ਸ਼ਾਮਿਲ ਕੀਤੇ ਜਾਂਦੇ ਨੇ। ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚਣਗੀਆਂ 94650-0268 ਨੰਬਰ ਦੇ ਰਾਹੀਂ। 9465002668 ਇਸ ਪ੍ਰੋਗਰਾਮ ਦੇ ਵਿੱਚ ਸਰੋਤੇ ਸਾਨੂੰ ਵਟਸਐਪ ਮੈਸੇਜਸ ਭੇਜਦੇ ਨੇ। ਪਹਿਲੀ ਫਰਮਾਇਸ਼ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਗੀਤ ਦੇ ਲਈ। ਅਮਰੀਕ ਸਿੰਘ ਜਲਾਨ ਜ਼ਿਲ੍ਹਾ ਸੰਗਰੂਰ ਤੋਂ ਸੁਣਨਾ ਚਾਹੁੰਦੇ ਨੇ। ਇਹਨਾਂ ਦੇ ਸਾਥੀ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ, ਪਰਮਜੀਤ ਪੁਰਵਾ। ਫਰਮਾਇਸ਼ ਤੁਹਾਡੀ ਪਹੁੰਚੀ ਹੈ ਸਰਹਿੰਦੀ ਬਾਜ਼ਾਰ ਪਟਿਆਲਾ ਤੋਂ। ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤੀ ਅਤੇ ਸਜਨੀ। ਜੁਝਾਰ ਨਗਰ ਪਟਿਆਲਾ ਤੋਂ ਕ੍ਰਿਸ਼ਨ ਕੁਮਾਰ, ਰਾਜ ਰਾਣੀ, ਰਵੀਨਾ, ਸਤੀਸ਼, ਕਾਇਨਾ, ਆਸ਼ੂ, ਅੰਜੂ, ਵੰਸ਼ਿਕਾ, ਰਿਸ਼ਿਕਾ ਅਤੇ ਇਹਨਾਂ ਦੇ ਬਾਕੀ ਸਾਥੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਇਹ ਨਾਮ ਤੁਹਾਡੇ ਪਹੁੰਚੇ ਨੇ ਪ੍ਰੋਗਰਾਮ ਦੇ ਵਿੱਚ। ਰਜਿੰਦਰ ਸਿੰਘ ਰਾਜੂ, ਬੇਅੰਤ ਸਿੰਘ, ਗੁਰਪ੍ਰੀਤ ਸਿੰਘ, ਨਾਭਾ ਤੋਂ ਤੁਸੀਂ ਇਸ ਪ੍ਰੋਗਰਾਮ 'ਚ ਸ਼ਾਮਿਲ ਹੁੰਦੇ ਹੋ। ਪਿੰਡ ਭੋਜੋਵਾਲੀ ਨੇੜੇ ਧੂਰੀ ਤੋਂ ਭਗਵੰਤ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ, ਗੁਰਮੇਲ ਸਿੰਘ, ਸ਼ੇਰਪੁਰ ਸੋਡੀਆਂ, ਜ਼ਿਲ੍ਹਾ ਸੰਗਰੂਰ ਤੋਂ ਇਸ ਪ੍ਰੋਗਰਾਮ ਦੇ ਵਿੱਚ ਰਵਰੀਤ ਕੌਰ ਸਰਾਓ। ਤੁਹਾਡਾ ਪਸੰਦ ਕੀਤਾ ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ, ਅਰੀਜੀਤ ਸਿੰਘ ਦੀ ਆਵਾਜ਼ ਦੇ ਵਿੱਚ ਫਿਲਮ ਬਾਜ਼ਾਰ 'ਚੋਂ।

ਪ੍ਰੋਗਰਾਮ ਹਿੰਦੁਸਤਾਨ ਦਾ ਅਗਲਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ ਦਬੰਗ ਫਿਲਮ 'ਚੋਂ ਰਾਹਤ ਫਤਿਹ ਅਲੀ ਖਾਨ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਇਸ ਗੀਤ ਨੂੰ ਲਿਖਿਆ ਹੈ ਫੈਜ਼ ਅਨਵਰ ਨੇ, ਸੰਗੀਤ ਤਿਆਰ ਕੀਤਾ ਹੈ ਸਾਜਿਦ ਵਾਜਿਦ ਨੇ। ਸੁਨੇਹੇ ਤੁਹਾਡੇ ਪਹੁੰਚੇ ਨੇ ਇਸ ਪ੍ਰੋਗਰਾਮ ਦੇ ਵਿੱਚ। ਇਹ ਸਾਡੇ ਸਾਥੀ ਲਿਖਦੇ ਨੇ ਪ੍ਰੋਗਰਾਮ ਦੇ ਲਈ ਸੁਖਵਿੰਦਰ ਸਿੰਘ, ਮਹਾਰਾਸ਼ਟਰ ਤੋਂ ਤੁਹਾਡੀ ਫਰਮਾਇਸ਼ ਪਹੁੰਚੀ ਹੈ, ਯਵਤਮਾਲ ਵਿਦਰਭ ਤੋਂ ਸੰਤੋਸ਼ ਖੰਡਸੇ ਅਤੇ ਵਿਨੋਦ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਦੇ ਜ਼ਰੀਏ ਤੁਸੀਂ ਸ਼ਾਮਿਲ ਹੋ ਰਹੇ ਹੋ। ਨੱਤ ਰੋਡ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ, ਮਹਿੰਦਰ ਭੱਟੀ, ਮੰਡੀ ਕਲਾਂ। ਫਰਮਾਇਸ਼ਾਂ ਤੁਹਾਡੀਆਂ ਲਗਾਤਾਰ ਸਾਡੇ ਤੱਕ ਪਹੁੰਚ ਰਹੀਆਂ ਨੇ, ਤੁਹਾਡੇ ਨਾਮ ਲੈ ਕੇ, ਤੁਹਾਡੀਆਂ ਫਰਮਾਇਸ਼ਾਂ ਲੈ ਕੇ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ ਡੂਡੀ ਸੁਣਨਾ ਚਾਹੁੰਦੇ ਨੇ ਅਗਲੇ ਗੀਤ ਨੂੰ। ਬਬਲੇਸ਼, ਡੈਨੀ, ਮਨੀਸ਼, ਰਾਜਸਥਾਨ ਤੋਂ ਤੁਸੀਂ ਇਸ ਪ੍ਰੋਗਰਾਮ ਲਈ ਲਿਖਦੇ ਹੋ। ਦਿਨੇਸ਼ ਚੌਹਾਨ, ਬਾਬੂ ਰਾਮ ਜੈਪਾਲ ਅਤੇ ਖੁਦਾ ਬਖਸ਼ ਖਲੀਫਾ। ਇਸ ਪ੍ਰੋਗਰਾਮ ਦੇ ਵਿੱਚ ਵਟਸਐਪ ਸੁਨੇਹੇ ਤੁਸੀਂ ਭੇਜ ਸਕਦੇ ਹੋ 9465026688 ਦੇ ਜ਼ਰੀਏ। ਤੁਹਾਡੀਆਂ ਫਰਮਾਇਸ਼ਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀਆਂ ਜਾ ਰਹੀਆਂ ਨੇ। ਅਫਜਾਲ ਤਾਜ, ਸ਼ਾਹੀਨ, ਸੋਨੂ, ਤਸਨੀਮ, ਨਿੱਪੀ ਸਾਹਨੀ, ਅਫਜਾਲ, ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ ਬਰਨਾ ਕਾਨਾ ਤੋਂ। ਅਸੀਂ ਆਪਣੇ ਸਰੋਤਿਆਂ ਨੂੰ ਹਰ ਵਾਰ ਗੁਜ਼ਾਰਿਸ਼ ਕਰਦੇ ਹਾਂ ਕਿ ਜੇਕਰ ਤੁਸੀਂ ਪੰਜਾਬ ਤੋਂ ਬਾਹਰੋਂ ਇਸ ਪ੍ਰੋਗਰਾਮ ਦੇ ਲਈ ਮੈਸੇਜ ਭੇਜ ਰਹੇ ਹੋ ਤਾਂ ਜ਼ਰੂਰ ਸਾਨੂੰ ਆਪਣਾ ਸਟੇਟ ਹੈ ਜਿਹੜਾ ਸੂਬਾ ਉਹ ਜ਼ਰੂਰ ਲਿਖ ਕੇ ਭੇਜਿਆ ਕਰੋ ਇਸ ਪ੍ਰੋਗਰਾਮ ਦੇ ਵਿੱਚ, ਤਾਂ ਕਿ ਸਾਡੇ ਸਰੋਤਿਆਂ ਨੂੰ ਅਤੇ ਸਾਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਸਰੋਤੇ ਸਾਡੇ ਪ੍ਰੋਗਰਾਮ ਕਿੱਥੇ ਸੁਣ ਰਹੇ ਨੇ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰਿਆ, ਦਿਸ਼ਾਨੀ, ਨਿਮਿਤ ਅਹੂਜਾ, ਫਰਮਾਇਸ਼ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ। ਡਕਾਲਾ ਤੋਂ ਬਿੰਦਰ ਸਿੰਘ, ਚਮਕੌਰ ਸਿੰਘ, ਪਿੰਡ ਝੰਜੇੜੀ, ਤਹਿਸੀਲ ਖਰੜ, ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦੇ ਹੋਰ ਸਾਥੀ। ਪਿੰਡ ਦੇ ਡਾਕਖਾਨਾ ਲੋਹਗੜ੍ਹ ਠਾਕੁਰਾਂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ ਸਿੰਘ, ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਅਤੇ ਭਗਵਾਨਗੜ੍ਹ ਭੁੱਖਿਆਂ ਵਾਲੀ ਤੋਂ। ਸੁਣਦਿਆਂ ਤੁਹਾਡਾ ਪਸੰਦ ਕੀਤਾ ਪ੍ਰੋਗਰਾਮ ਦਾ ਇਹ ਅਗਲਾ ਗੀਤ।

ਹਿੰਦੀ ਜ਼ਾਇਕਾ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 94650 0268 ਦੇ ਰਾਹੀਂ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੁਨੇਹੇ ਪਹੁੰਚ ਰਹੇ ਨੇ ਸਾਡੇ ਤੱਕ। ਬਹੁਤ ਸਾਰੀਆਂ ਫਰਮਾਇਸ਼ਾਂ ਸਰੋਤਿਆਂ ਦੀਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਪਿੰਡ ਉਗਾਲਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਾਜਿੰਦਰ ਕੁਮਾਰ, ਮਲਕੀਤ ਕੌਰ, ਆਰਤੀ ਰਾਣੀ, ਰਾਘਵ, ਹਰਮਨ ਅਤੇ ਇਹਨਾਂ ਦੇ ਹੋਰ ਸਾਥੀ ਸੁਨੇਹਾ ਭੇਜਦੇ ਨੇ ਇਸ ਪ੍ਰੋਗਰਾਮ ਦੇ ਵਿੱਚ। ਸਾਡੇ ਸਾਥੀ ਨਰਿੰਦਰ ਚਾਵਲਾ, ਪਿੰਡ ਮੁਕਾਰਮਪੁਰ, ਤਹਿਸੀਲ ਬੱਸੀ ਪਠਾਣਾ, ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਚੇ, ਮਹਿਕ, ਧਨਮੀਤ, ਮਨੀ, ਪਿਊਸ਼ ਅਤੇ ਨੇਹਾ, ਇਹ ਚਿੱਠੀ ਤੁਹਾਡੀ ਪਹੁੰਚੀ ਹੈ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਇਹਨਾਂ ਨੇ ਚਿੱਠੀ ਦੀ ਫੋਟੋ ਖਿੱਚ ਕੇ ਭੇਜੀ ਹੈ ਵਟਸਐਪ ਦੇ ਜ਼ਰੀਏ। ਨਨਿਓਲਾ, ਅੰਬਾਲਾ, ਮਹਿੰਦਰ ਰੋਇਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸਿਮੂ ਰੋਇਲਾ, ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਸਾਡੇ ਤੱਕ ਪਹੁੰਚ ਰਹੀਆਂ ਨੇ ਵਟਸਐਪ ਦੇ ਜ਼ਰੀਏ। ਸਤੀਸ਼, ਅਨੇਜਾ, ਬਿਮਲਾ, ਅਨੇਜਾ ਚੰਡੀਗੜ੍ਹ ਤੋਂ ਸ਼ਾਮਿਲ ਹੁੰਦੇ ਨੇ। ਅਤੇ ਲਓ ਜੀ ਦੋਸਤੋ, ਤੁਹਾਡਾ ਪਸੰਦ ਕੀਤਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਦਿਲਵਾਲੇ ਫਿਲਮ 'ਚੋਂ। ਗੀਤ ਲਈ ਆਵਾਜ਼ਾਂ ਨੇ ਕੁਮਾਰ ਸਾਨੂੰ, ਅਲਕਾ ਯਾਗਨਿਕ ਅਤੇ ਸਾਥੀਆਂ ਦੀਆਂ, ਨਦੀਮ ਸ਼ਰਵਨ ਦੀ ਤਰਜ਼ ਤਿਆਰ ਕੀਤੀ ਹੈ, ਅਲਫਾਜ਼ ਨੇ ਸਮੀਰ ਦੇ।

ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਅਖੀਰ ਦੇ ਵਿੱਚ ਇਹ ਫਰਮਾਇਸ਼ਾਂ ਤੁਹਾਡੀਆਂ ਪਹੁੰਚੀਆਂ ਨੇ। ਹਰਬੰਸ ਸਿੰਘ, ਮਨਮੀਤ ਸਿੰਘ, ਮਨਦੀਪ ਕੌਰ, ਪਰਨੀਤ ਕੌਰ, ਰਾਜਪ੍ਰੀਤ ਕੌਰ, ਪਿੰਡ ਰਾਮਗੜ੍ਹ, ਡਕਾਲਾ ਰੋਡ, ਪਟਿਆਲਾ ਤੋਂ ਇਸ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਦੇ ਨੇ ਸਾਡੇ ਸਾਥੀ। ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ, ਆਰਤੀ ਗੌਰੀ, ਓਮ ਪ੍ਰਕਾਰ ਅਤੇ ਇਹਨਾਂ ਦੇ ਹੋਰ ਸਾਥੀ। ਚੱਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਹਸਮੁਖ ਲਾਲ, ਸਮਾਇਲ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਅਤੇ ਹੋਰ ਦੋਸਤ, ਇਹ ਨਾਮ ਤੁਹਾਡੇ ਪਹੁੰਚੇ ਨੇ। ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ ਜਗਰਾਜ ਸਿੰਘ ਕਣਕਵਾਲੀਆ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ ਸੋਨੂੰ, ਅਰਵਿੰਦ ਕੁਮਾਰ, ਲਾਡੀ ਧਾਲੀਵਾਲ ਸਮਾਣਾ ਤੋਂ ਤੁਹਾਡੀ ਫਰਮਾਇਸ਼ 'ਤੇ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ, ਜਸਪ੍ਰਿੰਦਰ ਨਰੂਲਾ ਦਾ ਗਾਇਆ। ਇਸ ਗੀਤ ਦੀ ਫਿਲਮੇ ਹੱਦ ਕਰ ਦਈ ਆਪਣੇ।

0: ਹਾਂਜੀ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਹਿੰਦ ਜ਼ਾਇਕਾ ਖਤਮ ਕਰਨ ਦੀ ਵਰਿੰਦਰ ਸਿੰਘ ਕਾਲੋਂ ਨੂੰ ਇਜਾਜ਼ਤ ਦਿਓ। ਪ੍ਰੋਗਰਾਮ ਦੇ ਵਿੱਚ ਜਿਹੜੇ ਸਰੋਤਿਆਂ ਨੇ ਮੈਸੇਜਸ ਭੇਜੇ ਤੇ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸੁਣਿਆ, ਅਸੀਂ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।
1: ਬਾਏ ਦ ਵੇ, ਕੁਝ ਵਾਅਦੇ ਕਰਨੇ ਹੈ, ਉਹਨੇ ਪੂਰਾ ਕਰਨਾ ਹੈ, ਸੰਗ ਜੀਣਾ ਹੈ, ਸੰਗ ਮਰਨਾ ਹੈ,
2: ਤੋ ਕਰ ਲੋ ਨਾ ਜੋ ਕਰਨਾ ਹੈ, ਡੋਨਟ ਬਾਦਰ ਮੀ।
1: ਰੀਲੀ?

0: ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ, ਇਸ ਵੇਲੇ 11:30 ਹੁੰਦੇ ਨੇ ਤੇ ਹੁਣ ਵੇਲਾ ਹੁੰਦਾ ਹੈ ਪ੍ਰੋਗਰਾਮ ਫੁਲਕਾਰੀ ਦਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ ਤੇ ਮੇਰੇ ਨਾਲ ਨੇ
1: ਵਰਿੰਦਰ ਸਿੰਘ ਕਾਲੋਂ ਤੇ ਇਸ ਪ੍ਰੋਗਰਾਮ ਦੇ ਵਿੱਚ ਤਮਾਮ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ।
0: ਜੀ ਤੇ ਸਰ ਤੁਹਾਡਾ ਵੀ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ।
1: ਬਿਲਕੁਲ, ਤੁਹਾਡਾ ਵੀ ਧੰਨਵਾਦ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਸਰੋਤਿਓ ਜਿਵੇਂ ਗੱਲਾਂ ਹੁੰਦੀਆਂ ਨੇ ਤੇ ਨਾਲੋਂ ਨਾਲ ਗੀਤ ਸੰਗੀਤ ਚੱਲਦਾ ਤੇ ਸ਼ੁਰੂਆਤ ਗੀਤ ਤੋਂ ਕਰਦੇ ਹਾਂ, ਉਸ ਤੋਂ ਬਾਅਦ ਦੇ ਵਿੱਚ ਸਰੋਤਿਆਂ ਦੇ ਨਾਲ ਗੱਲਾਂ ਸਾਂਝ ਪਾਉਂਦੇ ਹਾਂ।
0: ਜੀ

0: ਹਾਂਜੀ ਸਰੋਤਿਓ, ਅੱਜ ਦੇ ਫੁਲਕਾਰੀ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਤੇ ਗੀਤਾਂ ਦੇ ਨਾਲ ਅਸੀਂ ਦੋਵੇਂ ਹਾਜ਼ਰ ਹਾਂ।
1: ਜੀ
0: ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਨੇ, ਜਿਵੇਂ ਸ਼ੁਰੂਆਤ ਦੇ ਵਿੱਚ ਪ੍ਰੋਗਰਾਮਾਂ ਦੀ ਅਸੀਂ ਸਵੇਰੇ ਗੁੱਡ ਮਾਰਨਿੰਗ ਮਾਲਵਾ ਦੇ ਵਿੱਚ ਵੀ ਗੱਲ ਕੀਤੀ,

0: ਸੀ ਕਿ ਵਣ ਮਹਾਉਤਸਵ ਹੈ ਜਿਹੜਾ ਮਨਾਇਆ ਜਾ ਰਿਹਾ, ਤਾਂ ਉਸ ਦੇ ਵਿੱਚ ਵੀ ਇਹ ਜ਼ਿਕਰ ਹੋਇਆ ਕਿ ਕਿਹੜੇ ਕਿਹੜੇ ਨੇਟਿਵ ਟ੍ਰੀਜ਼ ਨੇ ਜਿਹੜੇ ਇਸ ਧਰਤੀ ਦੇ ਆਪਣੇ ਸੱਕੇ ਨੇ, ਅਤੇ ਜਿਹੜੇ ਇਸ ਧਰਤੀ ਦੀ ਹੋਂਦ ਨੂੰ ਪਛਾਣਦੇ ਨੇ ਅਤੇ ਇਸ ਦੀਆਂ ਲੋੜਾਂ ਪੂਰੀਆਂ ਕਰਦੇ ਨੇ, ਅਤੇ ਇੱਥੋਂ
1: ਜੀ
0: ਦੀ ਜਿਹੜੀਆਂ ਭੂਗੋਲਿਕ ਸਥਿਤੀਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਢਲਣਾ ਤੁਰਨਾ ਅਤੇ ਵਧਣਾ ਫੁੱਲਣਾ ਜਾਣਦੇ ਨੇ।
1: ਬਿਲਕੁਲ, ਤੇ ਇਹ ਚੀਜ਼ਾਂ ਮੈਨੂੰ ਲੱਗਦਾ ਕਿ ਅਸੀਂ ਆਪ ਹੀ ਆਪਣੇ ਬੱਚਿਆਂ ਨੂੰ ਦੱਸ ਸਕਦੇ ਹਾਂ ਤੇ
0: ਬਿਲਕੁਲ
1: ਉਹਨਾਂ ਨੂੰ ਇਸ ਚੀਜ਼ਾਂ ਨਾਲ ਜੋੜ ਸਕਦੇ ਹਾਂ, ਕਿਉਂਕਿ ਜਿਹੜਾ ਦੌਰ ਦੇ ਵਿੱਚ ਅਸੀਂ ਰਹਿ ਰਹੇ ਹਾਂ ਤੇ ਅਸੀਂ ਹਰ ਵਕਤ ਰੇਡੀਓ ਤੇ
0: ਜੀ
1: ਫੋਨ ਦੀ ਗੱਲ ਕਰਦੇ ਰਹਿੰਦੇ ਹਾਂ ਨਾ, ਕਿ ਫੋਨ ਬੱਚੇ ਚਲਾਉਂਦੇ ਨੇ, ਅਸੀਂ ਚਲਾ ਰਹੇ ਹਾਂ, ਅਸੀਂ ਇਹਦੇ ਵਿੱਚ ਮਸਰੂਫ ਹੋ ਚੁੱਕੇ ਹਾਂ, ਪਰ ਅਸਲੀਅਤ ਇਹ ਹੈ ਕਿ ਹਾਂ ਅਸੀਂ ਇਹ 'ਚ ਮਸਰੂਫ ਹੋ ਚੁੱਕੇ ਹਾਂ, ਪਰ ਅਸੀਂ ਇਸ ਨੂੰ ਹਟ ਵੀ ਸਕਦੇ ਹਾਂ ਤੇ ਉਹਨਾਂ ਨੂੰ ਆਪਣੇ ਜਿਹੜੀਆਂ ਜੜ੍ਹਾਂ ਨੇ, ਆਪਣੀਆਂ ਰੂਟਸ ਨੇ ਉਹਦੇ ਵੱਲ ਵੀ ਲਿਜਾ ਸਕਦੇ ਹਾਂ।
0: ਜੀ ਬਿਲਕੁਲ। ਤਾਂ ਸਭ ਤੋਂ ਪਹਿਲੀ ਗੱਲ ਜਿਵੇਂ ਅਸੀਂ ਇਸ ਦੀ ਸ਼ੁਰੂਆਤ ਦੇ ਵਿੱਚ ਕੀਤੀ ਹੈ, ਤਾਂ ਉਸ ਦੇ ਵਿੱਚ ਗੱਲ ਇਹ ਹੈ ਕਿ ਸਾਡੇ ਕੋਲ ਨਾ ਬਹੁਤ ਸਾਰੀਆਂ ਚੀਜ਼ਾਂ ਨੇ। ਹਰ ਖਿੱਤੇ ਦੀ ਆਪਣੀ ਇੱਕ ਭੂਗੋਲਿਕ ਸਥਿਤੀ
1: ਜੀ
0: ਹੁੰਦੀ ਹੈ, ਉੱਥੋਂ ਦਾ ਐਟਮੋਸਫੇਅਰ, ਉੱਥੋਂ ਦੀਆਂ ਵਾਤਾਵਰਣ ਦੀਆਂ ਜ਼ਰੂਰਤਾਂ, ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਹੈ ਜਿਹੜਾ, ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਜੁੜੀਆਂ ਹੋਈਆਂ ਨੇ।
1: ਬਿਲਕੁਲ
0: ਲੋਕ ਜੇਕਰ ਮੈਦਾਨਾਂ ਦੇ ਵਿੱਚ ਰਹਿ ਰਹੇ ਨੇ ਤਾਂ ਉਹਨਾਂ ਦੀਆਂ ਲੋੜਾਂ ਵੀ ਉਸ ਹਿਸਾਬ ਦੀਆਂ ਹੋਣਗੀਆਂ। ਜੇਕਰ ਉਹ
1: ਜੀ
0: ਪਹਾੜਾਂ ਦੇ ਵਿੱਚ ਉਤਰਾਅ ਚੜਾਅ ਦੇ ਵਿੱਚ ਘਾਟੀਆਂ ਦੇ ਉੱਤੇ ਵਸੇਬੇ ਤੇ ਨੇ, ਤਾਂ ਉਹਨਾਂ ਦੀਆਂ ਜ਼ਰੂਰਤਾਂ ਜਿਹੜੀਆਂ ਨੇ ਵੱਖਰੀਆਂ ਹੋਣਗੀਆਂ। ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨਸਾਨ ਹੈ ਜਿਹੜਾ, ਉਸ ਦੀ ਜ਼ਰੂਰਤ ਕੀ ਹੈ, ਕਿਉਂਕਿ ਮਨੁੱਖ ਨੇ ਜਦੋਂ ਤੋਂ ਐ ਪੱਥਰ ਯੁੱਗ ਤੋਂ ਬਾਅਦ ਦੇ ਵਿੱਚ ਪਿੰਡਾਂ ਦੇ ਵਿੱਚ ਸਮੂਹ ਬਣਾ ਕੇ ਰਹਿਣਾ ਸ਼ੁਰੂ ਕੀਤਾ, ਤੇ ਇਹ ਇੱਕ ਮਨੁੱਖੀ ਜਾਂ ਕਹਿ ਲਓ ਕਿ ਕੁਦਰਤਨ ਹਰ ਇੱਕ ਨਸਲ ਦੇ ਜੀਵ ਦਾ ਜਿਹੜਾ ਸੁਭਾਅ ਹੈ ਕਿ ਲੋਕ ਜੋੜਿਆਂ ਦੇ ਵਿੱਚ ਰਹਿੰਦੇ ਨੇ। ਤਾਂ ਉਹ ਸਮੂਹ ਬਣਨੇ ਸ਼ੁਰੂ ਹੋਏ, ਪਿੰਡ ਬਣੇ, ਨਹਿਰਾਂ ਦੇ ਕੰਢਿਆਂ ਦੇ ਉੱਤੇ ਜਿਹੜੀਆਂ ਨੇ ਬਹੁਤ ਸਾਰੀਆਂ ਸਭਿਅਤਾਵਾਂ ਵਸੀਆਂ,
1: ਜੀ
0: ਤਾਂ ਉਸ ਤੋਂ ਅੱਗੇ ਅੱਗੇ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਗਈਆਂ ਜਿਸ ਨੂੰ ਕਿ ਡਿਵੈਲਪਮੈਂਟ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਤਰੱਕੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ।
1: ਜੀ
0: ਪਰ ਕੀ ਉਹ ਤਰੱਕੀ ਜਿਹੜੀ ਹੈ ਉਹਨਾਂ ਸਭਿਅਤਾਵਾਂ ਨੂੰ ਲੰਬੀ ਦੇਰ ਤੱਕ ਟਿਕੇ ਰਹਿਣ ਦੇ ਲਈ ਠੀਕ ਹੈ ਜਾਂ ਗਲਤ ਹੈ? ਸਵਾਲ ਇਹ ਹੈ, ਕਿਉਂਕਿ ਬਾਜ਼ਾਰ ਨੇ ਸਾਡੇ ਕੋਲੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਆਲੇ ਦੁਆਲੇ ਦੇ ਵਿੱਚ ਸੀ, ਭਾਵੇਂ ਉਹ ਸਾਡੀਆਂ ਫਸਲਾਂ ਸੀ, ਭਾਵੇਂ ਉਹ ਸਾਡੇ ਰੁੱਖ ਸੀ, ਸਾਡੀ ਕੁਦਰਤੀ ਬਨਸਪਤੀ ਸੀ,
1: ਜੀ
0: ਬਹੁਤ ਸਾਰੀਆਂ ਔਸ਼ਧੀਆਂ ਸਨ ਸਾਡੇ ਕੋਲ, ਤਾਂ ਉਹ ਸਾਰੀਆਂ ਚੀਜ਼ਾਂ ਦੇ ਬਦਲ ਦੇ ਤੌਰ ਦੇ ਉੱਤੇ ਬਾਜ਼ਾਰ ਨੇ ਆਪਣਾ ਪ੍ਰੋਡਕਟ, ਆਪਣਾ ਸਮਾਨ ਵੇਚਣ ਦੇ ਲਈ ਬਹੁਤ ਕੁਝ ਤਿਆਰ ਕਰਕੇ ਦੇ ਦਿੱਤਾ।
1: ਬਿਲਕੁਲ
0: ਤੇ ਸਭ ਤੋਂ ਪਹਿਲਾਂ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਪਾਈ ਗਈ ਕਿ ਜੋ ਕੁਝ ਤੁਹਾਡੇ ਆਲੇ ਦੁਆਲੇ ਦੇ ਵਿੱਚ ਹੈ ਉਹ ਵਿਅਰਥ ਹੈ, ਉਹ ਫਜ਼ੂਲ ਹੈ, ਉਸ ਦੀ
1: ਜੀ
0: ਤੁਹਾਨੂੰ ਜ਼ਰੂਰਤ ਨਹੀਂ ਹੈ। ਜਦੋਂ ਇਹ ਦਿਮਾਗ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਇਹ ਘਰ ਘਰ ਗਈ, ਤਾਂ ਉਸ ਤੋਂ ਬਾਅਦ ਦੇ ਵਿੱਚ ਫਿਰ ਸਮਾਨ ਵਿਕਣਾ ਹੈ ਜਿਹੜਾ ਸੌਖਾ ਹੋ ਗਿਆ।
1: ਜੀ ਤੇ ਹੁਣ ਜੇ ਆਪਾਂ ਮਤਲਬ ਉਤਪਾਦ ਦੀ ਗੱਲ ਕਰ ਰਹੇ ਹਾਂ ਤਾਂ ਇੰਨਾ ਕੁਛ ਬਾਜ਼ਾਰ ਦੇ ਵਿੱਚ ਆ ਚੁੱਕਿਆ, ਪਰ ਬਾਜ਼ਾਰ ਦੇ ਵਿੱਚ ਜਾਣ ਦੀ ਬਜਾਏ ਅਸੀਂ ਘਰ ਹੀ ਆਪਣਾ ਉਹ ਚੀਜ਼ਾਂ ਨੂੰ ਮੰਗਵਾਉਣਾ ਚਾਹੁੰਦੇ ਹੁੰਦੇ ਹਾਂ
0: ਜੀ
1: ਕਿ ਅਸੀਂ ਘਰ ਬੈਠੀਏ ਔਰ ਅਸੀਂ ਚੀਜ਼ ਨੂੰ ਆਰਡਰ ਕਰੀਏ ਤਾਂ ਸਾਡੇ ਕੋਲ ਆ ਜਾਂਦਾ। ਜੇ ਆਪਾਂ ਰੁੱਖਾਂ ਦੀ ਗੱਲ ਕਰੀਏ ਤਾਂ ਪੇੜ ਪੌਦੇ ਅਸੀਂ ਬਹੁਤੇ ਜਿਹੜੇ ਨੇ ਆਪਾਂ ਔਨਲਾਈਨ ਸਾਈਟਸ ਤੋਂ ਮੰਗਵਾਉਂਦੇ ਹਾਂ, ਪਰ ਅੰਤ ਵਿੱਚ ਕੀ ਹੁੰਦਾ ਹੈ ਕਿ ਉਹ ਜਿਹੜੀਆਂ ਚੀਜ਼ਾਂ ਨੇ ਖਰਾਬੀ ਨਿਕਲ ਆਉਂਦੀ ਹੈ, ਜਾਂ ਉਹ ਤੁਹਾਡੇ ਲਈ ਉਹ ਇਸ ਤਰੀਕੇ ਨਾਲ ਮਤਲਬ ਰੇਹਾਂ ਸਪਰੇਆਂ ਨਾਲ ਤਿਆਰ ਕੀਤੀ ਜਾਂਦੀ ਹੈ ਕਿ ਤੁਸੀਂ ਉਹਦੇ ਨਾਲ ਬਿਮਾਰੀਆਂ ਦੇ ਸ਼ਿਕਾਰ ਵੀ ਹੁੰਦੇ ਹੋ।
0: ਜੀ ਪੈਕਿੰਗ ਵਾਲੀ ਕੋਈ ਵੀ ਚੀਜ਼ ਹੈ ਤਾਂ ਉਸ ਦੀ ਜਿਹੜੀ ਸ਼ੈਲਫ
1: ਜੀ
0: ਲਾਈਫ ਹੈ, ਭਾਵੇਂ ਉਸ ਦੇ ਉੱਤੇ ਲਿਖਿਆ ਹੁੰਦਾ ਹੈ ਕਿ ਇਸ ਦੀ ਇਹ ਡਿਊ ਡੇਟ ਹੈ, ਪਰ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਇਸ ਤਰੀਕੇ ਦੀਆਂ ਵੇਖੀਆਂ ਹੋਣਗੀਆਂ ਕਿ ਜਿਹੜੇ ਪੈਕਡ ਜੂਸਸ ਨੇ ਜਾਂ
1: ਜੀ
0: ਕੋਈ ਹੋਰ
1: ਬਿਲਕੁਲ
0: ਚੀਜ਼ਾਂ ਨੇ, ਉਹਨਾਂ ਦੇ ਖਰਾਬ ਹੋਣ ਦੀ ਜਿਹੜੀ ਸੰਭਾਵਨਾ ਹੈ ਉਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਾਂ ਉਹ ਕਿਹੜੇ ਹਾਲਾਤਾਂ ਦੇ ਵਿੱਚ ਪੈਕ ਹੋਏ ਨੇ, ਕੀ ਉੱਥੇ ਸੇਫਟੀ ਦਾ
1: ਬਿਲਕੁਲ
0: ਜਾਂ ਪੂਰੀਆਂ ਜਿਹੜੀਆਂ ਹਾਈਜੈਨਿਕ ਹੈ ਉਸ ਦਾ ਖਿਆਲ ਰੱਖਿਆ ਗਿਆ ਜਾਂ ਨਹੀਂ ਰੱਖਿਆ ਗਿਆ, ਕਿਉਂਕਿ ਲੋਕਾਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਇਹ ਇੱਕ ਵੱਡਾ ਮਸਲਾ ਹੈ।
1: ਜੀ
0: ਤਾਂ ਜਿੱਥੇ ਅਸੀਂ ਗੱਲ ਕੀਤੀ ਸੀ ਕਿ ਸਭ ਤੋਂ ਪਹਿਲਾਂ ਤੁਹਾਡੇ ਜ਼ਿਹਨ ਦੇ ਵਿੱਚ ਇਹ ਚੀਜ਼ ਪਾਈ ਜਾਂਦੀ ਹੈ ਕਿ ਜੋ ਚੀਜ਼ ਤੁਹਾਡੇ ਕੋਲ ਹੈ ਉਹ ਫਜ਼ੂਲ ਹੈ, ਉਹ ਵਿਅਰਥ ਹੈ, ਅਸੀਂ ਜੋ ਤੁਹਾਨੂੰ ਦੇ ਰਹੇ ਹਾਂ ਉਹ ਸਹੀ ਹੈ, ਤਾਂ ਪੰਜਾਬ ਦੇ ਸਿਰ ਦੇ ਉੱਤੇ ਦੋ ਫਸਲਾਂ ਮੜ ਕੇ ਬਾਕੀ
1: ਜੀ
0: ਦੀਆਂ ਸਾਰੀਆਂ ਫਸਲਾਂ ਜਿਹੜੀਆਂ ਨੇ ਬਾਜ਼ਾਰ ਨੇ ਆਪਣੇ ਕੋਲ ਰੱਖ ਲਈਆਂ।
1: ਬਿਲਕੁਲ
0: ਹੁਣ ਅਸੀਂ ਕਣਕ ਝੋਨਾ ਸਾਡੇ ਖੇਤਾਂ ਦੇ ਵਿੱਚ ਪੈਦਾ ਹੁੰਦਾ ਹੈ, ਤੇ ਪਰ ਕਣਕ ਝੋਨਾ ਸਿਰਫ ਨਹੀਂ ਸਾਡੇ ਘਰਾਂ ਦੇ ਵਿੱਚ ਵਰਤਿਆ ਜਾਂਦਾ, ਸਾਡੀਆਂ ਰਸੋਈਆਂ ਦੇ ਵਿੱਚ,
1: ਬਿਲਕੁਲ ਜੀ
0: ਸਾਡੀਆਂ ਰਸੋਈਆਂ ਦੇ ਵਿੱਚ ਹੋਰ ਬਹੁਤ ਕੁਝ ਹੈ ਜਿਹੜਾ ਵਰਤਿਆ ਜਾਂਦਾ, ਜਿਸ ਦੇ ਵਿੱਚ ਦਾਲਾਂ ਵੀ ਆਉਂਦੀਆਂ ਨੇ, ਜਿਸ ਦੇ ਵਿੱਚ ਜੇਕਰ ਅਸੀਂ ਮੋਟੇ ਅਨਾਜ ਦੀ ਗੱਲ ਕਰਦੇ ਹਾਂ ਉਹ ਆਉਂਦੇ ਨੇ, ਜਾਂ ਅਸੀਂ ਜੇਕਰ ਅਨਾਜ ਦੀ ਹੀ ਗੱਲ ਕਰਦੇ ਹਾਂ ਤਾਂ ਮੱਕੀ, ਬਾਜਰਾ, ਉਹ ਹੋਰ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਾਜ਼ਾਰ ਸਾਨੂੰ ਵੇਚ ਰਿਹਾ ਅਤੇ ਸਾਡੇ ਉਹ ਖੇਤਾਂ ਦੇ ਵਿੱਚ ਹੋ ਸਕਦੀਆਂ ਨੇ ਚੀਜ਼ਾਂ, ਇਹ ਗੱਲ ਸੋਚਣ ਵਾਲੀ ਹੈ।

0: ਜੇ ਸਾਡੇ ਖੇਤਾਂ 'ਚ ਨਹੀਂ ਹੋ ਸਕਦੀਆਂ ਤਾਂ ਸਾਡੇ ਲਈ ਸਮੱਸਿਆ ਸਾਨੂੰ ਦੂਜੀ ਥਾਂ ਤੋਂ ਖਰੀਦਣੀਆਂ ਪੈਣਗੀਆਂ, ਇੰਪੋਰਟ ਕਰਨੀਆਂ ਪੈਣਗੀਆਂ। ਪਰ ਜੇ ਸਾਡੇ ਕੋਲ ਹੋ ਸਕਦੀਆਂ ਨੇ ਤਾਂ ਅਸੀਂ ਉਹਨਾਂ ਨੂੰ ਨਹੀਂ ਪੈਦਾ ਕਰ ਰਹੇ, ਤਾਂ ਇਸ ਦਾ ਮਤਲਬ ਇਹ ਸਿੱਧਾ ਸਿੱਧਾ ਇਹ ਆ ਕਿ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਪਾ ਦਿੱਤੀ ਗਈ ਹੈ ਕਿ ਤੁਸੀਂ ਇਹ ਚੀਜ਼ ਸਿਰਫ ਬੀਜਣੀ ਹੈ ਅਤੇ ਬਾਕੀ ਦੀਆਂ ਚੀਜ਼ਾਂ ਤੁਹਾਡੇ ਕੋਲ ਜਿਹੜੀਆਂ ਹੈਗੀਆਂ ਨੇ ਆਪਣੀਆਂ ਹੋ ਸਕਦੀਆਂ ਨੇ ਉਹ ਕਿਤੇ ਨਾ ਕਿਤੇ
1: ਬਿਲਕੁਲ
0: ਫਜ਼ੂਲ ਨੇ, ਅਤੇ ਜੋ ਮਾਰਕੀਟ ਤੁਹਾਨੂੰ ਦੇਵੇਗੀ ਉਹ ਠੀਕ ਹੈ।
1: ਜੀ
0: ਗੱਲਾਂ ਹੋਰ ਬਹੁਤ ਹੋਣਗੀਆਂ ਇਹਦੇ ਉੱਤੇ। ਸਰੋਤੇ ਸਾਡੇ ਨਾਲ ਜੁੜੇ ਰਹਿਣ, ਪ੍ਰੋਗਰਾਮ ਨੂੰ ਸੁਣਦੇ ਰਹਿਣ, ਗੀਤ ਸੰਗੀਤ ਦਾ ਆਨੰਦ ਮਾਣਦੇ ਰਹਿਣ।

0: ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਕਮਲ, ਜਿਵੇਂ ਅਸੀਂ ਸ਼ੁਰੂਆਤ ਦੇ ਵਿੱਚ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਗੱਲਾਂ ਕਿ
1: ਜੀ
0: ਸਾਡੇ ਆਲੇ ਦੁਆਲੇ ਦੇ ਵਿੱਚ ਬਹੁਤ ਸਾਰੀਆਂ ਇਸ ਤਰੀਕੇ ਦੀਆਂ ਬੁਨਿਆਦੀ ਚੀਜ਼ਾਂ ਨੇ ਜਿਨ੍ਹਾਂ ਦੀ ਵੈਲਿਊ ਇੰਨੀ ਜ਼ਿਆਦਾ ਹੈ ਕਿ ਉਹ ਸਾਨੂੰ ਜਿੱਥੇ ਸਿਹਤਮੰਦ ਰੱਖਦੀਆਂ ਨੇ, ਤੰਦਰੁਸਤ ਰੱਖਦੀਆਂ ਨੇ, ਉੱਥੇ ਹੀ ਇਸ ਧਰਤੀ ਦੀ ਜਿਹੜੀ ਸਿਹਤ ਹੈ ਉਸ ਨੂੰ ਵੀ ਉਹ ਬਿਲਕੁਲ ਠੀਕ ਰੱਖਦੀਆਂ ਨੇ।
1: ਜੀ
0: ਤਾਂ ਆਲਮੀ ਤਪਸ਼ ਵਰਗੇ ਜਿਵੇਂ ਮੁੱਦਿਆਂ ਦਾ ਅਸੀਂ ਸਾਹਮਣਾ ਕਰ ਰਹੇ ਹਾਂ ਕਿ ਕਲਾਈਮੇਟ ਚੇਂਜ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ, ਸੋਕੇ ਵਰਗੇ ਹਾਲਾਤ ਬਣਦੇ ਜਾ ਰਹੇ ਨੇ।
1: ਬਿਲਕੁਲ
0: ਇਹ ਵੇਖੋ ਬਹੁਤ ਸਾਰੇ ਲੋਕਾਂ ਦੇ ਵੇਖਦੇ ਵੇਖਦਿਆਂ ਦੀ ਗੱਲ ਹੈ ਕਿ ਪਾਣੀ ਹੈ ਜਿਹੜਾ ਬੋਤਲਾਂ 'ਚ ਬੰਦ ਹੋ ਕੇ ਵਿਕਣਾ ਸ਼ੁਰੂ ਹੋ ਗਿਆ,
1: ਜੀ
0: ਅਤੇ ਇਹ ਕੋਈ ਬਹੁਤੀ ਲੰਬੀ ਗੱਲ ਨਹੀਂ, ਬਹੁਤੀ ਦੇਰ ਦੀ ਗੱਲ ਨਹੀਂ ਕਿ ਇਹ ਪਾਣੀ ਹੈ ਜਿਹੜਾ, ਕਿਉਂਕਿ ਪੰਜਾਬ ਇਸ ਨੂੰ ਪੰਜ ਆਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ, ਦਰਿਆਵਾਂ ਦੀ ਧਰਤੀ ਹੈ, ਪਾਣੀਆਂ ਦੀ ਧਰਤੀ ਹੈ। ਤਾਂ ਇੱਥੇ ਇਹ ਪਾਣੀ ਹੈ ਜਿਹੜਾ ਮਿੱਠੇ ਖੂਹਾਂ ਦੇ ਰੂਪ ਦੇ ਵਿੱਚ ਹੈ ਜਿਹੜਾ ਵਰਤਾਇਆ ਜਾਂਦਾ ਰਿਹਾ।
1: ਬਿਲਕੁਲ
0: ਤਾਂ ਉਹਨਾਂ ਖੂਹਾਂ ਦਾ ਮਿੱਠਾ ਜਲ ਹੈ ਜਿਹੜਾ ਲੋਕ ਪੀਂਦੇ ਰਹੇ ਨੇ, ਢਾਬਾਂ ਬਣਦੀਆਂ ਰਹੀਆਂ ਨੇ, ਢਾਬਾਂ ਦੇ ਉੱਤੇ ਆਲੇ ਦੁਆਲੇ ਦਰਖਤ ਲੱਗਣੇ, ਅਤੇ ਆਉਂਦੇ ਜਾਂਦੇ ਰਹੀਆਂ ਮੁਸਾਫਿਰਾਂ ਨੇ ਆ ਉੱਥੇ ਠਹਿਰ ਕਰਨੀ,
1: ਜੀ
0: ਅਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਖੈਰ ਬੰਦੇ ਦੀ ਲੋੜ ਦੇ ਨਾਲ ਜੁੜੀਆਂ ਹੋਈਆਂ ਨੇ, ਜਿਵੇਂ ਜਿਵੇਂ ਬੰਦੇ ਦੀਆਂ ਲੋੜਾਂ ਬੰਦੇ ਨੇ ਬਦਲ ਲਈਆਂ ਜਾਂ ਬਾਜ਼ਾਰ ਨੇ ਉਸ ਤੋਂ ਬਦਲਾ ਦਿੱਤੀਆਂ, ਤਾਂ ਉਸ ਦਾ ਪ੍ਰਭਾਵ ਪੈਣਾ ਉਹਨਾਂ ਦੇ ਉੱਤੇ ਲਾਜ਼ਮੀ ਹੈ। ਜੇਕਰ ਅਸੀਂ ਸਮਾਜ ਦੇ ਵਿੱਚ ਰਹਿ ਰਹੇ ਹਾਂ ਤਾਂ ਅਸੀਂ ਇਕੱਲੇ ਨਹੀਂ ਰਹਿ ਸਕਦੇ, ਸਾਨੂੰ ਉਸ ਦੇ ਪ੍ਰਭਾਵ ਨੂੰ ਝੱਲਣਾ ਹੀ ਪਵੇਗਾ।
1: ਬਿਲਕੁਲ
0: ਹੁਣ ਸਾਡੇ ਆਲੇ ਦੁਆਲੇ ਦੇ ਵਿੱਚ ਜਿਵੇਂ ਅਸੀਂ ਰੁੱਖਾਂ ਦੀ ਗੱਲ ਕੀਤੀ, ਤਾਂ ਬਹੁਤ ਸਾਰੇ ਜਿਹੜੇ ਰਵਾਇਤੀ ਨੇਟਿਵ ਟ੍ਰੀਜ਼ ਨੇ ਜਿਹੜੇ ਪੰਜਾਬ ਦੇ, ਉਹ ਇਸ ਧਰਤੀ ਤੋਂ ਲੁਪਤ ਹੋ ਗਏ, ਗਾਇਬ ਹੋ ਗਏ। ਉਹਨਾਂ ਦੇ ਨਾਮ ਜਿਹੜੇ ਨੇ ਉਹ ਅੱਜ ਕੱਲ੍ਹ ਕਿਤਾਬਾਂ ਦੇ ਵਿੱਚ ਹੀ ਅਸੀਂ ਪੜ੍ਹਦੇ ਹਾਂ, ਜਿਵੇਂ ਸਵੇਰੇ ਵੀ ਗੱਲਾਂ ਹੋਈਆਂ ਨੇ ਇਸ ਬਾਰੇ ਕਿ ਫਲਾਈ ਦਾ ਰੁੱਖ ਹੈ, ਬਿਹੇੜੇ ਦਾ ਰੁੱਖ ਹੈ, ਢੱਕ ਹੋ ਗਏ ਜਾਂ ਅਮਲਤਾਸ ਹੋ ਗਏ, ਇੰਨੇ ਸੋਹਣੇ ਜਿਹੜੇ ਦਰਖਤ ਨੇ ਜਿਨ੍ਹਾਂ ਦੀਆਂ ਲੈਂਡਸਕੇਪਿੰਗ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਫੁੱਲਾਂ ਦੇ ਤੌਰ ਦੇ ਉੱਤੇ ਬਹੁਤ ਸੋਹਣੀਆਂ ਸਜਾਵਟਾਂ ਨੇ, ਛਾਂ ਦੀਆਂ ਨੇ, ਅਤੇ ਮੈਡੀਸਨਲ ਵੈਲਿਊ ਦੇ ਤੌਰ ਦੇ ਉੱਤੇ ਵੀ ਇਹ ਰੁੱਖ ਜਾਣੇ ਜਾਂਦੇ ਨੇ।
1: ਬਿਲਕੁਲ
0: ਇਸ ਤੋਂ ਅੱਗੇ ਦੀ ਜਿਹੜੀ ਗੱਲ ਹੈ ਨਾ, ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਨਾਲ ਜੁੜੀ ਹੋਈ ਹੈ, ਸਾਡੇ ਦਿਨ ਦੀ ਸ਼ੁਰੂਆਤ ਹੈ ਜਿਹੜੀ ਉੱਥੋਂ ਹੀ ਹੁੰਦੀ ਹੈ, ਅਤੇ ਸਾਡੇ ਜਿਹੜੇ ਬਜ਼ੁਰਗ ਨੇ ਖਾਸ ਤੌਰ ਦੇ ਉੱਤੇ ਇਸ ਬਾਰੇ ਜਾਣਦੇ ਨੇ। ਤੁਸੀਂ ਕਿਸ ਪਹਿਲਾਂ ਸੁਣਿਆ ਹੋਵੇਗਾ ਜਾਂ ਵੇਖਿਆ ਵੀ ਹੋਵੇਗਾ ਕਿ ਪਿੰਡਾਂ ਦੇ ਵਿੱਚ ਜਦੋਂ ਸਵੇਰਾਂ ਹੋਣੀਆਂ ਤਾਂ ਚਿੜੀਆਂ ਨੇ ਚਹਿਕਣਾ, ਅਤੇ ਉਸ ਤੋਂ ਬਾਅਦ ਦੇ ਵਿੱਚ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਹਾਲੀਆਂ ਪਾਲੀਆਂ ਨੇ ਆਪਣੇ ਕੰਮਾਂ ਵਾਲੇ ਪਾਸੇ ਤੁਰ ਪੈਣਾ,
1: ਜੀ
0: ਅਤੇ ਉਹਨਾਂ ਨੇ ਫਿਰ ਜਿਹੜੇ ਉਹਨਾਂ ਦੇ ਰੁੱਖ ਲੱਗੇ ਹੋਣੇ ਘਰਾਂ ਦੇ ਨੇੜੇ ਜਾਂ ਘਰਾਂ ਦੇ ਵਿੱਚ ਵੀ ਰੁੱਖ ਲੱਗੇ ਹੁੰਦੇ ਸੀ ਵਿਹੜਿਆਂ ਦੇ ਵਿੱਚ, ਤਾਂ ਉੱਥੋਂ ਉਹਨਾਂ ਨੇ ਨਿੰਮ ਤੋਂ ਟਾਹਣੀ ਦਾਤਣ ਤੋੜਨੀ, ਅਤੇ ਉਹ ਦਾਤਣ ਕਰਦੇ ਜਾਣਾ, ਅਤੇ ਨਾਲੇ ਆਪਣੇ ਕੰਮ ਵਾਲੀ ਥਾਂ ਦੇ ਉੱਤੇ ਪਹੁੰਚ ਜਾਣਾ।
1: ਬਿਲਕੁਲ ਅਤੇ ਜਿਵੇਂ ਆਪਾਂ ਰੁੱਖਾਂ ਦੀ ਗੱਲ ਕਰ ਰਹੇ ਹਾਂ, ਮੈਂ ਥੋੜ੍ਹੇ ਦਿਨ ਪਹਿਲਾਂ ਬਹੁਤ ਜ਼ਿਆਦਾ ਗਰਮੀ ਸੀ ਜਦੋਂ ਨਾ, ਅਤੇ ਮੈਂ ਘਰੋਂ ਨਿਕਲੀ ਕੰਮ ਲਈ, ਅਤੇ ਮੈਂ ਦੇਖਿਆ ਕਿ ਇੱਕ ਪੇੜ ਬਿਲਕੁਲ ਸੁੱਕ ਗਿਆ। ਇੱਕ ਦਿਨ ਪਹਿਲਾਂ ਉਹ ਹਰਾ ਸੀ ਅਤੇ ਅਗਲੇ ਦਿਨ ਧੁੱਪ ਕਾਰਨ ਉਹ ਸੁੱਕ ਗਿਆ। ਉਹਦੇ 'ਤੇ ਇੱਕ ਪੰਛੀ ਬੈਠਾ ਸੀ, ਅਤੇ ਉੱਥੇ ਨਾ ਹੀ ਕੋਈ ਪਾਣੀ ਦਾ ਸਾਧਨ ਸੀ ਅਤੇ ਨਾ ਹੀ ਪੰਛੀ ਨੂੰ ਛਾਂ ਮਿਲ ਰਹੀ ਸੀ। ਅਤੇ ਉਹ ਪੰਛੀ ਜਾ ਰਿਹਾ ਸੀ, ਪਾਣੀ ਲੱਭਦਾ ਸੀ, ਆ ਕੇ ਬਹਿ ਜਾਂਦਾ ਸੀ, ਕਿਉਂਕਿ ਉਹ ਆਲੇ ਦੁਆਲੇ ਆਪਣੇ ਬੱਚਿਆਂ ਨੂੰ ਪਾਲਣਾ ਚਾਹੁੰਦਾ ਸੀ। ਅਤੇ ਅਖੀਰ ਦੇ ਵਿੱਚ ਮੈਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਅਸੀਂ ਇਹਨਾਂ ਰੁੱਖਾਂ ਦੀ ਅਹਿਮੀਅਤ ਨਹੀਂ ਸਮਝ ਰਹੇ, ਕਿਉਂਕਿ ਅਸੀਂ ਆਕਸੀਜਨ ਤਾਂ ਲੈ ਰਹੇ ਹਾਂ ਪਰ ਅਸੀਂ ਇਹ ਨਹੀਂ ਸੋਚਦੇ ਕਿ ਜੇ ਇਹਨੂੰ ਪਾਣੀ ਪਾਵਾਂਗੇ ਤਾਂ ਇਹ ਹਰਾ ਹੋਊਗਾ, ਤਾਂ ਸਾਡੇ ਨਾਲ ਨਾਲ ਪੰਛੀਆਂ ਨੂੰ ਵੀ ਸਹਾਰਾ ਮਿਲੂਗਾ।
0: ਬਿਲਕੁਲ
1: ਅਤੇ ਇਹੀ ਗੱਲ ਹੈ ਜਿਵੇਂ ਆਪਾਂ ਗੱਲ ਕਰ ਰਹੇ ਹੋ ਤੁਸੀਂ ਕਿ ਜਿਹੜੇ ਪਿੰਡਾਂ ਦੇ ਵਿੱਚ ਮਾਹੌਲ ਹੁੰਦਾ ਸਵੇਰੇ ਉੱਠ ਕੇ, ਹੈ ਨਾ, ਠੰਡੀ ਹਵਾ ਚੱਲਦੀ ਹੈ, ਜਾਂ ਤਾਂ ਜਦੋਂ ਕੀ ਹੁੰਦਾ, ਅਸੀਂ ਅੱਜ ਕੱਲ੍ਹ ਦੀ ਜੇ ਮੈਂ ਗੱਲ ਕਰਾਂ ਤਾਂ 9-10 ਵਜੇ ਬੱਚੇ ਆਪਾਂ ਉੱਠਦੇ ਹਾਂ, ਅਤੇ ਜੇ ਆਪਾਂ ਕਈ ਵਾਰ 5 ਵਜੇ ਉੱਠਦੇ ਹਾਂ ਤਾਂ ਅਸੀਂ ਸੋਚਦੇ ਹਾਂ ਵੀ ਹਾਂ ਦਿਨ ਕਿੰਨਾ ਲੰਬਾ ਹੈ,
0: ਜੀ
1: ਕਿੰਨਾ ਖੂਬਸੂਰਤ ਹੈ। ਤਾਂ ਮੈਨੂੰ ਲੱਗਦਾ ਕਿ ਸਾਨੂੰ ਇਹਨਾਂ ਚੀਜ਼ਾਂ 'ਚੋਂ ਵਿਸਰਨਾ ਨਹੀਂ ਚਾਹੀਦਾ, ਸਾਨੂੰ ਇਹ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ।
0: ਰੁੱਖ ਜਿਹੜੇ ਨੇ ਇਕੱਲੇ ਸਾਨੂੰ ਜ਼ਿੰਦਗੀ ਨਹੀਂ ਦਿੰਦੇ, ਸਾਹਾਂ ਦੀ ਦਾਤ ਨਹੀਂ ਦਿੰਦੇ, ਇਹਨਾਂ ਤੋਂ ਹੋਰ ਬਹੁਤ ਕੁਝ ਮਿਲ ਜਾਂਦਾ ਹੈ। ਤਾਂ ਜਿੱਥੇ ਇੰਡਸਟਰੀ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ, ਗੂੰਦ ਮਿਲਦੀ ਹੈ, ਲੱਕੜ ਮਿਲਦੀ ਹੈ, ਉਹ ਸਾਡੇ ਘਰਾਂ ਦੇ ਵਿੱਚ ਵਰਤੀ ਜਾਂਦੀ ਹੈ,
1: ਬਿਲਕੁਲ
0: ਉੱਥੇ ਹੀ ਰੁੱਖ ਜਿਹੜੇ ਨੇ ਬਹੁਤ ਸਾਰੇ ਪੰਛੀਆਂ ਦਾ ਰਹਿਣ ਬਸੇਰਾ ਨੇ, ਉਹ ਕਿੰਨੀਆਂ ਨਸਲਾਂ ਜਿਹੜੀਆਂ ਨੇ ਇਹਨਾਂ ਦੇ ਉੱਤੇ ਆਪਣੇ ਆਲ੍ਹਣੇ ਪਾ ਕੇ ਆਪਣੀਆਂ ਪੀੜ੍ਹੀਆਂ ਪਾਲਦੀਆਂ ਨੇ, ਅਤੇ
1: ਜੀ
0: ਉਹਨਾਂ ਦੀ ਜਿਹੜੀ ਹੈ ਗਿਣਤੀ ਵੱਧਦੀ ਹੈ। ਅਤੇ ਵੇਖੋ ਇਹ ਇਕੋਸਿਸਟਮ ਕਿਵੇਂ ਜੁੜਿਆ ਹੋਇਆ, ਉਹੀ ਪੰਛੀ ਨੇ ਜਿਹੜੇ ਕੀੜੇ ਮਕੌੜਿਆਂ ਨੂੰ ਖਾਂਦੇ ਨੇ, ਅਤੇ ਉਹਨਾਂ ਕੀੜੇ ਮਕੌੜਿਆਂ ਨੂੰ ਜ਼ਿਆਦਾਤਰ ਇਹ ਖਾਂਦੇ ਨੇ ਜਿਹੜੇ ਦੂਜੀਆਂ ਫਸਲਾਂ ਦਾ ਨੁਕਸਾਨ ਕਰਦੇ ਨੇ।
1: ਬਿਲਕੁਲ
0: ਤਾਂ ਇਹ ਕੁਦਰਤ ਨੇ ਆਪਣੇ ਆਪ ਬਹੁਤ ਸੋਹਣਾ ਨਿਯਮ ਹੈ ਜਿਹੜਾ ਬਣਾਇਆ ਹੋਇਆ। ਅਸੀਂ ਜਿਵੇਂ ਗੱਲ ਕੀਤੀ ਸੀ ਇੱਥੇ ਕਿ ਲੋਕ ਸਵੇਰੇ ਉੱਠਣਾ, ਦਾਤਣਾ ਕਰਨੀਆਂ, ਇਹ ਹਰ ਪਿੰਡ ਦੇ ਵਿੱਚ ਜਾਂ ਹਰ ਕਸਬੇ ਸ਼ਹਿਰ ਦੇ ਵਿੱਚ ਇਸੇ ਤਰੀਕੇ ਦਾ ਮਾਹੌਲ ਹੈ,
1: ਜੀ
0: ਹੁੰਦਾ ਸੀ। ਪਰ ਇਹ ਵੇਖਦੇ ਵੇਖਦਿਆਂ ਦੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਟੂਥਪੇਸਟ ਨੂੰ ਪ੍ਰਚਾਰਿਆ ਗਿਆ, ਪੋਪੂਲਰਾਈਜ਼ ਕੀਤਾ ਗਿਆ, ਦੱਸਿਆ ਗਿਆ ਕਿ ਇਸ ਦੇ ਨਾਲ ਸਫਾਈ ਜ਼ਿਆਦਾ ਹੁੰਦੀ ਹੈ ਦੰਦਾਂ ਦੀ,
1: ਬਿਲਕੁਲ
0: ਅਤੇ ਇਹ ਵਰਤਿਆ ਜਾਣਾ ਚਾਹੀਦਾ। ਬਹੁਤ ਸਾਰੀ ਐਡਵਰਟੀਜ਼ਮੈਂਟ ਹੋਈ ਇਸ ਦੇ ਲਈ। ਮੇਰਾ ਨਿੱਜੀ ਵਿਚਾਰ ਹੈ ਇਸ ਨੂੰ ਲੈ ਕੇ ਕਿ ਡਾਕਟਰਸ ਵੀ ਹੁਣ ਕਹਿਣ ਲੱਗ ਗਏ ਨੇ ਕਿ ਜਿਹੜਾ ਬੰਦਾ ਦਾਤਣ ਕਰਦਾ, ਨਿੰਮ ਦੀ ਦਾਤਣ ਕਰਦਾ, ਉਹਦੇ ਨਾਂ ਤਾਂ ਦੰਦ ਖਰਾਬ ਹੁੰਦੇ ਨੇ, ਅਤੇ ਬਹੁਤ ਸਾਰੀਆਂ, ਕਿਉਂਕਿ ਉਹਦਾ ਜਿਹੜਾ ਰਸ ਹੈ ਨਾ, ਉਹ
1: ਜੀ
0: ਜਦੋਂ ਦਾਤਣ ਕਰਦਾ ਤਾਂ ਨਿੰਮ ਦਾ ਰਸ ਹੈ ਜਿਹੜਾ, ਕੁਝ ਨਾ ਕੁਝ ਉਸਦੇ ਅੰਦਰ ਵੀ ਚਲਿਆ ਜਾਂਦਾ,
1: ਬਿਲਕੁਲ
0: ਤਾਂ ਉਹ ਉਸਨੂੰ ਪੇਟ ਦੀਆਂ ਕਈ ਬਿਮਾਰੀਆਂ ਤੋਂ ਵੀ ਜਿਹੜਾ ਇਹ ਠੀਕ ਰੱਖਦਾ ਹੈ।
1: ਜੀ
0: ਤਾਂ ਪਰ ਜਿੱਥੇ ਹੁਣ ਅਸੀਂ ਬਹੁਤ ਸਾਰੇ ਟੂਥਪੇਸਟ ਜਿਹੜੇ ਨੇ ਮਾਰਕੀਟ ਦੇ ਵਿੱਚ ਆ ਚੁੱਕੇ ਨੇ, ਤਾਂ ਮੈਨੂੰ ਇਹ ਲੱਗਦਾ ਹੈ ਕਿ ਕਿਉਂ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਜੇਕਰ ਉਹਨਾਂ ਦੇ ਕੋਲ, ਉਹਨਾਂ ਦੇ ਆਪਣੇ ਘਰਾਂ ਦੇ ਨੇੜੇ ਜਿਹੜੀ ਚੀਜ਼ ਉਪਲਬਧ ਸੀ, ਤੁਸੀਂ ਉਸ ਤੋਂ ਹਟਾ ਕੇ ਉਹਨਾਂ ਨੂੰ ਉਸ ਚੀਜ਼ ਦੇ ਉੱਤੇ ਲਾ ਦਿੱਤਾ ਗਿਆ ਜਿਹੜੀ ਪਤਾ ਨਹੀਂ ਕਿੱਥੇ ਬਣ ਕੇ ਕਿਵੇਂ ਬਣ ਕੇ ਆਈ ਹੈ,
1: ਜੀ
0: ਅਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਸ ਦਾ ਨੁਕਸਾਨ ਹੈ।
1: ਬਿਲਕੁਲ।

0: ਜੀ
1: ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਕੀਤੀਆਂ ਨੇ ਕਿ ਸਾਨੂੰ ਸਾਡੇ ਆਲੇ ਦੁਆਲੇ ਦੇ ਵਿੱਚ ਹੈ ਜੋ ਖਾਸ ਤੌਰ ਦੇ ਉੱਤੇ ਇਸ ਧਰਤੀ ਦਾ ਜਿਹੜਾ ਆਪਣਾਪਣ ਹੈ ਉਹ ਉਦੋਂ ਹੀ ਮਹਿਸੂਸ ਹੋਵੇਗਾ ਜਦੋਂ ਅਸੀਂ ਆਪਣੇ ਆਲੇ ਦੁਆਲੇ ਦੇ ਵਿੱਚ ਪੈਦਾ ਹੋਈਆਂ ਚੀਜ਼ਾਂ ਦੀ ਕਦਰ ਕਰਨੀ ਸਿੱਖਾਂਗੇ ਅਤੇ ਉਹਨਾਂ ਚੀਜ਼ਾਂ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਗ੍ਹਾ ਦੇਵਾਂਗੇ, ਥਾਂ ਦੇਵਾਂਗੇ,
0: ਜੀ
1: ਕਿਉਂਕਿ ਅਸੀਂ ਆਪਣੇ ਹਿੱਤ ਜਿਹੜੇ ਨੇ ਇੰਨੇ ਜ਼ਿਆਦਾ ਸੌੜੇ ਕਰ ਲਏ ਨੇ ਕਿ ਕਈ ਵਾਰ ਸਾਨੂੰ ਲੱਗਦਾ ਹੁੰਦਾ ਹੈ ਕਿ ਅਸੀਂ ਇੱਥੋਂ ਵੀ ਪੈਸਾ ਕਮਾ ਲਈਏ, ਇੱਥੋਂ ਵੀ ਪੈਸਾ ਕਮਾ ਲਈਏ। ਪੈਸਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਜ਼ਰੂਰ ਹੈ ਪਰ ਸਾਰਾ ਕੁਝ ਨਹੀਂ ਹੈ,
0: ਬਿਲਕੁਲ
1: ਕਿਉਂਕਿ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਨਾ ਤਾਂ ਤੁਸੀਂ ਉਸ ਤੋਂ ਪੁੱਛ ਕੇ ਵੇਖੋ ਕਿ ਉਸ ਦੇ ਲਈ ਉਹ ਪੈਸਾ ਜਿਹੜਾ ਸਾਹ ਨਹੀਂ ਖਰੀਦ ਸਕਦਾ, ਉਸ ਦੇ ਲਈ ਉਹ ਪੈਸਾ ਜਿਹੜਾ ਸਿਹਤ ਨਹੀਂ ਖਰੀਦ ਸਕਦਾ।
0: ਜੀ
1: ਤਾਂ ਇੱਕ ਵਾਰੀ ਇੱਕ ਕਿਸੇ ਨੇ ਗੱਲ ਕਹੀ ਸੀ ਕਿ ਹੁਣ ਮੈਂ ਜਦੋਂ ਦੁਨੀਆ ਤੋਂ ਜਾਣ ਲੱਗਾ, ਮੈਂ ਆਖਰੀ ਪਲਾਂ 'ਤੇ ਹਾਂ, ਤਾਂ ਭਾਵੇਂ ਤੁਸੀਂ ਮੇਰੇ ਸਿਰਹਾਣੇ ਦੇ ਉੱਤੇ ਪੰਡਾਂ ਬੰਨ੍ਹ ਕੇ ਪੈਸੇ ਦੀਆਂ ਰੱਖ ਦਿਓ, ਇਹ ਮੇਰੇ ਕਿਸੇ ਕੰਮ ਨਹੀਂ।
0: ਜੀ
1: ਤਾਂ ਸਾਨੂੰ ਸੋਚਣਾ ਚਾਹੀਦਾ ਅਸੀਂ ਉਹ
0: ਬਿਲਕੁਲ
1: ਸਾਰੀਆਂ ਚੀਜ਼ਾਂ ਕਰੀਏ ਜਿਹੜੀਆਂ ਸਾਡੇ ਲਈ ਸਿਹਤਮੰਦ ਹੋਣ, ਸਾਡੀ ਧਰਤੀ ਦੇ ਲਈ ਹੋਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਹੈ ਜਿਹੜਾ ਜਿਨ੍ਹਾਂ ਦੇ ਨਾਲ ਸੁਰੱਖਿਅਤ ਰਹੇ।

ਅੱਜ ਦਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹਾਂ ਮੈਂ ਕਮਲਪ੍ਰੀਤ ਕੌਰ ਅਤੇ ਸਾਰੀਆਂ ਹੀ ਭੈਣਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸੋ ਭੈਣੋ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਸੁਰਖੀ ਤੋਂ। ਅੱਜ ਮੈਂ ਗੱਲ ਕਰਨ ਜਾ ਰਹੀ ਹਾਂ ਉਹਨਾਂ ਦੀ ਜਿਨ੍ਹਾਂ ਦੀ ਪ੍ਰੇਰਣਾਦਾਇਕ ਦੇ ਨਾਲ ਜਿਹੜਾ ਹੈ ਉਦਯੋਗਪਤੀਆਂ ਦੇ ਵਿੱਚੋਂ ਇੱਕ ਮਹਿਲਾ ਮੰਨਿਆ ਜਾਂਦਾ ਹੈ। ਗੱਲ ਕਰ ਰਹੀ ਹਾਂ ਕਲਪਨਾ ਸਰੋਜ ਦੀ, ਜਿਨ੍ਹਾਂ ਨੂੰ ਭਾਰਤ ਦੀ ਸਭ ਤੋਂ ਪ੍ਰੇਰਣਾਦਾਇਕ ਮਹਿਲਾ ਉਦਯੋਗਪਤੀਆਂ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਅਕਸਰ ਭਾਰਤ ਦੀ ਸੱਚੀ ਸੈਲਫ ਮੇਡ ਵੂਮੈਨ ਵੀ ਕਿਹਾ ਜਾਂਦਾ ਹੈ। ਭੈਣ, ਉਹਨਾਂ ਨੇ ਨਾ ਗਰੀਬੀ, ਸਮਾਜਿਕ ਭੇਦਭਾਵ ਅਤੇ ਨਿੱਜੀ ਦੁੱਖਾਂ ਨੂੰ ਪਾਰ ਕਰਕੇ ਵੱਡਾ ਮੁਕਾਮ ਹਾਸਲ ਕੀਤਾ। ਜੇ ਜਨਮ ਦੀ ਗੱਲ ਕਰੀਏ ਤਾਂ ਕਲਪਨਾ ਸਰੋਜ ਦਾ ਜਨਮ 1961 ਦੇ ਵਿੱਚ ਮਹਾਰਾਸ਼ਟਰ ਦੇ ਰੋਪਰਖੇੜਾ ਪਿੰਡ ਅਕੋਲਾ ਜ਼ਿਲ੍ਹੇ ਦੇ ਵਿੱਚ ਹੋਇਆ। ਉਹ ਇੱਕ ਗਰੀਬ ਪਰਿਵਾਰ ਦੇ ਵਿੱਚ ਪੈਦਾ ਹੋਏ ਅਤੇ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਕਾਂਸਟੇਬਲ ਦੀ ਜੌਬ ਕਰਦੇ ਸੀ, ਪਰ ਬਚਪਨ ਦੇ ਵਿੱਚ ਉਹਨਾਂ ਨੂੰ ਗਰੀਬੀ ਅਤੇ ਸਮਾਜਿਕ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਕਲਪਨਾ ਸਰੋਜ ਦੀ ਪੜ੍ਹਾਈ ਬਹੁਤ ਜ਼ਿਆਦਾ ਨਹੀਂ ਹੋ ਸਕੀ। ਉਹ ਸਕੂਲ ਤਾਂ ਗਈ ਪਰ ਛੋਟੀ ਉਮਰ ਦੇ ਵਿੱਚ ਵਿਆਹ ਹੋ ਜਾਣ ਕਾਰਨ ਆਪਣੀ ਪੜ੍ਹਾਈ ਜਾਰੀ ਨਾ ਰੱਖ ਸਕੀ। ਉਹਨਾਂ ਨੇ ਲਗਭਗ 10ਵੀਂ ਜਮਾਤ ਦੀ ਸਿੱਖਿਆ ਪ੍ਰਾਪਤ ਕੀਤੀ ਪਰ ਕਾਲਜ ਨਹੀਂ ਜਾ ਸਕੀ। ਸਿਰਫ 12 ਸਾਲ ਦੀ ਉਮਰ ਦੇ ਵਿੱਚ ਕਲਪਨਾ ਸਰੋਜ ਦਾ ਵਿਆਹ ਕਰ ਦਿੱਤਾ ਗਿਆ ਅਤੇ ਵਿਆਹ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਬੜਾ ਜਿਹੜਾ ਵਤੀਰਾ ਕਰਨਾ ਅਤੇ ਉਹਨਾਂ ਦੇ ਨਾਲ ਹਿੰਸਾ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ। ਕੁਝ ਸਮੇਂ ਬਾਅਦ ਉਹ ਆਪਣੇ ਪਿਤਾ ਦੇ ਘਰ ਵਾਪਸ ਆ ਗਈ। ਸਮਾਜ ਵੱਲੋਂ ਤਾਨੇ ਮੇਲੇ ਮਿਲੇ ਅਤੇ ਉਹ ਨਿਰਾਸ਼ ਹੋਈ ਅਤੇ ਫਿਰ ਅਖੀਰ ਦੇ ਵਿੱਚ 16 ਸਾਲ ਦੀ ਉਮਰ ਦੇ ਵਿੱਚ ਉਹ ਮੁੰਬਈ ਚਲੀ ਗਈ। ਉਹਨਾਂ ਨੇ ਆਪਣੇ ਕੱਪੜਿਆਂ ਦੀ ਫੈਕਟਰੀ ਵਿੱਚ ਬਹੁਤ ਘੱਟ ਤਨਖਾਹ 'ਤੇ ਕੰਮ ਸ਼ੁਰੂ ਕੀਤਾ। ਸਰਕਾਰੀ ਕਰਜ਼ੇ ਦੀ ਮਦਦ ਨਾਲ ਉਹਨਾਂ ਨੇ ਇੱਕ ਛੋਟਾ ਜਿਹਾ ਸਿਲਾਈ ਦਾ ਕਾਰੋਬਾਰ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਫਰਨੀਚਰ ਦਾ ਕਾਰੋਬਾਰ, ਫਿਰ ਰੀਅਲ ਸਟੇਟ ਦਾ ਕਾਰੋਬਾਰ ਵੀ ਕੀਤਾ। ਸਾਲ 2000 ਤੋਂ 2006 ਦੇ ਦੌਰਾਨ ਉਹਨਾਂ ਨੂੰ ਇੱਕ ਬੰਦ ਹੋ ਚੁੱਕੀ ਕੰਪਨੀ ਦੇ ਵਿੱਚ ਕੰਮ ਸੰਭਾਲਣ ਦਾ ਮੌਕਾ ਮਿਲਿਆ। ਇਸ ਕੰਪਨੀ ਦੇ ਵਿੱਚ ਉਹਨਾਂ ਨੇ 1 ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ ਆਪਣਾ ਜਿਹੜਾ ਮੁਕਾਮ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹਾਰ ਨਹੀਂ ਮੰਨੀ। ਲਗਾਤਾਰ ਮਿਹਨਤ, ਸਮਝਦਾਰੀ ਦੇ ਨਾਲ ਇੱਕ ਅਜਿਹਾ ਵਕਤ ਆਇਆ ਜਦੋਂ ਕੰਪਨੀ ਦੀ ਚੇਅਰਪਰਸਨ ਵਜੋਂ ਉਹਨਾਂ ਨੇ ਕੰਮ ਕੀਤਾ ਅਤੇ ਭਾਰਤ ਸਰਕਾਰ ਨੇ ਉਹਨਾਂ ਨੂੰ 2013 ਦੇ ਵਿੱਚ ਪਦਮ ਸ਼੍ਰੀ ਨਾਲ ਜਿਹੜਾ ਨਿਵਾਜਿਆ ਅਤੇ ਉਹ ਅੱਜ ਦੇਸ਼ ਦੀਆਂ ਸਭ

ਉਹ ਪ੍ਰੇਰਣਾਦਾਇਕ ਮਹਿਲਾ ਉਦਯੋਗਪਤੀਆਂ ਵਿੱਚੋਂ ਇੱਕ ਗਿਣੇ ਜਾਂਦੇ ਨੇ। ਭੈਣੋ, ਹਾਲਾਤ ਕਿੰਨੇ ਵੀ ਮੁਸ਼ਕਲ ਹੋਣ, ਹਾਰ ਨਹੀਂ ਮੰਨਣੀ ਚਾਹੀਦੀ। ਸਿੱਖਿਆ ਘੱਟ ਹੋਣ ਦੇ ਬਾਵਜੂਦ ਮਿਹਨਤ ਅਤੇ ਲਗਨ ਨਾਲ ਵੱਡੀ ਸਫਲਤਾ ਹਾਸਲ ਕੀਤੀ ਜਾਂਦੀ ਹੈ, ਸਾਨੂੰ ਸਿਖਾਉਂਦੀ ਹੈ ਕਲਪਨਾ ਸਰੋਜ ਦੀ ਕਹਾਣੀ। ਇਸ ਦੇ ਨਾਲ ਹੀ ਉਹਨਾਂ ਇਹ ਵੀ ਸਾਨੂੰ ਦੱਸਿਆ ਕਿ ਅਸਫਲਤਾ ਨੂੰ ਆਪਣੀ ਤਾਕਤ ਬਣਾਇਆ ਜਾ ਸਕਦਾ ਜੇ ਤੁਸੀਂ ਸਵੈ ਵਿਸ਼ਵਾਸ ਅਤੇ ਮਿਹਨਤ ਨਾਲ ਹਰ ਸੁਪਨਾ ਪੂਰਾ ਵੀ ਕਰ ਸਕਦੇ ਹੋ। ਜਿੰਨੀ ਤੁਹਾਡੇ 'ਚ ਲਗਨ ਹੈ, ਉਨੇ ਤੁਸੀਂ ਮਿਹਨਤ ਨਾਲ ਜਿੰਨਾ ਕੰਮ ਕਰੋਗੇ ਤਾਂ ਮੁਕਾਮ ਵੀ ਜ਼ਰੂਰ ਪਾਓਗੇ।

0: ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸੋ ਭੈਣੋ, ਤੁਹਾਨੂੰ ਹੁਣ ਸੁਣਵਾਉਂਦੇ ਹਾਂ ਪ੍ਰੋਗਰਾਮ ਨਾਰੀ ਲੋਕ ਦੇ ਤਹਿਤ ਇੱਕ ਸੈਗਮੈਂਟ ਸਿਲਸਿਲਾ ਪ੍ਰਵਾਸ, ਅਤੇ ਇਸਦੇ ਵਿੱਚ ਤੁਸੀਂ ਸੁਣੋਗੇ ਮਹਿਲਾ ਅਥਲੀਟ ਰਜਨੀ ਨਾਲ ਮੁਲਾਕਾਤ। ਮੁਲਾਕਾਤ ਕਰ ਰਹੇ ਨੇ ਸੁਮਿਤਾ।
1: ਅਕਸਰ ਲੋਕ ਕਹਿੰਦੇ ਨੇ ਕਿ ਇੱਕ ਉਮਰ ਤੋਂ ਬਾਅਦ ਇਨਸਾਨ ਨੂੰ ਆਰਾਮ ਕਰਨਾ ਚਾਹੀਦਾ, ਪਰ ਕੁਝ ਲੋਕ ਆਪਣੀ ਜ਼ਿੰਦਗੀ ਨਾਲ ਇਹ ਸਾਬਿਤ ਕਰ ਦਿੰਦੇ ਨੇ ਕਿ ਉਮਰ ਸਿਰਫ ਇੱਕ ਗਿਣਤੀ ਹੈ, ਹੌਸਲੇ ਦੀ ਕੋਈ ਉਮਰ ਨਹੀਂ ਹੁੰਦੀ। ਅੱਜ ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਪ੍ਰੋਗਰਾਮ ਨਾਰੀ ਲੋਕ ਦੇ ਹਿੱਸੇ ਪਰਵਾਜ਼ ਦੇ ਵਿੱਚ, ਜੋ ਰਿਟਾਇਰਡ ਅਧਿਆਪਕਾ ਹੋਣ ਦੇ ਨਾਲ ਨਾਲ ਇੱਕ ਜੋਸ਼ੀਲੀ ਰਨਰ ਅਤੇ ਸਾਈਕਲਿਸਟ, ਕਹਿ ਸਕਦੇ ਹਾਂ ਪੂਰਨ ਰੂਪ 'ਚ ਇੱਕ ਐਥਲੀਟ ਹੈ। ਇਹ ਨਾ ਸਿਰਫ ਆਪਣੀ ਸਿਹਤ ਦਾ ਖਿਆਲ ਰੱਖਦੇ ਨੇ, ਸਗੋਂ ਸਮਾਜ ਦੀਆਂ ਹੋਰ ਮਹਿਲਾਵਾਂ ਲਈ ਵੀ ਇੱਕ ਪ੍ਰੇਰਣਾ ਸਰੋਤ ਨੇ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਭੈਣੋ। ਪ੍ਰੋਗਰਾਮ ਨਾਰੀ ਲੋਕ ਦੇ ਹਿੱਸੇ ਪਰਵਾਜ਼ ਨੂੰ ਲੈ ਕੇ ਹਾਜ਼ਰ ਹੈ ਤੁਹਾਡੀ ਆਪਣੀ ਸਖੀ ਸੁਮਿਤਾ, ਅਤੇ ਮੇਰੇ ਨਾਲ ਮੌਜੂਦ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ, ਸ਼੍ਰੀਮਤੀ ਸਜਨੀ ਬਾਤਿਸ਼। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਮੈਂ ਸਜਨੀ ਬਾਤਿਸ਼, ਮੈਂ ਇੱਕ ਅਧਿਆਪਕਾ, ਰਿਟਾਇਰ 2021 ਵਿੱਚ ਹੋਈ, ਅਤੇ ਬੱਚਿਆਂ ਨੂੰ ਵੀ ਬਹੁਤ ਮਿਹਨਤ ਕਰਾਈ। ਉਸ ਤੋਂ ਬਾਅਦ ਮੈਂ ਰਨਰ ਸਾਈਕਲਿੰਗ ਕਰਨੀ ਸ਼ੁਰੂ ਕੀਤੀ, ਜਿਸਦੇ ਨਾਲ ਮੈਂ ਉਚਾਈਆਂ ਤੱਕ ਪਹੁੰਚੀ।
1: ਤੁਸੀਂ ਅਧਿਆਪਕ ਜਦੋਂ ਸਰਕਾਰੀ ਸਕੂਲ 'ਚ ਲੱਗੇ ਤਾਂ ਉਸ ਟਾਈਮ ਭਰਤੀ ਕਿਵੇਂ ਹੁੰਦੀ ਹੁੰਦੀ ਸੀ? ਕੋਈ ਐਗਜ਼ਾਮ ਉਦੋਂ ਵੀ ਦੇਣਾ ਪੈਂਦਾ ਹੁੰਦਾ ਸੀ?
2: ਉਸ ਵੇਲੇ ਡਿਵੀਜ਼ਨ ਮੁਤਾਬਕ ਮੈਰਿਟ ਬਣਦੀ ਸੀਗੀ, ਅਤੇ
1: ਅੱਛਾ,
2: 15 ਨੰਬਰ ਦੀ ਇੰਟਰਵਿਊ ਹੁੰਦੀ ਸੀ, ਅਤੇ ਅਸੀਂ ਮੈਰਿਟ ਬੇਸ 'ਤੇ ਆਏ ਸੀ, ਅਤੇ ਅਖਬਾਰ ਵਿੱਚ ਸਾਡੀ ਮੈਰਿਟ ਲਿਸਟ ਸੂਚੀ ਜਾਰੀ ਕੀਤੀ ਸੀ 1996 ਵਿੱਚ। ਅਸੀਂ 1997 ਦੀ ਭਰਤੀ ਹਾਂ।
1: ਕਿਹੜੇ ਵਿਸ਼ਿਆਂ ਲਈ ਤੁਸੀਂ ਅਧਿਆਪਕ ਚੁਣੇ ਗਏ ਸੀ?
2: SS ਅਤੇ ਇੰਗਲਿਸ਼।
1: ਠੀਕ ਹੈ ਜੀ, ਕਿੰਨੇ ਸਾਲ ਤੁਸੀਂ ਇਹ ਸੇਵਾ ਨਿਭਾਈ?
2: ਮੈਂ 25 ਸਾਲ ਨੌਕਰੀ ਕੀਤੀ ਹੈ।
1: ਤੇ ਹੁਣ 2021 ਦੇ ਵਿੱਚ ਰਿਟਾਇਰ ਹੋਏ ਹੋ?
2: 2021 ਵਿੱਚ ਰਿਟਾਇਰ ਹੋਏ।
1: ਮੈਮ ਇਹ ਦੱਸੋ, ਘਰ ਪਰਿਵਾਰ 'ਚ ਕੌਣ ਕੌਣ ਨੇ ਤੁਹਾਡੇ?
2: ਘਰ ਪਰਿਵਾਰ 'ਚ ਮੈਂ, ਮੇਰਾ ਇੱਕ ਬੇਟਾ, ਨੂੰਹ ਹੈ, ਪੋਤੀ ਹੈ।
1: ਠੀਕ ਹੈ ਜੀ, ਵਿਆਹ ਨੂੰ ਕਿੰਨਾ ਚਿਰ ਹੋ ਗਿਆ?
2: ਵਿਆਹ ਨੂੰ ਮੇਰੇ 26 ਸਾਲ ਹੀ ਹੋਏ ਹਾਂ, ਜ਼ਿਆਦਾ ਨਹੀਂ ਹੋਏ।
1: ਅੱਛਾ, ਜ਼ਿਆਦਾ ਨਹੀਂ ਹੋਏ। ਠੀਕ ਹੈ ਜੀ, ਅਤੇ ਰਨਿੰਗ ਅਤੇ ਸਾਈਕਲਿੰਗ ਵੱਲ ਕਿੱਦਾਂ ਫਿਰ ਤੁਹਾਡਾ ਲਗਾਵ ਜਾਂ ਕਹਿ ਸਕਦੇ ਆ ਧਿਆਨ ਬਣਿਆ?
2: ਜਦੋਂ ਕਰੋਨਾ ਆਇਆ,
1: ਹਾਂ,
2: ਅਤੇ ਲੋਕ ਘਰ 'ਚ ਐਕਸਰਸਾਈਜ਼ ਕਰਦੇ ਸੀ, ਜਦੋਂ ਮੈਂ ਬਾਹਰ ਜਾ ਕੇ ਦੇਖਿਆ ਵੀ ਸੜਕਾਂ ਸੁੰਨੀਆਂ, ਅਤੇ ਮੈਂ ਉੱਥੇ ਸਾਈਕਲ ਚੱਕਿਆ, ਅਤੇ ਸਾਈਕਲ ਸੁੱਲਰ ਤੱਕ, ਅਰਬਨ ਸਟੇਟ ਤੋਂ ਲੈ ਕੇ ਸੁੱਲਰ ਤੱਕ ਚਲਾਉਂਦੀ ਸੀ। ਦੇਖਿਆ ਵੀ ਝੁੰਮੀ ਝੋਲੀਆਂ ਵਾਲੇ ਭੁੱਖੇ ਬੈਠੇ ਹਨ, ਮੈਂ ਕਿਸੇ ਦੀ ਦੁਕਾਨ ਖਿਲਾ ਕੇ ਉਹਨਾਂ ਨੂੰ ਰਾਸ਼ਨ ਵੀ ਵੰਡ ਕੇ ਆਈ।
1: ਅਤੇ ਹੁਣ ਤੱਕ ਤੁਸੀਂ ਕਿੰਨੀ ਸਾਈਕਲਿੰਗ, ਕਿੰਨੇ ਕਿਲੋਮੀਟਰ ਸਭ ਤੋਂ ਜ਼ਿਆਦਾ ਤੁਸੀਂ ਸਾਈਕਲਿੰਗ ਕੀਤੀ ਹੈ ਅਤੇ ਰਨਿੰਗ ਕੀਤੀ ਹੈ?
2: ਮੈਂ 100 ਕਿਲੋਮੀਟਰ ਤੱਕ ਵੀ ਕਰ ਲੈਂਦੀ ਹੈ।
1: ਅੱਛਾ ਜੀ,
2: ਸਨੋਰ ਜਿੱਥੇ ਵੀ ਜਾਂਦੀ ਹਾਂ ਮੈਂ ਹੁਣ ਸਾਈਕਲ 'ਤੇ ਜਾਂਦੀ ਹਾਂ, 2021 ਤੋਂ ਸਕੂਟਰ ਛੱਡਿਆ ਹੋਇਆ।
1: ਅੱਛਾ, ਜਿੱਥੇ ਵੀ ਜਾਂਦੇ ਹੋ ਤੁਸੀਂ ਸਾਈਕਲ 'ਤੇ ਹੀ ਜਾ ਰਹੇ ਹੋ? ਠੀਕ ਹੈ, ਰਨਿੰਗ?
2: ਰਨਿੰਗ ਤਾਂ ਮੇਰੀ 400 ਮੀਟਰ, 100 ਕਿਲੋਮੀਟਰ, ਜਿੰਨੀ ਮਰਜ਼ੀ, 100 ਮੀਟਰ ਫਾਸਟ ਵੀ ਮੇਰੀ ਹੈ ਜੀ।
1: ਰੋਜ਼ਾਨਾ ਕਿੰਨੀ ਕੁ ਰਨਿੰਗ ਕਰ ਲੈਂਦੇ ਹੋ?
2: ਮੈਂ ਰਨਿੰਗ 400 ਕਿਲੋਮੀਟਰ ਟਰੈਕ 'ਤੇ, ਯੂਨੀਵਰਸਿਟੀ ਟਾਈਮ ਮੈਂ ਪ੍ਰੈਕਟਿਸ ਕਰਨ ਜਾਂਦੀ ਹਾਂ।
1: ਅੱਛਾ ਜੀ, ਬਹੁਤ ਸਾਰੇ ਲੋਕ ਸੋਚਦੇ ਨੇ ਕਿ ਇੱਕ ਉਮਰ ਤੋਂ ਬਾਅਦ ਨਾ ਕਸਰਤ ਜਾਂ ਫਿਰ ਖੇਡਾਂ ਮੁਸ਼ਕਿਲ ਹੋ ਜਾਂਦੀਆਂ ਨੇ, ਤੁਸੀਂ ਇਸ ਬਾਰੇ ਕੀ ਸੋਚਦੇ ਹੋ?
2: ਤੁਸੀਂ ਕੰਮ ਕਰਦੇ ਰਹੋ, ਸਿਹਤ ਤੁਹਾਡੀ ਉਵੇਂ ਹੀ ਬਣ ਜਾਏਗੀ ਜਿਵੇਂ ਤੁਸੀਂ ਰੋਜ਼ਾਨਾ ਜ਼ਿੰਦਗੀ 'ਚ ਸੋਚੋਗੇ
1: ਜੀ। ਸਜਨੀ ਜੀ, ਕੀ ਤੁਹਾਡੇ ਪਰਿਵਾਰ ਨੇ ਇਸ ਸਫ਼ਰ 'ਚ ਤੁਹਾਡਾ ਸਾਥ ਦਿੱਤਾ?
2: ਹਾਂਜੀ, ਸਾਡੇ ਪਰਿਵਾਰ ਨੇ ਪੂਰਾ ਸਾਥ ਦਿੱਤਾ। ਜਿਵੇਂ ਖੇਡਣ ਜਾਂਦਾ ਜਾਣਾ ਹੁੰਦਾ ਤਾਂ ਸਵੇਰੇ ਮੈਨੂੰ ਜਲਦੀ ਉਠਾ ਦਿੰਦੇ ਆ,
1: ਅੱਛਾ,
2: ਕਹਿ ਦਿੰਦੇ ਆ, ਛੱਡ ਕੇ ਵੀ ਆਉਂਦੇ ਆ। ਜੇ ਮੈਂ ਚੰਡੀਗੜ੍ਹ ਜਾਣਾ ਤਾਂ 4:20 ਵਾਲੀ ਬੱਸ ਲੈ ਲੈਂਦੀ ਹਾਂ ਮੈਂ।
1: ਅੱਛਾ, ਅਤੇ ਫਿਰ ਤੁਹਾਡੇ ਹਸਬੈਂਡ ਨਾਲ ਜਾਂਦੇ ਨੇ ਤੁਹਾਡੇ?
2: ਮੇਰੇ ਹਸਬੈਂਡ ਮੈਨੂੰ ਬੱਸ ਸਟੈਂਡ ਤੱਕ ਛੱਡ ਗਿਆ।
1: ਠੀਕ ਹੈ ਜੀ, ਠੀਕ ਹੈ। ਅੱਛਾ, ਕਈ ਵਾਰ ਹੁੰਦਾ ਹੈ ਅਸੀਂ ਔਰਤਾਂ ਜਦ ਤੱਕ ਆਪਣੇ ਘਰ ਪਰਿਵਾਰ ਲਈ ਕਰਦੇ ਹਾਂ, ਹੈ ਨਾ, ਚੰਗੇ ਹਾਂ, ਜਦੋਂ ਅਸੀਂ ਆਪਣੇ ਲਈ ਥੋੜ੍ਹਾ ਸੋਚਣਾ ਸ਼ੁਰੂ ਕਰਦੇ ਹਾਂ ਫਿਰ ਘਰ ਦੇ ਥੋੜ੍ਹਾ ਜਿਹਾ ਨਾ ਬੁਰਾ ਮੰਨ ਜਾਂਦੇ ਹੈ ਕਿ ਹੁਣ ਇਹ ਘਰ ਪਰਿਵਾਰ ਵੱਲ ਧਿਆਨ ਨਹੀਂ ਦੇ ਰਹੀ, ਸਾਈਕਲਿੰਗ ਹੀ ਕਰਦੀ ਰਹਿੰਦੀ ਹੈ, ਰਨਿੰਗ ਹੀ ਕਰਦੀ ਰਹਿੰਦੀ ਹੈ। ਕੋਈ ਤੁਹਾਨੂੰ ਇੱਦਾਂ ਦਾ ਕੁਛ ਆਲੋਚਨਾ ਸੁਣਨ ਨੂੰ ਮਿਲੀ ਜਾਂ ਮਹਿਸੂਸ ਹੋਈ?
2: ਨਹੀਂ, ਆਲੋਚਨਾ ਨਹੀਂ ਕੋਈ ਵੀ ਕਰਦਾ। ਜਦੋਂ ਕੋਈ ਘਰ ਆਉਂਦਾ ਤਾਂ ਮੇਰੇ ਮੈਡਮ, ਮੇਰੇ ਹਸਬੈਂਡ ਮੇਰੇ ਮੈਡਲ ਦਿਖਾ ਦਿੰਦੇ ਆ, ਕਹਿੰਦੇ ਮੇਰੀ ਅੱਜ ਮੈਡਮ ਇਹ ਜਿੱਤ ਕੇ ਲੈ ਕੇ ਆਈ ਆ
1: ਮੈਡਲਸ। ਅੱਛਾ ਜੀ,
2: ਮੈਂ ਗੋਲਡ ਮੈਡਲਿਸਟ ਹੈ, ਅਤੇ ਉਹ ਕੋਈ ਵੀ ਰਿਸ਼ਤੇਦਾਰ ਆਉਂਦਾ ਹੈ ਅਤੇ ਪਰਿਵਾਰ ਨੂੰ

0: ਮੈਂ ਬਹੁਤ ਟਾਈਮ ਦਿੰਦੀ ਹਾਂ,
1: ਅੱਛਾ
0: ਉਹਨਾਂ ਦਾ ਵੀ
1: ਜੀ।
0: ਖਾਣਾ ਬਣਾ ਕੇ ਜਾਂਦੀ ਹਾਂ, ਅਤੇ ਜੇ ਨਹੀਂ ਮੇਰੇ ਤੋਂ ਬਣਦਾ ਤਾਂ ਗੁਆਂਢੀਆਂ ਨੂੰ ਕਹਿ ਕੇ ਜਾਂਦੀ ਹਾਂ।
1: ਮੈਮ ਗੋਲਡ ਮੈਡਲਿਸਟ ਤੁਸੀਂ ਸਾਈਕਲਿੰਗ ਦੇ ਵਿੱਚ ਜਿੱਤੇ?
0: ਮੈਂ ਸਾਈਕਲ 'ਚ ਵੀ ਹਾਂ ਅਤੇ ਮੈਂ ਰਨਰ 'ਚ ਵੀ ਹਾਂ।
1: ਅੱਛਾ ਜੀ, ਮੈਡਲ ਤੁਸੀਂ ਕਹਿ ਰਹੇ ਹੋ, ਇਹ ਤੁਹਾਨੂੰ ਕਿੱਥੋਂ ਮਿਲਿਆ?
0: ਮੈਨੂੰ ਖੇਡਾਂ ਵਤਨ ਪੰਜਾਬ ਦੀਆਂ,
1: ਅੱਛਾ
0: ਸਰਦਾਰ ਭਗਵਾਨ ਸਿੰਘ ਮਾਨ ਜੀ ਨੇ 2022 'ਚ
1: ਹਾਂਜੀ
0: ਖੇਡਾਂ
1: ਹਾਂ
0: ਵਤਨ ਪੰਜਾਬ ਦੀਆਂ ਕਰਾਈਆਂ ਸੀ, ਜਿਹਨਾਂ 'ਚ ਮੈਂ 59 ਈਅਰਸ ਓਲਡ ਸੀਗੀ ਉਦੋਂ,
1: ਹਾਂਜੀ।
0: ਅਤੇ ਉਦੋਂ ਮੇਰਾ ਨਾਮ ਬਹੁਤ ਉੱਚਾ ਹੋਇਆ, ਸਾਰੇ ਅਖਬਾਰਾਂ 'ਚ ਆਇਆ, ਅਤੇ ਮੈਂ ਲੌਂਗ ਜੰਪ ਵੀ ਲਾਉਂਦੀ ਹਾਂ,
1: ਅੱਛਾ ਜੀ, ਕਿੰਨੇ ਮੀਟਰਸ ਦਾ?
0: 2 15 ਗੱਲ ਕਰ ਲੈਂਦੀ ਹਾਂ,
1: 2 ਮੀਟਰ
0: 15 ਇੰਚ।
1: 15 ਇੰਚ, ਅੱਛਾ ਜੀ, ਤਾਂ ਬਹੁਤ ਲੰਬਾ ਹੋਇਆ ਫਿਰ, ਤੁਹਾਡੀ ਹਾਈਟ ਉਨੀ ਹੈ ਨਹੀਂ ਪਰ ਹੌਸਲੇ ਤਾਂ ਬਹੁਤ ਬੁਲੰਦ ਨੇ। ਠੀਕ ਹੈ ਜੀ, ਤੁਹਾਡੀ ਰੋਜ਼ਾਨਾ ਦੀ ਫਿਟਨੈਸ ਰੂਟੀਨ ਕੀ ਹੁੰਦੀ ਹੈ ਫਿਰ? ਸਵੇਰੇ ਕਿੰਨੇ ਵਜੇ ਉੱਠਦੇ ਹੋ ਅਤੇ ਫਿਰ ਖੁਰਾਕ ਕੀ ਲੈਂਦੇ ਹੋ, ਕਿਹੜੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਦੇ ਹੋ? ਤੁਹਾਡੀ ਉਮਰ ਕੀ ਹੈ ਮੈਮ? ਵੈਸੇ ਕਹਿੰਦੇ ਨਾ ਔਰਤਾਂ ਤੋਂ ਉਮਰ ਪੁੱਛਣੀ ਨਹੀਂ ਚਾਹੀਦੀ, ਲੇਕਿਨ ਮੈਂ ਪੁੱਛ ਰਹੀ ਹਾਂ, ਮੈਨੂੰ ਮਾਫ਼ ਕਰਿਓ।
0: ਮੇਰੇ 63 ਸਾਲ ਹੈ।
1: 63 ਸਾਲ ਦੀ ਹੋ ਤਾਂ ਤੁਸੀਂ ਆਪਣੀ ਫਿਟਨੈਸ ਇਸ ਤਰ੍ਹਾਂ ਕਿੱਦਾਂ ਮੇਨਟੇਨ ਕੀਤੀ?
0: ਮੈਂ ਸਵੇਰੇ 4 ਵਜੇ ਉੱਠ ਜਾਂਦੀ ਹਾਂ, 4 ਵਜੇ ਉੱਠ ਕੇ ਆਪਣਾ ਅਤੇ ਨਹਾ ਧੋ ਕੇ ਧੋ ਬੱਤੀ ਕਰਕੇ ਕਹਿੰਦੇ ਵੀ ਖਾਣਾ ਖਾਣਾ ਅਤੇ ਖਾਣਾ ਬਣਾ ਜਾ, ਅਤੇ ਆਪਣੇ ਦੁੱਧ ਦਾ ਗਲਾਸ ਲੈ ਕੇ ਉਸ ਤੋਂ ਬਾਅਦ ਮੇਰਾ ਸੈਰ ਕਰਨ ਚਲੀ ਜਾਂਦੀ ਹਾਂ।
1: ਠੀਕ ਹੈ ਜੀ, ਕਿੰਨਾ ਟਾਈਮ ਤੁਹਾਡੀ ਇਹ ਚੱਲਦੀ ਹੈ ਸਾਈਕਲਿੰਗ, ਰਨਿੰਗ?
0: ਇਹ ਸਾਡੀ ਅੱਧਾ ਕੁ ਘੰਟਾ ਘੰਟਾ ਕੁ ਹੋਏਗੀ ਬਸ।
1: ਠੀਕ ਹੈ, ਪੂਰਾ ਦਿਨ ਮਤਲਬ ਤੁਸੀਂ ਸਵੇਰੇ ਘੰਟਾ ਕੁ ਆਪਣੇ ਆਪ ਨੂੰ ਦਿੰਦੇ ਹੋ ਜ਼ਰੂਰ?
0: ਹਾਂ, ਜੇ ਕੋਈ ਪ੍ਰੋਗਰਾਮ ਹੁੰਦਾ ਤਾਂ ਆਪਾਂ ਉੱਥੇ 6 ਵਜੇ ਸਟਾਰਟ ਹੁੰਦਾ, 10 ਵਜੇ ਘਰ ਪਹੁੰਚ ਜਾਂਦੇ ਹਾਂ।
1: ਅਤੇ ਇਹਨਾਂ ਸਾਰੇ ਰੂਟੀਨ ਦੇ ਵਿੱਚ ਤੁਸੀਂ ਆਪਣੀ ਖੁਰਾਕ ਦਾ ਕੀ ਧਿਆਨ ਰੱਖ ਰਹੇ ਹੋ?
0: 2 ਕਿੱਲੇ ਕਿੰਨਾ ਦੁੱਧ
1: ਅੱਛਾ ਜੀ,
0: ਅਤੇ 2 ਰੋਟੀਆਂ 11 ਕੁ ਵਜੇ ਅਤੇ 2 ਰੋਟੀਆਂ ਸ਼ਾਮ ਨੂੰ।
1: ਠੀਕ ਹੈ ਜੀ, 2 ਕੇਲਿਆਂ ਨਾਲ ਸਰ ਜਾਂਦਾ ਮਤਲਬ?
0: ਅਤੇ ਕੇਲੇ ਵੀ ਆਪਣੇ ਘਰ ਦੇ ਆ ਨਾ।
1: ਅੱਛਾ ਜੀ, ਖੇਤੀ ਵੀ ਕਰ ਰਹੇ ਹੋ?
0: ਹਾਂਜੀ, ਆਪਣੇ ਘਰ ਹੀ ਬਾਗ ਬਰੂਟ ਗ੍ਰੀਨ ਐਪਲ ਵਗੈਰਾ ਸਾਰਾ ਕੁਝ ਲਗਾਇਆ ਹੋਇਆ।
1: ਠੀਕ, ਤੇ ਸਾਰੀ ਖੁਰਾਕ ਫਿਰ ਘਰੋਂ ਹੀ ਬਣ ਰਹੀ ਹੈ, ਘਰੋਂ ਹੀ ਉੱਗ ਰਹੀ ਹੈ, ਤੇ ਫਿਰ ਨੁਕਸਾਨ ਤਾਂ ਕੋਈ ਨਹੀਂ ਹੋ ਸਕਦਾ ਨਾ ਸਰੀਰ ਨੂੰ?
0: ਦਾਲ ਤੱਕ ਘਰ ਹੀ ਬੀਜ ਲੈਂਦੇ ਹਾਂ।
1: ਅੱਛਾ ਜੀ, ਅੱਜ ਤੱਕ ਰਨਿੰਗ ਜਾਂ ਸਾਈਕਲਿੰਗ ਦੌਰਾਨ ਤੁਹਾਡਾ ਉਹ ਕਿਹੜਾ ਪਲ ਹੈ ਜਿਹੜਾ ਤੁਹਾਨੂੰ ਸਭ ਤੋਂ ਜ਼ਿਆਦਾ ਹੁਣ ਵੀ ਚੇਤੇ ਆਉਂਦਾ ਹੈ?
0: ਸਾਈਕਲਿੰਗ ਤਾਂ ਪਲ ਸਭ ਤੋਂ ਵਧੀਆ ਉਹ ਹੈ ਜਦੋਂ ਕਰੋਨਾ ਵੇਲੇ ਮੈਂ ਸਾਈਕਲ ਚਲਾਇਆ, ਜਦੋਂ ਕੋਈ ਭੀੜ ਭੜੱਕਾ ਨਹੀਂ ਸੀਗਾ।
1: ਅੱਜ ਕੱਲ੍ਹ ਦੇਖਦੇ ਨਾ ਸਾਈਕਲ ਗੇਅਰ ਵਾਲੇ ਰੱਖੇ ਹੁੰਦੇ ਨੇ, ਤੁਹਾਡਾ ਸਾਈਕਲ ਕਿਹੜਾ ਹੈ?
0: ਪਰ ਮੈਂ ਗੇਅਰ ਵਾਲਾ ਵੀ ਚਲਾ ਲੈਂਦੀ ਹਾਂ, ਸਾਰੇ ਸਾਈਕਲ ਚਲਾ ਲੈਂਦੀ ਹਾਂ।
1: ਠੀਕ ਹੈ, ਤੁਸੀਂ ਦੱਸਿਆ ਮੈਮ ਕਿ ਤੁਸੀਂ ਪਟਿਆਲਾ ਤੋਂ ਬਾਹਰ ਵੀ ਵੱਖ ਵੱਖ ਸ਼ਹਿਰਾਂ 'ਚ ਜਾ ਰਹੇ ਹੋ ਸਾਈਕਲਿੰਗ ਕਰਦੇ ਹੋ, ਹੈ ਨਾ, ਅਤੇ ਫਿਰ ਉੱਥੇ ਫਿਰ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ, ਸਾਈਕਲ ਆਪਣਾ ਨਾਲ ਲੈ ਕੇ ਜਾਂਦੇ ਹੋ?
0: ਸਾਈਕਲ ਲੈ ਕੇ ਨਹੀਂ ਜਾਂਦੇ, ਉੱਥੇ ਮੈਂ ਆਪਣਾ ਕਹਿ ਦਿੰਦੀ ਹਾਂ ਵੀ ਮੇਰਾ ਸਾਈਕਲ ਦਾ ਇੰਤਜ਼ਾਮ ਕਰ ਦਿਓ, ਮੈਂ ਆਉਣਾ ਸਵੇਰੇ, ਜੇ ਮੇਰਾ ਸਾਈਕਲ ਦਾ ਇੰਤਜ਼ਾਮ ਜਿਹੜੀ ਸੰਸਥਾ ਕਰਵਾਉਂਦੀ ਹੈ ਕੰਪੀਟੀਸ਼ਨ ਉਹ ਕਰਵਾ ਦਿੰਦੀ ਹੈ।
1: ਜੀ, ਪਿੱਛੇ ਜੇ ਤੁਹਾਡਾ ਨਾ ਨਾਮ ਮੈਂ ਅਖਬਾਰ 'ਚ ਦੇਖਿਆ ਅਤੇ ਉਸ 'ਚ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਸੀ, ਉਸ ਬਾਰੇ ਵੀ ਦੱਸੋ।
0: ਉਹ ਖੇਲੋ ਇੰਡੀਆ ਵੱਲੇ ਹੁਣ ਐਸੋਸੀਏਸ਼ਨ ਪੰਜਾਬ ਦੀ ਬਣੀ ਹੈ ਜਿਹੜੀ ਕਿ ਸਾਰੇ ਡਿਸਟ੍ਰਿਕਟਾਂ 'ਚ ਸਾਈਕਲ ਚਲਾਉਣ ਦਾ ਕੰਪੀਟੀਸ਼ਨ ਮੁਕਾਬਲਾ ਕਰਾਇਆ ਜਾਵੇ, ਅਤੇ ਉਹ ਪਟਿਆਲੇ ਵਿੱਚ ਵੀ ਹੋਇਆ ਅਤੇ ਪਟਿਆਲੇ ਵਿੱਚ ਮੈਂ ਭਾਗ ਲਿਆ ਅਤੇ ਫਸਟ ਆਈ।
1: ਅੱਛਾ ਜੀ, ਠੀਕ ਹੈ।
0: ਚੰਡੀਗੜ੍ਹ ਵੀ ਭਾਗ ਲਿਆ, ਮੋਹਾਲੀ 'ਚ ਵੀ ਭਾਗ ਲਿਆ, ਪਰ ਉਹ ਡਿਸਟ੍ਰਿਕਟ ਵਾਈਜ਼ ਸੀਗਾ, ਉੱਥੇ ਵੀ ਮੈਨੂੰ ਸਨਮਾਨਿਤ ਕੀਤਾ।
1: ਅੱਛਾ ਜੀ, ਬਹੁਤ ਬਹੁਤ ਮੁਬਾਰਕਾਂ ਜੀ।
0: NIS 'ਚ ਫਿੱਟ ਇੰਡੀਆ 'ਚ ਵੀ ਮੈਨੂੰ ਸਨਮਾਨਿਤ ਕੀਤਾ।
1: ਅੱਛਾ ਜੀ,
0: 5 ਜੂਨ ਨੂੰ
1: 5 ਜੂਨ ਨੂੰ ਵਾਤਾਵਰਣ ਦਿਵਸ ਵਾਲੇ ਮੌਕੇ 'ਤੇ ਸਾਈਕਲਿੰਗ ਕੀਤੀ ਫਿਰ ਤੁਸੀਂ ਉਦੋਂ? ਕਿੰਨੇ ਕਿਲੋਮੀਟਰ?
0: ਮੈਂ ਕੀਤੀ 10 ਕੁ ਕਿਲੋਮੀਟਰ।
1: ਤੁਹਾਡੀ ਉਮਰ ਦੇ ਹੋਰ ਲੋਕਾਂ ਨੂੰ ਜੋ ਸੋਚਦੇ ਹਨ ਕਿ ਹੁਣ ਤਾਂ ਨਵਾਂ ਨਹੀਂ ਕੁਛ ਕੀਤਾ ਜਾ ਸਕਦਾ, ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
0: ਨਵਾਂ ਕਿਉਂ ਨਹੀਂ ਕੀਤਾ ਜਾਂਦਾ, ਅਸੀਂ ਵੀ ਮਾਤਾ ਮਾਨਕੌਰ ਤੋਂ ਹੀ ਸਿੱਖਿਆ ਲਈ ਆ। ਉਹ 70 ਸਾਲ ਦੇ ਸੀ ਜਦੋਂ ਉਹਨਾਂ ਨੇ
1: ਬਿਲਕੁਲ
0: ਜਾ ਕੇ ਇੰਟਰਨੈਸ਼ਨਲ ਖਿਡਾਰੀ ਬਣੇ, ਮਾਤਾ ਮਾਨਕੌਰ ਨੂੰ ਦੇਖ ਕੇ ਸਾਰਿਆਂ ਨੇ ਉਦੋਂ ਵੀ ਪ੍ਰੇਰਣਾ ਮਿਲੀ ਸਾਨੂੰ
1: ਜੀ,
0: ਵੀ ਖੇਡਣ ਲੱਗੇ ਤੇ ਸਾਨੂੰ ਦੇਖ ਕੇ ਹੋਰ ਵੀ ਖੇਡ ਸਕਦੇ ਹਾਂ
1: ਜੀ। ਅੱਜ ਵੀ ਬਹੁਤ ਸਾਰੀਆਂ ਮਹਿਲਾਵਾਂ ਸਜਣੀ ਜੀ ਆਪਣੀ ਸਿਹਤ ਨੂੰ ਲੈ ਕੇ ਨਾ ਬਹੁਤਾ ਧਿਆਨ ਨਹੀਂ ਦਿੰਦੀਆਂ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ?
0: ਮੈਂ ਸਾਰਿਆਂ ਨੂੰ ਇਹ ਕਹਿੰਦੀ ਹਾਂ ਕਿ ਸਵੇਰੇ ਉੱਠ ਕੇ ਆਪਣੀ ਕਸਰਤ ਕਰਨ, ਆਪਣੇ ਘਰ 'ਚ ਵਿਹੜੇ 'ਚ 10 ਚੱਕਰ ਲਾ ਦੇਣ, ਉਹ ਵੀ ਬਹੁਤ ਹੈ, ਅਤੇ ਤੁਰਨਾ ਬਹੁਤ ਜ਼ਰੂਰੀ ਹੈ, ਅਤੇ 10 ਕਦਮ 'ਚ ਪਿੱਛੇ ਨੂੰ ਤੁਰੋ, 10 ਕਦਮ ਅੱਗੇ ਤੁਰੋ, ਕਦੇ ਵੀ ਤੁਹਾਨੂੰ ਤੁਹਾਡਾ ਸ਼ੂਗਰ ਨਹੀਂ ਵਧੇਗੀ, ਬੀਪੀ ਲੋਅ ਨਹੀਂ ਹੋਏਗਾ।
1: ਸ਼ੂਗਰ 'ਤੇ ਤੁਸੀਂ ਬੀਪੀ ਦੀ ਗੱਲ ਕਰ ਰਹੇ ਹੋ, ਤੁਹਾਨੂੰ ਕਦੇ ਇੱਦਾਂ ਦੀ ਸਮੱਸਿਆਵਾਂ ਫੇਸ ਕਰਨੀ ਪਈਆਂ?
0: ਨਹੀਂ ਜੀ, ਮੈਂ ਫਿੱਟ ਹਾਂ ਹਲੇ, ਠੀਕ ਹੈ।
1: ਅਸੀਂ ਵੀ ਉਮੀਦ ਕਰਦੇ ਹਾਂ ਅਤੇ ਅਰਦਾਸ ਕਰਦੇ ਹਾਂ ਇੱਦਾਂ ਹੀ ਫਿੱਟ ਰਹੋ ਜਿਸ ਤਰ੍ਹਾਂ ਹਲੇ ਫਿੱਟ ਹੋ, ਅਤੇ ਹੋਰ ਵੀ ਬੁਲੰਦੀਆਂ ਨੂੰ ਤੁਸੀਂ ਛੂੰਦੇ ਰਹੋ। ਤੁਹਾਡੇ ਅੱਗੇ ਦੇ ਕੀ ਟੀਚੇ ਨੇ, ਕਿਉਂਕਿ ਤੁਸੀਂ ਮਾਨ ਕੌਰ ਜੀ ਦੀ ਗੱਲ ਕੀਤੀ ਹੈ ਤਾਂ ਮੈਨੂੰ ਲੱਗਦਾ ਕਿ ਕੁਛ ਬਹੁਤ ਵੱਡਾ ਸੋਚ ਕੇ ਰੱਖਿਆ ਹੋਇਆ ਤੁਸੀਂ ਵੀ?
0: ਬਹੁਤ ਵੱਡਾ ਸੋਚ ਕੇ ਰੱਖਿਆ, ਕਿਉਂਕਿ ਮੈਂ ਪਹਿਲਾਂ ਡਿਸਟ੍ਰਿਕਟ ਸਟੇਟ ਲੈਵਲ ਖੇਡਿਆ, ਫਿਰ ਮੈਂ ਨੈਸ਼ਨਲ ਖੇਡ ਕੇ ਆਈ ਹਾਂ, ਉੱਥੇ 400 ਮੀਟਰ 'ਚ ਮੈਂ ਸੈਕਿੰਡ ਆਈ ਹਾਂ।
1: ਅੱਛਾ ਜੀ,
0: ਅਤੇ ਲੌਂਗ ਜੰਪ 'ਚ 3rd ਆ ਗਈ ਸੀ, ਕਿਉਂਕਿ ਕੰਪੀਟੀਸ਼ਨ ਬਹੁਤ ਸੀਗਾ ਤਾਮਿਲਨਾਡੂ ਵਾਲੇ
1: ਸੀਗਾ। ਕੀ ਉੱਥੇ ਦੇ ਵੀ ਸੀਨੀਅਰ ਸਿਟੀਜ਼ਨਸ ਆਏ ਹੋਏ ਸੀ?
0: ਹਾਂਜੀ।
1: ਅੱਛਾ ਜੀ,
0: ਉਹ ਹੈਗੇ ਸੀਗੇ 60 ਤੋਂ 65, ਤੇ ਉਹਦੇ ਵਿੱਚ ਮਾਸਟਰ ਅਥਲੀਟ, ਤੇ ਹੁਣ ਮੇਰਾ ਇੰਟਰਨੈਸ਼ਨਲ ਲੈਵਲ ਤੇ ਖੇਡਣ ਦਾ, ਮੈਂ ਸਾਈਕਲ ਵੀ ਚਲਾ ਕੇ ਮਰਨੀ ਵੀ ਕਰਕੇ।
1: ਉਮੀਦ ਕਰਦੇ ਹਾਂ ਤੁਹਾਡਾ ਇਹ ਸੁਪਨਾ ਜਲਦੀ ਸਾਕਾਰ ਹੋਵੇ। ਅੱਗੇ ਇਹਨਾਂ ਟੀਚ

0: ਬੱਚਿਆਂ ਦੇ ਬਾਰੇ ਤੁਸੀਂ ਸੁਪਨੇ ਵੇਖੇ ਹੋਏ ਨੇ, ਤੇ ਕੋਈ ਨਵੀਂ ਦੌੜ, ਸਾਈਕਲਿੰਗ ਇਵੈਂਟ ਜਿਸ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ?
1: ਮੈਂ 10 ਕਿਲੋਮੀਟਰ ਰਨਿੰਗ ਪੂਰਾ ਕਰਨਾ ਚਾਹੁੰਦੀ ਹਾਂ। ਮੈਂ 10 ਕਿਲੋਮੀਟਰ ਲਗਾ ਕੇ ਆਵਾਂ ਇੰਟਰਨੈਸ਼ਨਲ ਲੈਵਲ ਤੇ,
0: ਇੰਟਰਨੈਸ਼ਨਲ ਲੈਵਲ ਤੇ ਲਗਾ ਕੇ ਜਿੱਤ ਕੇ ਆਵਾਂ
1: ਜਿੱਤ
0: ਮਤਲਬ?
1: ਕੇ ਮੈਡਲ ਲੈ ਕੇ ਆਵਾਂ।
0: ਜੀ
1: ਤੇ ਮੈਨੂੰ ਚੰਡੀਗੜ੍ਹ 'ਚ ਅਵਾਰਡ ਵੀ ਮਿਲਿਆ ਸੀਗਾ,
0: ਅੱਛਾ ਜੀ,
1: ਗਵਰਨਰ ਅਵਾਰਡ ਮਿਲ ਚੁੱਕਿਆ ਮੈਨੂੰ।
0: ਬਹੁਤ ਬਹੁਤ
1: ਤੇ
0: ਮੁਬਾਰਕਾਂ।
1: ਮੈਨੂੰ ਇਹ ਹੈ ਵੀ ਮੈਂ ਪਦਮ ਸ਼੍ਰੀ ਅਵਾਰਡ ਤੱਕ ਵੀ ਪਹੁੰਚਾਂ।
0: ਇਨਸ਼ਾਅੱਲਾ ਇਹ ਵੀ ਤੁਹਾਡੀ ਮੁਰਾਦ ਪੂਰੀ ਹੋਏਗੀ। ਔਰ ਮੈਨੂੰ ਇਹ ਦੱਸੋ, ਤੁਸੀਂ ਮੈਡਲ ਤੇ ਟ੍ਰੋਫੀਜ਼ ਦੀ ਗੱਲ ਕਰ ਰਹੇ ਹੋ, ਹੁਣ ਤੱਕ ਕਿੰਨੇ ਮੈਡਲ ਜਿੱਤ ਚੁੱਕੇ ਹੋ?
1: ਮੈਡਲ ਤਾਂ ਅਣਗਿਣਤੀ ਹੈ, ਗੋਲਡ ਮੈਡਲ ਤਾਂ ਬਹੁਤ ਜ਼ਿਆਦਾ ਹੈ, 150-200, ਤੇ ਟਰੋਫੀਆਂ ਤਾਂ ਬਹੁਤ ਜ਼ਿਆਦਾ ਹੈ। ਜਿਹੜੇ ਮੈਡਲ ਹੋਰ ਵੀ ਕੁਛ ਮਿਲੇ ਹੋਏ ਉਹ ਵੀ ਬਹੁਤ ਜ਼ਿਆਦਾ ਹੈ, ਕਿ ਇੱਕ ਕਮਰਾ ਪੂਰਾ ਭਰ ਜਾਂਦਾ ਹੈ।
0: ਕਿਆ ਬਾਤ ਹੈ! ਮੈਨੂੰ ਲੱਗਦਾ ਸਭ ਤੋਂ ਵੱਡੀ ਟਰੋਫੀ ਤਾਂ ਇਹ ਹੈ ਕਿ 63 ਸਾਲ ਦੇ ਹੋ ਕੇ ਕਿਸੇ ਤਰ੍ਹਾਂ ਦੀ ਕੋਈ ਸਰੀਰਕ ਸਮੱਸਿਆ ਨਹੀਂ ਹੈ, ਮਾਨਸਿਕ ਤੌਰ ਤੋਂ ਤੁਸੀਂ ਸਸ਼ਕਤ ਹੋ, ਤੁਹਾਨੂੰ ਇੰਨੀ ਕੁ ਕਲੈਰਿਟੀ ਹੈ ਕਿ ਤੁਸੀਂ ਆਪਣੀ ਅੱਗੇ ਵਾਲੀ ਜ਼ਿੰਦਗੀ ਲਈ ਕੀ ਕਰਨਾ ਹੈ, ਔਰ ਫਿਟਨੈਸ ਬਾਰੇ ਤੁਸੀਂ ਖੁਦ ਧਿਆਨ ਜੋ ਬਣਾਇਆ ਹੋਇਆ ਹੈ ਕਿ ਨਹੀਂ ਫਿਟ ਰਹਿਣਾ ਹੈ ਅਤੇ ਹੋਰ ਬਹੁਤ ਸਾਰੀਆਂ ਦੌੜਾਂ ਦੌੜਨੀਆਂ, ਇਹ ਸਭ ਤੋਂ ਵੱਡੀ ਮੈਨੂੰ ਲੱਗਦਾ ਅਚੀਵਮੈਂਟ ਹੈ ਤੁਹਾਡੀ ਸਜਨੀ ਜੀ।
1: ਮੈਨੂੰ ਇਹ ਹੈ ਵੀ ਮੈਨੂੰ ਦੇਖ ਕੇ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹੇ, ਅਤੇ ਮੈਂ 10 ਬੱਚਿਆਂ ਨੂੰ ਨਾਲ ਲੈ ਕੇ ਜਾਂਦੀ ਹਾਂ।
0: ਅੱਛਾ
1: ਉਹਨਾਂ
0: ਜੀ।
1: ਵਿੱਚੋਂ ਮੇਰੇ ਬੱਚੇ 5 ਹੁਣ ਆਰਮੀ 'ਚ ਵੀ ਚਲੇ ਗਏ, ਅਤੇ ਹੁਣ ਲੜਕੀਆਂ ਗਈਆਂ ਪੁਲਿਸ 'ਚ ਵੀ ਭਰਤੀ ਹੋਈਆਂ, ਰਮਨਦੀਪ ਮੋਹਾਲੀ ਭਰਤੀ ਹੋਈ ਹੈ। ਮੈਨੂੰ ਇਹ ਹੁੰਦਾ ਵੀ ਬੱਚੇ ਦੇਖ ਕੇ, ਉਹ ਬੱਚੇ ਮੈਨੂੰ ਜਾਣਦੇ ਨਹੀਂ, ਉਹਨਾਂ ਦੇ ਮਾਂ ਬਾਪ ਮੈਨੂੰ ਫੋਨ ਕਰਦੇ ਆ ਸਾਡੇ ਬੱਚਿਆਂ ਨੂੰ ਨਾਲ ਲੈ ਕੇ ਜਾਓ,
0: ਜੀ ਜੀ
1: ਮੈਂ
0: ਜੀ
1: ਪੂਰੀ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਰਨਿੰਗ ਕਰਵਾਉਂਦੀ ਹਾਂ, ਨਾਲ ਲੈ ਕੇ ਆਉਂਦੀ।
0: ਜੀ, ਬਹੁਤ ਵਧੀਆ ਤੁਸੀਂ ਇਹ ਉਪਰਾਲਾ ਕਰ ਰਹੇ ਹੋ। ਜੇ ਅੱਜ ਤੁਹਾਨੂੰ ਪੰਜਾਬ ਦੀ ਹਰ ਧੀ, ਹਰ ਮਾਂ ਅਤੇ ਹਰ ਸੀਨੀਅਰ ਮਹਿਲਾ ਜਾਂ ਹਰ ਇੱਕ ਸੀਨੀਅਰ ਸਿਟੀਜ਼ਨ ਨੂੰ ਇੱਕ ਸੁਨੇਹਾ ਦੇਣਾ ਹੋਏਗਾ ਤਾਂ ਤੁਸੀਂ ਕੀ ਕਹੋਗੇ?
1: ਮੈਂ ਤਾਂ ਇਹੀ ਸੁਨੇਹਾ ਦੇਵਾਂਗੀ ਵੀ ਸਵੇਰੇ ਉੱਠ ਕੇ ਆਸ ਨੂੰ ਤਿਆਗ ਕੇ ਸੈਰ ਕਰੋ, ਅਤੇ ਆਪਣੇ ਘਰ ਦਾ ਕੰਮ ਕਰ ਆਪ ਕਰੋ,
0: ਜੀ
1: ਨੌਕਰਾਂ ਨੂੰ ਘੱਟ ਕਰਾਓ।
0: ਬਿਲਕੁਲ।
1: ਮੈਂ ਕੋਈ ਨੌਕਰਾਨੀ ਨਹੀਂ ਰੱਖੀ, ਅਸੀਂ ਪਾਰਕ ਪੂਰਕ ਸਭ ਆਪਣੇ ਆਪ ਮੇਨਟੇਨ ਕਰਦੇ ਹਾਂ।
0: ਕਿੰਨੇ ਏਰੀਏ 'ਚ ਤੁਹਾਡੇ ਜਿਹੜੇ ਖੇਤ ਨੇ, ਤੁਸੀਂ ਕਹਿ ਰਹੇ ਹੋ ਅਸੀਂ ਖੇਤੀ ਕਰ ਰਹੇ ਹਾਂ ਨਾਲ ਨਾਲ?
1: ਮੈਂ ਇੱਕ ਪਲਾਟ ਲਿਆ ਹੋਇਆ 350 ਗਜ਼, ਜਿਵੇਂ ਉਹਦੇ 'ਚ ਸਮਰਸੀ ਵਾਲਾ ਹੋਇਆ, ਉਹਦੇ 'ਚ ਕਿਰਪਾ ਕਰਪਾ ਅਸੀਂ ਆਪ ਹੀ ਚਲਾਉਂਦੇ ਹਾਂ, ਅਤੇ ਹਸਬੈਂਡ ਬਹੁਤ ਕੰਮ ਕਰਦੇ ਹਾਂ, ਦੋਨੇ ਰਲ ਮਿਲ ਕੇ ਹੀ ਕੰਮ ਕਰਦੇ ਹਾਂ।

0: ਸਜਨੀ ਜੀ, ਅੱਜ ਕੱਲ੍ਹ ਦੇ ਬੱਚੇ ਜ਼ਿਆਦਾਤਰ ਜਿਮ 'ਚ ਵਰਕਆਊਟ ਕਰਦੇ ਨੇ। ਪ੍ਰੋਟੀਨ ਸ਼ੇਕਸ ਪੀਵਾਂਗੇ ਤਾਂ ਸਾਡੀ ਬੋਡੀ ਮੇਨਟੇਨ ਰਹੇਗੀ। ਤੁਹਾਡਾ ਕੀ ਵਿਚਾਰ ਹੈ ਇਸ ਬਾਰੇ?
1: ਜਿਮ ਬਾਰੇ ਤਾਂ ਇਹ ਹੈ, ਚਲੋ ਪ੍ਰੋਫੈਸ਼ਨਲ ਤਾਂ ਹੈ, ਜਿਮ ਨਾਲੋਂ ਇਹ ਹੈ ਵੀ ਆਪ ਸੜਕ ਆਪਣੇ ਗਰਾਊਂਡ 'ਚ ਜਾ ਕੇ ਪ੍ਰੈਕਟਿਸ ਕਰਨ, ਖੇਤਾਂ ਖੁੱਤਾਂ 'ਚ ਹਲ ਚਲਾਉਣ, ਕੰਮ ਕਰਨ, ਉਹ ਸਭ ਤੋਂ ਵਧੀਆ ਰਹੇਗਾ।
0: ਜੀ, ਬੱਚੇ ਅੱਜ ਕੱਲ੍ਹ ਨਾ ਤਾਂ ਸਾਈਕਲ ਚਲਾਉਣਾ ਪਸੰਦ ਕਰਦੇ ਨੇ, ਨਾ ਤਾਂ ਸਿਰਫ ਇੱਕ ਵਾਕਿੰਗ ਜਾਂ ਕਹਿੰਦੇ ਆ ਨਾ ਥੋੜ੍ਹੀ ਜਿਹੀ ਮੀਲ 'ਤੇ ਵੀ ਜਾਣਾ ਹੈ ਤਾਂ ਅਸੀਂ ਆਪਣੀ ਸਕੂਟਰ ਨੂੰ ਚੱਕ ਰਹੇ ਹਾਂ ਜਾਂ ਕਾਰ 'ਚ ਜਾ ਰਹੇ ਹਾਂ, ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ?
1: ਇਸ ਬਾਰੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਬੱਚਿਆਂ ਨੂੰ ਸਾਈਕਲ ਚਲਾਉਣਾ ਚਾਹੀਦਾ, ਜਿਵੇਂ ਕਿ ਸਰਕਾਰ ਨੇ ਹੁਣ ਫਿੱਟ ਇੰਡੀਆ ਚਲਾਇਆ ਸਰ, ਉਹੀ ਡਿਸਟ੍ਰਿਕਟ ਜ਼ਿਲ੍ਹਾ ਵਾਈਜ਼ ਫਿੱਟ ਇੰਡੀਆ ਦੇ ਉਹ ਗਰੁੱਪ ਬਣੇ ਹੋਏ ਹਨ, ਅਤੇ ਲੋਕ ਹੁਣ ਜ਼ਿਆਦਾ ਹੀ ਸਾਈਕਲ ਚਲਾਉਣ ਲੱਗ ਗਏ, ਅਤੇ ਬੱਚੇ ਵੀ ਮੋਟੀਵੇਟ ਹੋ ਰਹੇ ਹੈ, ਅੱਗੇ ਨੂੰ ਬੱਚੇ ਹੀ ਸਾਈਕਲ ਵੀ ਚਲਾਉਣਗੇ।
0: ਸਜਨੀ ਜੀ, ਫਿੱਟ ਇੰਡੀਆ ਦੀ ਆਪਾਂ ਗੱਲ ਕਰ ਰਹੇ ਹਾਂ, ਫਿੱਟ ਇੰਡੀਆ ਬਾਰੇ ਸਾਡੀ ਭੈਣਾਂ ਨੂੰ ਦੱਸੋ ਕਿ ਇਹ ਕੀ ਮੁਹਿੰਮ ਹੈ?
1: ਫਿੱਟ ਇੰਡੀਆ ਇਹ ਹੈ ਕਿ ਆਪਣੀ ਹੈਲਥ ਦਾ ਧਿਆਨ ਰੱਖਣਾ, ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ, ਅਤੇ ਫਿੱਟ ਇੰਡੀਆ ਕਲੱਬ 'ਚ ਉਹਨਾਂ ਨੂੰ ਜੁਆਇਨ ਕਰਾ ਰਿਹਾ, ਜਿਵੇਂ NIS 'ਚ ਫਿੱਟ ਇੰਡੀਆ ਬਣਿਆ ਹੋਇਆ, ਫਿੱਟ ਇੰਡੀਆ ਦਾ ਕਲੱਬ ਬਣਿਆ ਹੋਇਆ, ਰੋਜ਼ ਆਏ ਸੰਡੇ ਸਾਈਕਲ ਚਲਾਉਂਦੇ ਆ ਬੱਚੇ, ਅਤੇ ਆਪਣੇ ਆਪ ਨੂੰ ਤੰਦਰੁਸਤ ਰੱਖਦੇ।
0: ਅੱਛਾ ਜੀ, ਅਤੇ ਤੁਸੀਂ ਕਹਿ ਰਹੇ ਹੋ NIS ਦੇ ਵਿੱਚ ਇੱਕ ਕਲੱਬ ਬਣਿਆ ਹੋਇਆ, ਇਸ ਕਲੱਬ 'ਚ ਅਸੀਂ ਕੋਈ ਵੀ ਜਾ ਕੇ ਆਪਣੀ ਮੈਂਬਰਸ਼ਿਪ ਲੈ ਸਕਦਾ?
1: ਹਾਂਜੀ, ਕੋਈ ਵੀ ਮੈਂਬਰ ਲੈ ਸਕਦਾ, ਜਿਹੜਾ ਚਾਹੇ 5 ਸਾਲ ਤੋਂ ਲੈ ਕੇ ਅਤੇ ਜਿੰਨੀ ਮਰਜ਼ੀ ਉਮਰ ਹੋਵੇ ਉਹਦੇ ਤੱਕ ਲੈ ਸਕਦਾ।
0: ਅਤੇ ਇਸ ਦੀ ਕੋਈ ਫੀਸ ਵਗੈਰਾ ਵੀ ਹੈ?
1: ਇਹ ਫ੍ਰੀ ਹੈ, ਇਹਨੂੰ ਆਪਣੇ ਪ੍ਰਧਾਨ ਮੰਤਰੀ ਜੀ ਨੇ ਚਾਲੂ ਕੀਤੀ ਹੋਈ ਹੈ
0: ਠੀਕ ਹੈ
1: ਇੰਡੀਆ, ਅਤੇ ਉੱਥੇ ਸਾਰਾ ਕੁਛ ਆਪੇ ਮਿਲਦਾ, ਟੀ ਸ਼ਰਟ ਵੀ ਦਿੰਦੇ ਆ, ਸਾਈਕਲ ਵੀ ਅਰੇਂਜ ਕੀਤੇ ਹੋਏ ਆ, ਜਿਹੜਾ ਕੋਈ ਸਾਈਕਲ ਸਕੂਟਰ 'ਤੇ ਜਾ ਕੇ ਉੱਥੇ ਸਾਈਕਲ ਲੈ ਕੇ ਚਲਾ ਸਕਦਾ।
0: ਅੱਛਾ,
1: ਹਾਂ, ਸਾਈਕਲ ਲੈ ਸਕਦਾ, ਅਤੇ ਤੁਹਾਨੂੰ ਕਿੱਟ ਵੀ ਉੱਥੋਂ ਮਿਲੇਗੀ।
0: ਠੀਕ ਹੈ ਜੀ, ਕਿ ਇਹ ਜਿਹੜੀ ਕਿੱਟ ਹੈਗੀ ਹੈ, ਤੁਸੀਂ ਟੀ ਸ਼ਰਟ ਵਗੈਰਾ ਸਾਰਾ ਕੁਛ ਜਿਹੜਾ ਉਸ 'ਚ ਸਮਾਨ ਹੋਏਗਾ, ਇਹ ਵੀ ਫ੍ਰੀ ਆਫ ਕੋਸਟ ਹੈ?
1: ਹਾਂਜੀ, ਉਹ ਫ੍ਰੀ ਮਿਲਦੇ ਆ ਸਾਰਾ ਕੁਛ,
0: ਠੀਕ ਹੈ,
1: ਉਹ ਨਹੀਂ ਲੱਗਦੀ, ਕੋਈ ਪੈਸਾ ਨਹੀਂ ਲੱਗਦਾ।
0: ਫਿਰ ਤਾਂ ਬਹੁਤ ਫਾਇਦਾ ਮੈਨੂੰ ਲੱਗਦਾ ਕਿ ਫ੍ਰੀ 'ਚ ਵੀ ਜੇ ਸਾਨੂੰ ਫਿੱਟ ਹੋਣਾ ਮਿਲ ਰਿਹਾ ਤਾਂ ਸਾਨੂੰ ਹੋਰ ਕੀ ਚਾਹੀਦਾ ਭੈਣੋ? ਅਤੇ ਮੈਨੂੰ ਇਹ ਵੀ ਦੱਸੋ ਕਿ ਹਰ ਸੰਡੇ ਇਹਦੀ ਟਾਈਮਿੰਗ ਕੀ ਹੈ, ਤਾਂ ਕਿ ਸਾਡੀਆਂ ਭੈਣਾਂ ਜਿਹੜੀਆਂ ਸੁਣ ਰਹੀਆਂ ਨੇ ਉਹ ਜਾ ਕੇ ਇਸ ਨੂੰ ਜੁਆਇਨ ਕਰ ਸਕਣ।
1: ਇਹ ਸਵੇਰ ਵੇਲੇ 6 ਵਜੇ ਹੈ, ਸ਼ੁਰੂ ਕਰਦੇ ਹਾਂ, ਸਰਦਾਰ ਹਰਪ੍ਰੀਤ ਸਿੰਘ ਕੋਚ ਜੀ ਹੈ, NIS 'ਚ ਕੋਚਿੰਗ ਦਿੰਦੇ ਹਾਂ, ਅਤੇ ਉਹ ਸੰਡੇ ਨੂੰ ਮਿਲ ਜਾਂਦੇ ਹਾਂ, ਅਤੇ ਆਏ ਸੰਡੇ ਉਹ ਕਰਵਾਉਂਦੇ।
0: ਬਾਕੀ ਮੈਮ ਵੀ ਤੁਹਾਨੂੰ ਮਿਲ ਜਾਣਗੇ ਭੈਣੋ, ਸਜਨੀ ਜੀ ਵੀ ਉੱਥੇ ਹੀ ਮੌਜੂਦ ਹੁੰਦੇ ਨੇ, ਅਤੇ ਤੁਸੀਂ ਇਹਨਾਂ ਨਾਲ ਵੀ ਮੁਲਾਕਾਤ ਕਰ ਸਕਦੇ ਹੋ, ਇਹਨਾਂ ਨੂੰ ਵੀ ਜੁਆਇਨ ਕਰ ਸਕਦੇ ਹੋ, ਬਾਕੀ ਫਿੱਟ ਇੰਡੀਆ ਮੂਵਮੈਂਟ ਨੂੰ ਵੀ ਜੁਆਇਨ ਕਰੋ ਅਤੇ ਤੰਦਰੁਸਤ ਰਹੋ। ਸਜਨੀ ਜੀ, ਤੁਸੀਂ ਖੇਲੋ ਇੰਡੀਆ ਬਾਰੇ ਵੀ ਦੱਸ ਰਹੇ ਸੀ, ਇਸ ਬਾਰੇ ਵੀ ਦੱਸੋ, ਕੁਝ ਬੱਚੇ ਜਿਹੜੇ ਸੁਣ ਰਹੇ ਨੇ ਰੇਡੀਓ ਨੂੰ ਉਹ ਕਿਸ ਤਰ੍ਹਾਂ ਇਸ 'ਚ ਪਾਰਟੀਸਿਪੇਟ ਕਰ ਸਕਦੇ ਆ?
1: ਵੀ ਜੇ ਹੁਣ ਤਾਂ ਸਾਈਕਲ ਮੁਹਿੰਮ ਚਲਾਈ ਹੈ, ਅਤੇ ਸਰਦਾਰ ਜਗਤਾਰ ਸਿੰਘ ਕੱਲ੍ਹ ਨੇ
0: ਜੀ ਜੀ
1: ਹਰੇਕ ਡਿਸਟ੍ਰਿਕਟ 'ਚ ਕੰਪੀਟੀਸ਼ਨ ਰੱਖਿਆ ਹੋਇਆ ਸੀਗਾ, ਪਟਿਆਲਾ, ਲੁਧਿਆਣਾ, ਜਿੰਨੇ ਵੀ ਆਪਣੇ ਭਾਰਤ 'ਚ ਉਹ ਹੈਗੇ ਆ ਜ਼ਿਲ੍ਹੇ ਹੈ, ਉਹਨਾਂ 'ਚ ਸਾਰਾ ਕੁਛ ਰੱਖਿਆ ਹੋਇਆ, ਲੈਵਲ 'ਤੇ ਸਾਰਿਆਂ ਦਾ ਰੱਖਿਆ ਹੋਇਆ, ਤੁਸੀਂ ਹਰੇਕ ਜ਼ਿਲ੍ਹੇ 'ਚ ਫਸਟ, ਜਿਹੜਾ ਬੱਚਾ ਫਸਟ ਸੈਕਿੰਡ ਥਰਡ ਆਏਗਾ ਉਹਨੂੰ ਨੈਸ਼ਨਲ 'ਤੇ ਲੈ ਕੇ ਜਾਂਦੇ।
0: ਕੀ ਸਿਰਫ ਇਹ ਸਾਈਕਲਿੰਗ ਲਈ ਹੀ ਹੈ ਖੇਲੋ ਇੰਡੀਆ ਮੁਹਿੰਮ, ਜਾਂ ਹਰ ਤਰ੍ਹਾਂ ਦੇ ਖੇਡ ਵਾਸਤੇ ਹੈ?
1: ਹਰ ਤਰ੍ਹਾਂ ਦੇ ਖੇਡ ਵਾਸਤੇ ਵੀ ਹੈ
0: ਜੀ। ਅਤੇ ਜਿਹੜੇ ਬੱਚੇ ਜਿੱਤਣਗੇ ਉਹਨਾਂ ਨੂੰ ਅੱਗੇ ਕਿੱਥੇ ਮੌਕਾ ਮਿਲੇਗਾ?
1: ਉਹਨਾਂ ਨੂੰ ਨੈਸ਼ਨਲ ਲੈਵਲ 'ਤੇ ਲੈ ਕੇ ਜਾਣਗੇ, ਪਹਿਲਾਂ ਆਪਣੇ ਉਹਨਾਂ ਨੂੰ ਬਾਹਰਲੀਆਂ ਕੰਟਰੀਆਂ 'ਚ ਵੀ ਲੈ ਕੇ ਜਾਣਗੇ।
0: ਅੱਛਾ ਜੀ,
1: ਅਤੇ ਆਪਣੇ ਕੋਸਟ 'ਤੇ।
0: ਅਤੇ ਫਿਰ ਮੈਨੂੰ ਲੱਗਦਾ ਕਿ ਇਸ ਨੂੰ ਵੀ ਜੁਆਇਨ ਕਰਨ 'ਚ ਕੋਈ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਜੀ, ਬਹੁਤ ਸਾਰੇ ਬੱਚਿਆਂ ਨੂੰ ਮੌਕੇ ਵੀ ਮਿਲਣਗੇ ਖੇਲੋ ਇੰਡੀਆ ਮੁਹਿੰਮ ਨੂੰ ਜੇਕਰ ਉਹਨੇ ਜੁਆਇਨ ਕਰ ਲਿਆ।
1: ਫ੍ਰੀ ਆਫ ਕੋਸਟ ਹੈ, ਜਿਹੜਾ ਬਹੁਤ ਵਧੀਆ ਜਿਹੜਾ ਉਪਰਾਲਾ ਹੋ ਰਿਹਾ, ਬਹੁਤ ਵਧੀਆ ਸਰਕਾਰ ਜਿਹੜਾ ਉਪਰਾਲਾ ਕਰ ਰਹੀ ਹੈ, ਬਹੁਤ ਵਧੀਆ ਪ੍ਰਧਾਨ ਮੰਤਰੀ ਜੀ ਵੱਲੋਂ ਸਟਾਰਟ ਕੀਤਾ ਹੋਇਆ।
0: ਤੁਸੀਂ ਸਜਨੀ ਜੀ ਸਰਕਾਰੀ ਸਕੂਲ ਤੋਂ ਰਿਟਾਇਰ ਹੋਏ ਹੋ, ਅਤੇ ਸਰਕਾਰੀ ਸਕੂਲ 'ਚ ਜੋ ਅਧਿਆਪਨ ਹੋ ਰਿਹਾ ਹੈ ਉਸ 'ਚ ਕੀ ਬਦਲਾਵ ਤੁਸੀਂ ਮਹਿਸੂਸ ਕੀਤੇ ਨੇ ਆਪਣੇ ਸਮੇਂ ਤੋਂ ਲੈ ਕੇ ਹੁਣ ਤੱਕ?
1: ਅਤੇ ਹੁਣ ਪਹਿਲਾਂ ਅਸੀਂ ਬੱਚਿਆਂ ਨੂੰ ਬਲੈਕ ਬੋਰਡ 'ਤੇ ਲਿਖਾਉਂਦੇ ਹੁੰਦੇ ਸੀ, ਅਤੇ ਹਰੇਕ ਬੱਚਾ ਆਪਣੀ ਕਾਪੀ 'ਤੇ ਲਿਖਦਾ ਸੀ, ਜਿਹੜਾ ਹੁਣ ਸਿਸਟਮ ਡਿਜੀਟਲ ਆ ਗਿਆ, ਔਨਲਾਈਨ ਕੰਮ, ਬੱਚਿਆਂ ਦੇ ਮੋਬਾਈਲ ਦਾ ਅਸਰ ਜ਼ਿਆਦਾ ਪੈ ਰਿਹਾ
0: ਜੀ,
1: ਬੱਚੇ ਮੋਬਾਈਲ ਜ਼ਿਆਦਾ ਦੇਖਦੇ ਆ, ਅੱਖਾਂ 'ਤੇ ਵੀ ਅਸਰ ਪਏਗਾ ਉਹਨਾਂ 'ਤੇ, ਪਰ ਟੀਚਿੰਗ ਬਹੁਤ ਵਧੀਆ ਹੈ, ਪੜ੍ਹਾ ਬੱਚੇ ਅਧਿਆਪਕ ਪੜ੍ਹਾਉਂਦੇ ਬਹੁਤ ਵਧੀਆ ਹੈ, ਅਤੇ ਉਹਨਾਂ ਨੇ ਆਪਣਾ ਕੰਮ ਦੇਣਾ, ਕਿਉਂਕਿ ਕਰੋਨਾ ਆ ਗਿਆ, ਕਰੋਨਾ ਕਰਕੇ ਜ਼ਿਆਦਾ ਮੋਬਾਈਲ ਨਹੀਂ ਪੁੱਛੋਗੀ, ਮੋਬਾਈਲ 'ਤੇ ਹੀ ਵਰਕ,
0: ਔਨਲਾਈਨ ਕਲਾਸਿਸ ਸ਼ੁਰੂ ਹੋ ਗਈਆਂ ਸੀ।
1: ਪਰ ਮੈਂ ਕਹਿੰਦੀ ਹਾਂ ਔਨਲਾਈਨ ਕਲਾਸਾਂ ਨਾਲੋਂ ਉਹ ਆਮ ਕਲਾਸਾਂ ਚੰਗੀਆਂ, ਜਿਹੜੀਆਂ ਅਸੀਂ ਬਲੈਕ ਬੋਰਡ 'ਤੇ ਇੱਕ ਲਾਈਨ ਲਿਖਦੇ ਅਤੇ ਪਿੱਛੇ ਬੱਚਿਆਂ ਨੂੰ ਦੇਖਦੇ ਹਾਂ, ਉਹ ਸਭ ਤੋਂ ਵਧੀਆ, ਕਿਉਂਕਿ ਜਦੋਂ ਅਸੀਂ ਬਲੈਕ ਬੋਰਡ 'ਤੇ ਇੱਕ ਲਾਈਨ ਲਿਖਦੇ ਹਾਂ ਤਾਂ ਬੱਚਾ 10 ਵਾਰੀ ਪੜ੍ਹਦਾ, ਤਾਂ ਉਹਨੂੰ ਉੱਥੇ ਹੀ।
0: ਬਿਲਕੁਲ ਬਿਲਕੁਲ ਬਿਲਕੁਲ, ਅਤੇ ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਕਿ ਅਸੀਂ ਤਾਂ ਆਪਣੇ ਬੱਚਿਆਂ ਨੂੰ ਨਾ ਪ੍ਰਾਈਵੇਟ ਸਕੂਲ 'ਚ ਪਾਵਾਂਗੇ, ਸਰਕਾਰੀ ਸਕੂਲਾਂ ਦੀ ਪੜ੍ਹਾਈ ਨਹੀਂ ਵਧੀਆ, ਤੁਹਾਡਾ ਕੀ ਵਿਚਾਰ ਹੈ?
1: ਪ੍ਰਾਈਵੇਟ ਸਕੂਲਾਂ 'ਚ ਪੜ੍ਹਾਈ ਮਾਂ ਬਾਪਾਂ ਦੀ ਹੈ, ਪੜ੍ਹਾਈ ਬਿਨਾਂ ਟਿਊਸ਼ਨ ਤੋਂ ਬੱਚੇ ਪੜ੍ਹ ਨਹੀਂ ਸਕਦੇ,
0: ਜੀ
1: ਟੀਚਰ ਨੇ ਤਾਂ ਕੰਮ ਦੇ ਦੇਣਾ, ਡੈਰੀ 'ਤੇ ਲਿਖ ਲੈਣਾ, ਪਰ ਸਰਕਾਰੀ ਸਕੂਲਾਂ 'ਚ ਇੰਨਾ ਫਰਕ ਹੈ ਕਿ ਉਹ ਬੱਚੇ ਨੂੰ ਆਪ ਕੰਮ ਕਰਾਉਂਦੇ ਆ, ਜੇ ਨਹੀਂ ਵੀ ਕਰਕੇ ਆਉਂਦਾ ਤਾਂ

0: ਕੋਲ ਬਿਠਾ ਕੇ ਕਰਾ ਦਿੰਦੇ ਹਾਂ। ਅਤੇ
1: जी
0: ਅੱਜ ਤੱਕ ਦੇਖੋ ਸਭ ਤੋਂ ਬੜੇ ਅਫਸਰ ਸਰਕਾਰੀ ਸਕੂਲਾਂ ਦੇ ਬੱਚੇ ਬਣੇ ਆ।
1: जी
0: ਜੱਜ
1: जी
0: ਦੇਖ ਲਓ, ਡੀਸੀ ਦੇਖ ਲਓ, ਜਿਹੜਾ ਮਰਜ਼ੀ ਦੇਖ ਲਓ, ਸਾਰੇ ਬਹੁਤ ਵਧੀਆ ਬਣੇ ਆ।
1: सजनी जी, ਤੁਸੀਂ ਅਧਿਆਪਨ 'ਚ ਵੀ ਰਹੇ ਅਤੇ ਫਿਰ ਜਿਸ ਤਰ੍ਹਾਂ ਹੁਣ ਐਥਲੀਟ ਵਜੋਂ ਪੂਰੀ ਆਪਣੀ ਭੂਮਿਕਾ ਨਿਭਾ ਰਹੇ ਹੋ, ਰਨਿੰਗ ਵੀ ਕਰ ਰਹੇ ਹੋ, ਸਾਈਕਲਿੰਗ ਵੀ ਕਰ ਰਹੇ ਹੋ, ਮੈਰਾਥਨ, ਵਾਕਾਥਨ, ਹਰ ਤਰ੍ਹਾਂ ਦੇ ਮੁਹਿੰਮ 'ਚ ਵੀ ਤੁਸੀਂ ਹਿੱਸਾ ਲਿੱਤਾ ਹੋਇਆ, ਫਿਟ ਇੰਡੀਆ ਦੇ ਵੀ ਮੈਂਬਰ ਹੋ ਔਰ ਖੇਲੋ ਇੰਡੀਆ 'ਚ ਵੀ ਤੁਸੀਂ ਹਿੱਸਾ ਲਿੱਤਾ ਹੋਇਆ, ਇਹਨਾਂ ਤੋਂ ਇਲਾਵਾ ਤੁਹਾਡੇ ਹੋਰ ਕੀ ਸ਼ੌਂਕ ਨੇ?
0: ਮੇਰਾ ਸ਼ੌਂਕ ਪਾਲ ਸਾਹਿਤ ਲਿਖਣਾ ਹੈ
1: ਅੱਛਾ, ਲਿਖਦੇ ਵੀ ਹੋ?
0: ਅਤੇ ਬੱਚਿਆਂ ਨੂੰ ਲਿਖਾਉਣਾ। ਜਿਹੜੀ ਮੈਂ ਕਵਿਤਾ ਆਪ ਲਿਖਦੀ ਸੀ ਪਹਿਲਾਂ, ਮੈਂ ਜਿਵੇਂ ਪ੍ਰਾਇਮਰੀ ਸਕੂਲ 'ਚ ਜਾ ਕੇ, ਜੋ ਨਾਲ ਪ੍ਰਾਇਮਰੀ ਸਕੂਲ ਸੀਗਾ, ਉਹਨਾਂ ਬੱਚਿਆਂ ਕੋਲ ਬੋਲ ਕੇ ਆਉਂਦੀ ਸੀ, ਪ੍ਰੈਕਟਿਸ ਕਰਕੇ ਆਉਂਦੀ ਆਉਂਦੀ ਸੀ। ਮੈਂ ਬਾਲ ਸਾਹਿਤ ਜ਼ਿਆਦਾ ਲਿਖਦੀ ਸੀ, ਅਤੇ ਕਵਿਤਾ ਲਿਖਦੀ ਅਤੇ ਉਹ ਵੀ ਧਿਆਨ ਨਾਲ, ਉਹ ਜੋ ਕੁਛ ਦੇਖਦੀ ਉਹੀ ਲਿਖਦੀ ਸੀਗੀ।
1: ਮਤਲਬ ਆਪਣੇ ਆਲੇ ਦੁਆਲੇ 'ਚ ਜੋ ਤੁਸੀਂ ਓਬਜ਼ਰਵ?
0: ਫਿਰ ਸਾਲਾ ਨਿਕਲਿਆ ਬਾਲ ਸਾਹਿਤ
1: ਅੱਛਾ ਜੀ।
0: ਡੀਸੀ ਵੱਲੋਂ, ਅਤੇ ਡੀਸੀ ਵੱਲੋਂ ਨਿਕਲਿਆ ਤਾਂ ਉੱਥੇ ਲਿਖਿਆ ਹੁੰਦਾ ਸੀ ਵੀ ਕੰਪੀਟੀਸ਼ਨ, ਬੱਚੇ ਨੂੰ ਅਸੀਂ ਪ੍ਰਾਈਜ਼ ਦੇਵਾਂਗੇ ਕੈਸ਼।
1: ਅੱਛਾ ਜੀ,
0: ਮੈਂ ਬੱਚਿਆਂ ਵਿੱਚ ਰੁਚੀ ਪੈਦਾ ਕੀਤੀ, ਅਤੇ ਮੇਰੇ 3-4 ਬੱਚੇ ਕਈ ਵਾਰੀ, ਡਾਕਟਰ ਦਰਸ਼ਨ ਸਿੰਘ ਆਸਟ ਜੀ ਸੀਗੇ ਉਹਦੇ ਸੰਪਾਦਕ, ਅਤੇ ਸਾਡੇ ਬੱਚੇ ਪ੍ਰਾਈਜ਼ ਵੀ ਲੈ ਕੇ ਆਏ।
1: ਤੇ ਬੱਚਿਆਂ ਨੂੰ ਕਵਿਤਾਵਾਂ ਲਿਖਣੀਆਂ ਸਿਖਾ ਦਿੱਤੀਆਂ, ਤੇ ਆਪਣੀ ਤੁਸੀਂ ਕਵਿਤਾ ਫਿਰ ਸਾਡੀ ਭੈਣਾਂ ਨਾਲ ਤਾਂ ਸਾਂਝੀ ਕਰੋ।
0: ਮਾਂ ਮਾਂ ਸਭ ਤੋਂ ਵਧੀਆ ਕੀਮਤੀ ਚੀਜ਼ ਹੈ, ਭੁੱਲੇ ਦਾ ਮਾਂ ਸਭ ਤੋਂ ਵਧੀਆ ਫਰੈਂਡ ਵੀ ਹੈ, ਭੈਣ ਵੀ ਹੈ।
1: ਜੀ।

0: ਕੀਤਾ ਜਾ ਸਕਦਾ ਹੈ ਅਤੇ ਆਪਣੇ ਮੁਕਾਮ 'ਤੇ ਪਹੁੰਚਿਆ ਜਾ ਸਕਦਾ ਹੈ। ਇਹ ਤਾਂ ਸਾਨੂੰ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਇਨਸਾਨ ਦੇ ਮਨ ਦੇ ਵਿੱਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਉਹ ਕਦੇ ਵੀ ਰੁਕਾਵਟ ਨਹੀਂ ਬਣਦੀ ਅਤੇ ਹਰ ਔਰਤ, ਚਾਹੇ ਉਹ ਮਾਂ ਹੈ, ਭਾਵੇਂ ਭੈਣ ਆ ਜਾਂ ਘਰੇਲੂ ਮਹਿਲਾ ਹੈ, ਆਪਣੇ ਸੁਪਨਿਆਂ ਨੂੰ ਕਿਸੇ ਵੀ ਉਮਰ ਦੇ ਵਿੱਚ ਪੂਰਾ ਕਰ ਸਕਦੀ ਹੈ। ਸਫਲਤਾ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਆਪਣੇ ਆਪ 'ਤੇ ਭਰੋਸਾ ਅਤੇ ਲਗਾਤਾਰ ਮਿਹਨਤ।
1: ਬਰਾਬਰ ਦਾ ਹੋਣਾ ਚਾਹੀਦਾ ਨਾ।

0: ਕੀ ਗੱਲ ਰਾਣੋ, ਠੀਕ ਜੀ ਨਹੀਂ ਲੱਗਦੀ।
1: ਨਹੀਂ ਨਹੀਂ, ਉਹ ਤਾਂ ਮੈਂ ਠੀਕ ਹਾਂ। ਛਾਤੀ ਦੇ ਇੱਕ ਪਾਸੇ ਨਾ ਗਿਲਟੀ ਜੀ ਬਣੀ ਹੋਈ ਹੈ, ਉਹ ਤਕਲੀਫ ਵੀ ਕੋਈ ਨਹੀਂ।
0: ਅੱਛਾ, ਫਿਰ ਤੂੰ ਡਾਕਟਰ ਨੂੰ ਨਹੀਂ ਦਿਖਾਇਆ?
1: ਨਾ ਨਾ, ਬੀਬੀ ਕਹਿੰਦੀ ਸੀ ਵੀ ਜੇ ਦੁੱਧ ਚੁੰਘਦਾ ਨਿਆਣਾ ਸਿਰ ਮਾਰ ਦੇ, ਉਹਦੇ ਕਰਕੇ ਵੀ ਐਵੇਂ ਹੋ ਜਾਂਦਾ ਹੁੰਦਾ।
0: ਰਾਣੋ, ਸਾਰੀਆਂ ਗੱਲਾਂ ਨੂੰ ਛੱਡ, ਆਪੇ ਡਾਕਟਰ ਨਾ ਬਣ। ਡਾਕਟਰ ਕਹਿੰਦੇ ਨੇ ਕਿ ਛਾਤੀ 'ਚ ਕਿਸੇ ਵੀ ਤਰ੍ਹਾਂ ਦੀ ਗੱਠ ਜਾਂ ਗਿਲਟੀ ਛਾਤੀ ਦੇ ਕੈਂਸਰ ਦਾ ਕਾਰਨ ਹੋ ਸਕਦੀ ਹੈ, ਇਸ ਲਈ ਤੁਰੰਤ ਡਾਕਟਰ ਤੋਂ ਜਾਂਚ ਕਰਵਾ।
1: ਅੱਛਾ ਭੈਣ, ਫਿਰ ਤਾਂ ਮੈਂ ਹੁਣੇ ਜਾਨੀ ਆ ਡਾਕਟਰ ਕੋਲ।
0: ਆਪਣੇ ਸਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰੋ ਤੇ ਕਿਸੇ ਵੀ ਤਰ੍ਹਾਂ ਦਾ ਸ਼ੱਕ ਹੋਣ ਤੇ ਤੁਰੰਤ ਡਾਕਟਰੀ ਜਾਂਚ ਕਰਵਾਓ।
1: ਭੈਣੋ, ਆਪਣੀ ਸਿਹਤ ਦਾ ਰੱਖੋ ਖਿਆਲ, ਬਣੇ ਰਹੋ ਪ੍ਰੋਗਰਾਮ ਨਾਰੀ ਲੋਕ ਦੇ ਨਾਲ।
2: ਜੀ ਭੈਣੋ, ਚੱਲ ਰਿਹਾ ਪ੍ਰੋਗਰਾਮ ਨਾਰੀ ਲੋਕ ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸੋ ਭੈਣੋ, ਜੇ ਅੱਜ ਦੇ ਸਮੇਂ ਵਿੱਚ ਜੇਕਰ ਅਸੀਂ ਨਾ ਸਮਾਜ ਵੱਲ ਨਜ਼ਰ ਮਾਰੀਏ ਤਾਂ ਇਹ ਗੱਲ ਬਿਲਕੁਲ ਸਪਸ਼ਟ ਨਜ਼ਰ ਆਉਂਦੀ ਹੈ ਕਿ ਧੀਆਂ ਕਿਸੇ ਤੋਂ ਘੱਟ ਨਹੀਂ ਗਿਆ। ਅਤੇ ਇੱਕ ਸਮਾਂ ਅਜਿਹਾ ਸੀ ਜਦੋਂ ਸਮਾਜ ਦੇ ਵਿੱਚ ਇਹ ਸੋਚ ਪ੍ਰਚਲਿਤ ਸੀ ਕਿ ਜਿਹੜਾ ਘਰ ਦਾ ਮੁੰਡਾ ਆ ਜਾਂ ਲੜਕਾ ਹੈ, ਉਹੀ ਪਰਿਵਾਰ ਦਾ ਸਹਾਰਾ ਹੁੰਦਾ ਅਤੇ ਧੀਆਂ ਘਰ ਦਾ ਸਿਰਫ ਪਰਾਇਆ ਧਨ ਮੰਨੀਆਂ ਜਾਂਦੀਆਂ ਸੀ। ਪਰ ਸਮੇਂ ਦੇ ਨਾਲ ਨਾਲ ਇਹ ਸੋਚ ਵੀ ਬਦਲ ਰਹੀ ਹੈ ਅਤੇ ਅੱਜ ਦੀਆਂ ਧੀਆਂ ਨੇ ਆਪਣੀ ਮਿਹਨਤ, ਹਿੰਮਤ, ਲਗਨ ਅਤੇ ਕਾਬਲੀਅਤ ਦੇ ਜ਼ੋਰ 'ਤੇ ਸਾਬਤ ਕੀਤਾ ਹੈ ਕਿ ਹਰ ਖੇਤਰ ਦੇ ਵਿੱਚ ਮੁੰਡਿਆਂ ਦੇ ਬਰਾਬਰ ਨਹੀਂ ਨੇ ਕੁੜੀਆਂ, ਕੁੜੀਆਂ ਮੁੰਡਿਆਂ ਤੋਂ ਵੀ ਅੱਗੇ ਨੇ। ਅਤੇ ਅੱਜ ਸਾਡੀਆਂ ਧੀਆਂ ਡਾਕਟਰ, ਇੰਜੀਨੀਅਰ, ਵਿਗਿਆਨੀ, ਅਧਿਆਪਕ, ਪੁਲਿਸ ਅਫਸਰ, ਫੌਜ ਅਧਿਕਾਰੀ, ਖਿਡਾਰਨ, ਪਾਇਲਟ, ਪੱਤਰਕਾਰ, ਕਾਰੋਬਾਰੀ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਵੀ ਆਪਣਾ ਵੱਡਾ ਯੋਗਦਾਨ ਪਾ ਰਹੀਆਂ ਨੇ। ਭੈਣੋ, ਜਿਹੜੀਆਂ ਸਾਡੀਆਂ ਧੀਆਂ ਨੇ ਨਾ, ਉਹ ਨਾ ਸਿਰਫ ਆਪਣੇ ਮਾਪਿਆਂ ਦਾ ਨਾਂ

ਨਾਮ ਰੋਸ਼ਨ ਕਰ ਰਹੀ ਹੈ ਨਾ, ਸਗੋਂ ਦੇਸ਼ ਦੀ ਸਮਾਜ ਨੂੰ ਵੀ ਤਰੱਕੀ ਦੇ ਵੱਲ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਨੇ। ਜੇਕਰ ਅਸੀਂ ਆਪਣੇ ਆਲੇ ਦੁਆਲੇ ਤੇ ਦੇਖੀਏ ਤਾਂ ਸਾਨੂੰ ਅਨੇਕਾਂ ਅਜਿਹੀਆਂ ਧੀਆਂ ਮਿਲ ਜਾਣਗੀਆਂ ਜਿਨ੍ਹਾਂ ਨੇ ਨਾ ਮੁਸ਼ਕਲ ਹਾਲਾਤਾਂ ਦੇ ਬਾਵਜੂਦ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ, ਤੇ ਕਈ ਅਜਿਹੀਆਂ ਧੀਆਂ ਨੇ ਜੋ ਪਿੰਡਾਂ ਤੋਂ ਉੱਠ ਕੇ ਵੱਡੇ ਸ਼ਹਿਰਾਂ ਵੱਲ ਆਪਣੀ ਪਛਾਣ ਬਣਾਉਂਦੀਆਂ ਨੇ, ਤੇ ਕਈ ਅਜਿਹੀਆਂ ਨੇ ਜੋ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਕਮਜ਼ੋਰ ਹੋਣ ਦੇ ਬਾਵਜੂਦ ਵੀ ਆਪਣੀ ਪੜ੍ਹਾਈ ਜਾਰੀ ਕਰਦੀਆਂ ਨੇ ਤੇ ਸਫਲਤਾ ਤੇ ਪਹੁੰਚਦੀਆਂ ਨੇ। ਤੇ ਇੱਕ ਅਜਿਹਾ ਰਿਸ਼ਤਾ ਹੈ ਜੋ ਆਪਣੇ ਪਰਿਵਾਰ ਨੂੰ ਪਿਆਰ, ਸਤਿਕਾਰ ਅਤੇ ਮਮਤਾ ਨਾਲ ਜੋੜ ਕੇ ਰੱਖਦਾ ਹੈ। ਇੱਕ ਧੀ ਆਪਣੇ ਮਾਪਿਆਂ ਲਈ ਸਿਰਫ ਇੱਕ ਬੱਚੀ ਨਹੀਂ ਹੁੰਦੀ, ਸਗੋਂ ਉਹ ਉਹਨਾਂ ਦੀ ਉਮੀਦ, ਖੁਸ਼ੀ ਤੇ ਮਾਣ ਵੀ ਹੁੰਦੀ ਹੈ। ਜਦੋਂ ਕਿ ਇੱਕ ਧੀ ਜਨਮ ਲੈਂਦੀ ਹੈ ਤਾਂ ਉਹ ਆਪਣੇ ਨਾਲ ਕਈ ਸੁਪਨੇ ਲੈ ਕੇ ਆਉਂਦੀ ਹੈ ਤੇ ਉਹ ਆਪਣੇ ਮਾਪਿਆਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਵੀ ਕਰਦੀ ਹੈ। ਤੇ ਅੱਜ ਦੇ ਸਮੇਂ ਵਿੱਚ ਕਈ ਧੀਆਂ ਆਪਣੇ ਮਾਪਿਆਂ ਦੀ ਆਰਥਿਕ ਮਦਦ ਵੀ ਕਰ ਰਹੀਆਂ ਨੇ ਤੇ ਉਹਨਾਂ ਦਾ ਹਰ ਮੁਸ਼ਕਲ ਸਮੇਂ ਦੇ ਵਿੱਚ ਸਾਥ ਵੀ ਦੇ ਰਹੀਆਂ ਨੇ। ਪਹਿਲਾਂ ਲੋਕਾਂ ਦੀ ਸੋਚ ਸੀ ਕਿ ਪੁੱਤਰ ਜਿਹੜੇ ਨੇ ਬੁਢਾਪੇ ਦਾ ਸਹਾਰਾ ਹੋਣਗੇ, ਪਰ ਅੱਜ ਅਜਿਹੀਆਂ ਬੇਸ਼ੁਮਾਰ ਮਿਸਾਲਾਂ ਅਸੀਂ ਦੇਖਦੇ ਹਾਂ ਕਿ ਜਿੱਥੇ ਧੀਆਂ ਨੇ ਆਪਣੇ ਮਾਪਿਆਂ ਦੀ ਸੇਵਾ ਕਰਕੇ ਸਾਬਤ ਕੀਤਾ ਹੈ ਕਿ ਪਿਆਰ ਅਤੇ ਜ਼ਿੰਮੇਵਾਰੀ ਦਾ ਕੋਈ ਲਿੰਗ ਨਹੀਂ ਹੁੰਦਾ। ਧੀਆਂ ਪਰਿਵਾਰ ਦੀ ਸ਼ਾਨ ਹੁੰਦੀਆਂ ਨੇ ਅਤੇ ਉਹ ਹਰ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਅਤੇ ਪਿਆਰ ਨਾਲ ਵੀ ਨਿਭਾਉਂਦੀਆਂ ਨੇ। ਜੇਕਰ ਇੱਕ ਧੀ ਨੂੰ ਸਹੀ ਮਾਹੌਲ, ਸਹੀ ਸਿੱਖਿਆ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀ ਹੈ। ਅੱਜ ਦੀਆਂ ਧੀਆਂ ਸਿਰਫ ਆਪਣੇ ਲਈ ਹੀ ਨਹੀਂ ਸਗੋਂ ਸਮਾਜ ਦੀਆਂ ਹੋਰਾਂ ਧੀਆਂ ਲਈ ਵੀ ਪ੍ਰੇਰਣਾ ਬਣਦੀਆਂ ਨੇ ਅਤੇ ਉਹ ਸਾਨੂੰ ਸਿਖਾਉਂਦੀਆਂ ਨੇ ਕਿ ਮਿਹਨਤ, ਹੌਸਲੇ ਅਤੇ ਆਤਮ ਵਿਸ਼ਵਾਸ ਨਾਲ ਹਰ ਮੁਕਾਮ ਜਿਹੜਾ ਹੈ ਉਹ ਹਾਸਲ ਕੀਤਾ ਜਾ ਸਕਦਾ ਹੈ। ਕਈ ਵਾਰ ਕੀ ਹੁੰਦਾ, ਸਮਾਜ ਦੇ ਵਿੱਚ ਨਾ ਕੁਝ ਅਜਿਹੀਆਂ ਸੋਚਾਂ ਮੌਜੂਦ ਹੁੰਦੀਆਂ ਨੇ ਜੋ ਸੋਚਦੀਆਂ ਨੇ ਕਿ ਧੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ, ਪਰ ਇਹ ਸੋਚ ਹੌਲੀ ਹੌਲੀ ਖਤਮ ਹੋ ਰਹੀ ਹੈ ਕਿਉਂਕਿ ਧੀਆਂ ਹਰ ਦਿਨ ਆਪਣੀ ਕਾਬਲੀਅਤ ਨਾਲ ਨਵੇਂ ਰਿਕਾਰਡ ਬਣਾ ਰਹੀਆਂ ਨੇ। ਸਕੂਲਾਂ ਅਤੇ ਕਾਲਜਾਂ ਦੀ ਜੇ ਮੈਂ ਗੱਲ ਕਰਾਂ ਤਾਂ ਪਹਿਲਾਂ ਧੀਆਂ ਦੀ ਗਿਣਤੀ ਘੱਟ ਹੁੰਦੀ ਸੀ, ਪਰ ਹੁਣ ਧੀਆਂ ਦੀ ਗਿਣਤੀ ਬਰਾਬਰ ਹੋ ਰਹੀ ਹੈ ਅਤੇ ਧੀਆਂ ਵੱਲੋਂ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ। ਹਰ ਖੇਤਰ ਦੇ ਵਿੱਚ ਧੀਆਂ ਜਿਹੜੀਆਂ ਨੇ ਉਹ ਆਪਣਾ ਨਾਮ ਬਣਾ ਰਹੀਆਂ ਨੇ ਅਤੇ ਆਪਣਾ ਨਾਮ ਰੋਸ਼ਨ ਵੀ ਕਰ ਰਹੀਆਂ ਨੇ।

ਜੀ ਭੈਣੋ, ਬਿਲਕੁਲ ਇਹ ਗੱਲ ਸੱਚ ਹੈ ਕਿ ਅੱਜ ਅਸੀਂ ਸਾਰੀਆਂ ਮਾਵਾਂ ਭੈਣਾਂ ਅਤੇ ਧੀਆਂ ਦੀ ਇੱਕ ਮੈਂ ਬਹੁਤ ਹੀ ਸਧਾਰਨ ਗੱਲ ਸਾਂਝੀ ਕਰਦੀ ਹਾਂ ਕਿ ਅਸੀਂ ਨਾ ਅਕਸਰ ਆਪਣੇ ਘਰਾਂ ਦੇ ਵਿੱਚ ਬੱਚਿਆਂ, ਪਰਿਵਾਰਾਂ ਅਤੇ ਕੰਮਾਂ ਦੀਆਂ ਜ਼ਿੰਮੇਵਾਰੀਆਂ ਵਿੱਚ ਇੰਨਾ ਰੁੱਝ ਜਾਂਦੇ ਹਾਂ ਕਿ ਅਸੀਂ ਆਪਣੇ ਲਈ ਸਮਾਂ ਕੱਢਣਾ ਭੁੱਲ ਜਾਂਦੇ ਹਾਂ। ਪਰ ਖਾਸ ਕਰਕੇ ਮਾਵਾਂ ਆਪਣੀ

ਪੂਰੀ ਜ਼ਿੰਦਗੀ ਆਪਣੇ ਪਰਿਵਾਰ ਨੂੰ ਸਮਰਪਿਤ ਕਰਦੀਆਂ ਨੇ ਪਰ ਆਪਣੀ ਸਿਹਤ, ਆਪਣੀਆਂ ਖੁਸ਼ੀਆਂ ਅਤੇ ਆਪਣੇ ਸੁਪਨਿਆਂ ਬਾਰੇ ਘੱਟ ਸੋਚਦੀਆਂ ਨੇ। ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਜੇ ਅਸੀਂ ਖੁਦ ਖੁਸ਼ ਅਤੇ ਤੰਦਰੁਸਤ ਹੋਵਾਂਗੇ ਤਾਂ ਹੀ ਅਸੀਂ ਆਪਣੇ ਪਰਿਵਾਰ ਨੂੰ ਵੀ ਖੁਸ਼ ਰੱਖ ਸਕਾਂਗੇ। ਹਰ ਔਰਤ ਨੂੰ ਦਿਨ ਦੇ ਵਿੱਚ ਕੁਝ ਸਮਾਂ ਆਪਣੇ ਲਈ ਕੱਢਣਾ ਚਾਹੀਦਾ, ਚਾਹੇ ਉਹ ਕੁਝ ਮਿੰਟ ਸੈਰ ਕਰਨੀ ਹੋਵੇ ਜਾਂ ਕੁਝ ਮਨਪਸੰਦ ਕੋਈ ਗੀਤ ਸੁਣਨਾ ਹੋਵੇ ਜਾਂ ਫਿਰ ਕੋਈ ਕਿਤਾਬ ਪੜ੍ਹਨੀ ਹੋਵੇ ਜਾਂ ਕੋਈ ਵੀ ਤੁਹਾਡਾ ਪਸੰਦੀਦਾ ਕੰਮ ਹੋ ਸਕਦਾ ਹੈ। ਅਤੇ ਗੱਲ ਇਹ ਵੀ ਹੈ ਕਿ ਸਾਨੂੰ ਆਪਣੇ ਮਨ ਦੇ ਵਿਚਾਰ ਵੀ ਜਿਹੜੇ ਨੇ ਉਹ ਹੋਰਾਂ ਨਾਲ ਸਾਂਝੇ ਕਰਨੇ ਚਾਹੀਦੇ ਨੇ ਅਤੇ ਆਪਣੇ ਲਈ ਸਮਾਂ ਕੱਢਣਾ ਕੋਈ ਸਵਾਰਥ ਨਹੀਂ ਹੁੰਦਾ, ਸਗੋਂ ਆਪਣੇ ਆਪ ਨੂੰ ਖਿਆਲ ਰੱਖਣਾ ਜ਼ਰੂਰੀ ਹੈ। ਅਤੇ ਇਸ ਲਈ ਅੱਜ ਅਸੀਂ ਸਾਰੀਆਂ ਮਾਵਾਂ ਭੈਣਾਂ ਅਤੇ ਧੀਆਂ ਨੂੰ ਇਹ ਸੰਦੇਸ਼ ਮੈਂ ਦੇਣਾ ਚਾਹੁੰਦੀ ਹਾਂ ਕਿ ਦੂਜਿਆਂ ਦੀ ਦੇਖਭਾਲ ਦੇ ਨਾਲ ਨਾਲ ਆਪਣੀ ਖੁਸ਼ੀ, ਆਪਣੀ ਸਿਹਤ ਦਾ ਵੀ ਧਿਆਨ ਜ਼ਰੂਰ ਰੱਖੋ, ਕਿਉਂਕਿ ਇੱਕ ਖੁਸ਼ ਅਤੇ ਤੰਦਰੁਸਤ ਔਰਤ ਹੀ ਇੱਕ ਖੁਸ਼ਹਾਲ ਪਰਿਵਾਰ ਦੀ ਜਿਹੜੀ ਹੈ ਉਹ ਨੀਂਹ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਪਰਿਵਾਰ ਜਿਹੜਾ ਉਹ ਖੁਸ਼ਹਾਲ ਵੀ ਰਹਿੰਦਾ ਹੈ।

0: ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ। ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ। ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਨ ਬਚਾਓ।
1: ਜੀ ਭੈਣੋ, ਪ੍ਰੋਗਰਾਮ ਚੱਲ ਰਿਹਾ ਨਾਰੀ ਲੋਕ, ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਭੈਣੋ, ਅੱਜ ਅਸੀਂ ਵਣ ਉਤਸਵ ਵੀ ਵਣ ਮਹਾਂ ਉਤਸਵ ਵੀ ਮਨਾ ਰਹੇ ਹਾਂ। ਭੈਣੋ, ਵਣ ਮਹਾਂ ਉਤਸਵ ਸਿਰਫ ਰੁੱਖ ਲਗਾਉਣ ਦਾ ਤਿਉਹਾਰ ਨਹੀਂ ਹੁੰਦਾ, ਸਗੋਂ ਕੁਦਰਤ ਨਾਲ ਪਿਆਰ ਅਤੇ ਉਸਦੀ ਸੰਭਾਲ ਦਾ ਸੰਦੇਸ਼ ਵੀ ਸਾਨੂੰ ਦਿੰਦਾ। ਅਤੇ ਜੇ ਅਸੀਂ ਕੁਦਰਤ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਸਾਡੇ ਮਨ ਦੇ ਵਿੱਚ ਮਾਂ ਦਾ ਰੂਪ ਆਉਂਦਾ। ਜਿਵੇਂ ਇੱਕ ਮਾਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦੀ ਹੈ, ਉਵੇਂ ਹੀ ਧਰਤੀ ਮਾਂ ਸਾਨੂੰ ਜੀਵਨ ਦਿੰਦੀ ਹੈ। ਅਤੇ ਰੁੱਖ ਸਾਨੂੰ ਸਾਹ ਲੈਣ ਲਈ ਹਵਾ, ਫਲ, ਛਾਂ ਅਤੇ ਜੀਵਨ ਪ੍ਰਦਾਨ ਕਰਦੇ ਨੇ। ਅਤੇ ਸਾਡੇ ਸਮਾਜ ਦੇ ਵਿੱਚ ਨਾ ਮਾਵਾਂ ਅਤੇ ਭੈਣਾਂ ਦਾ ਕੁਦਰਤ ਨਾਲ ਇੱਕ ਖਾਸ ਰਿਸ਼ਤਾ ਹੈ। ਅਤੇ ਪਿੰਡਾਂ ਦੇ ਵਿੱਚ ਅੱਜ ਦੀ ਕਈ ਮਾਵਾਂ ਸਵੇਰੇ ਉੱਠ ਕੇ ਆਪਣੇ ਘਰਾਂ ਦੇ ਆਲੇ ਦੁਆਲੇ ਬੂਟਿਆਂ ਨੂੰ ਪਾਣੀ ਪਾਉਂਦੀਆਂ ਨੇ, ਹਾਲਾਂਕਿ ਸ਼ਹਿਰਾਂ 'ਚ ਵੀ ਇਹ ਚੀਜ਼ ਹੁੰਦੀ ਹੈ। ਅਤੇ ਉਹਨਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ, ਅਤੇ ਆਪਣੇ ਬੱਚਿਆਂ ਨੂੰ ਵੀ ਕੁਦਰਤ ਨਾਲ ਤਿਆਰ ਕਰਨਾ ਸਿਖਾਇਆ ਜਾਂਦਾ ਹੈ। ਅਤੇ ਇੱਕ ਔਰਤ ਨਾ ਸਿਰਫ ਆਪਣੇ ਪਰਿਵਾਰ ਨੂੰ ਸੰਭਾਲਦੀ ਹੈ, ਸਗੋਂ ਵਾਤਾਵਰਨ ਦੀ ਰੱਖਿਆ ਦੇ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਅਤੇ ਭੂਮਿਕਾ ਨਿਭਾਉਣਾ ਸਾਡਾ ਕਿਤੇ ਨਾ ਕਿਤੇ ਫਰਜ਼ ਵੀ ਹੈ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਵਾਤਾਵਰਨ ਪ੍ਰਦੂਸ਼ਣ ਅਤੇ ਗਲੋਬਲ ਵਾਰਮਿੰਗ ਵਰਗੀਆਂ ਸਮੱਸਿਆਵਾਂ ਸਾਨੂੰ ਆ ਰਹੀਆਂ ਨੇ ਅਤੇ ਸਮੱਸਿਆਵਾਂ ਵੱਧ ਰਹੀਆਂ ਨੇ, ਤਾਂ ਹਰ ਮਾਂ, ਹਰ ਭੈਣ ਅਤੇ ਹਰ ਧੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਪਰਿਵਾਰ ਅਤੇ ਸਮਾਜ ਨੂੰ ਰੁੱਖ ਲਗਾਉਣ ਅਤੇ ਉਹਨਾਂ ਦੀ ਸੰਭਾਲ ਕਰਨ ਦੀ ਵੀ ਪ੍ਰੇਰਿਤ ਕੀਤਾ ਜਾਵੇ। ਅਤੇ ਇੱਕ ਮਾਂ ਜੇ ਆਪਣੇ ਬੱਚੇ ਨੂੰ ਇੱਕ ਰੁੱਖ ਲਗਾਉਣ ਦੀ ਸਿੱਖਿਆ ਦਿੰਦੀ ਹੈ, ਤਾਂ ਉਹ ਅਸਲ ਦੇ ਵਿੱਚ ਭਵਿੱਖ ਦੀਆਂ ਪੀੜ੍ਹੀਆਂ ਨੂੰ ਇੱਕ ਚੰਗਾ ਸੰਦੇਸ਼ ਦੇ ਰਹੀ ਹੈ। ਕਿਉਂਕਿ ਇੱਕ ਮਾਂ ਹੀ ਹੈ ਜੋ ਆਪਣੇ ਬੱਚੇ ਨੂੰ ਸਿਖਾਉਂਦੀ ਹੈ ਕਿ ਉਹਦੇ ਲਈ ਕੀ ਸਹੀ ਹੈ, ਕੀ ਗਲਤ ਹੈ। ਸੋ ਮਾਵਾਂ ਨੂੰ ਆਪਣੇ ਬੱਚਿਆਂ ਨੂੰ ਇਹ ਚੀਜ਼ ਵੀ ਸਿਖਾਉਣੀ ਚਾਹੀਦੀ ਹੈ ਕਿ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਰੁੱਖ ਲਗਾਉਣੇ ਚਾਹੀਦੇ ਨੇ ਅਤੇ ਆਪਣਾ ਵਾਤਾਵਰਨ ਜਿਹੜਾ ਉਹ ਬਚਾਉਣਾ ਚਾਹੀਦਾ। ਭੈਣੋ, ਅਸੀਂ ਅਕਸਰ ਸੁਣਦੇ ਹਾਂ ਕਿ ਇੱਕ ਔਰਤ ਘਰ ਦੀ ਨੀਂਹ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਰੁੱਖ ਵੀ ਸਾਡੇ ਜੀਵਨ ਦੀ ਨੀਂਹ ਨੇ। ਜੇ ਅਸੀਂ ਰੁੱਖ ਹੋਣਗੇ ਤਾਂ ਸਾਡੀ ਹਵਾ ਸਾਫ਼ ਹੋਵੇਗੀ, ਪਾਣੀ ਹੋਊਗਾ, ਤਾਂ ਅਸੀਂ ਇੱਕ ਸਿਹਤਮੰਦ ਭਵਿੱਖ ਦੇ ਵਿੱਚ ਹੋਵਾਂਗੇ। ਤਾਂ ਇਸ ਲਈ ਸਾਨੂੰ ਇਸ ਵਣ ਮਹਾਂ ਉਤਸਵ 'ਤੇ, ਇਸ ਮੌਕੇ 'ਤੇ ਅਸੀਂ ਰਲ ਕੇ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਘੱਟੋ ਘੱਟ ਇੱਕ ਰੁੱਖ ਜ਼ਰੂਰ ਲਗਾਵਾਂਗੇ ਅਤੇ ਉਹਦੀ ਸੰਭਾਲ ਵੀ ਕਰਾਂਗੇ। ਤਾਂ ਅੱਜ ਦੇ ਪ੍ਰੋਗਰਾਮ ਰਾਹੀਂ ਅਸੀਂ ਸਾਰੀਆਂ ਮਾਵਾਂ, ਭੈਣਾਂ ਅਤੇ ਧੀਆਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਜਿਵੇਂ ਆਪਣੇ ਪਰਿਵਾਰ ਨੂੰ ਪਿਆਰ ਅਤੇ ਸੁਰੱਖਿਆ ਅਸੀਂ ਦਿੰਦੇ ਹਾਂ, ਉਵੇਂ ਹੀ ਸਾਡੀ ਧਰਤੀ ਅਤੇ ਕੁਦਰਤ ਨੂੰ ਵੀ ਉਨਾਂ ਹੀ ਪਿਆਰ ਅਤੇ ਦੇਖਭਾਲ ਦੀ ਲੋੜ ਹੈ। ਤਾਂ ਭੈਣੋ, ਆਓ ਇਸ ਵਣ ਮਹਾਂ ਉਤਸਵ ਨੂੰ ਸਿਰਫ ਇੱਕ ਦਿਨ ਜਾਂ ਤਿਉਹਾਰ ਨਾ ਬਣਾਈਏ, ਸਗੋਂ ਇਸ ਨੂੰ ਆਪਣੀ ਜ਼ਿੰਦਗੀ ਦਾ ਇੱਕ ਹਿੱਸਾ ਬਣਾਈਏ। ਕਿਉਂਕਿ ਜਦੋਂ ਇੱਕ ਔਰਤ ਇੱਕ ਰੁੱਖ ਲਗਾਉਂਦੀ ਹੈ ਤਾਂ ਉਹ ਸਿਰਫ ਇੱਕ ਪੌਦਾ ਨਹੀਂ, ਸਗੋਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਬਿਹਤਰ ਭਵਿੱਖ ਲਈ ਜਿਹੜਾ ਹੈ ਉਹ ਬੀਜ ਵੀ ਜ਼ਰੂਰ ਬੀਜਦੀ ਹੈ।

ਇਸੇ ਗੀਤ ਦੇ ਨਾਲ ਪ੍ਰੋਗਰਾਮ ਨਾਰੀ ਲੋਕ ਇੱਥੇ ਹੀ ਖਤਮ ਹੁੰਦਾ। ਭੈਣ, ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਨਾਰੀ ਲੋਕ ਵਧੀਆ ਲੱਗਿਆ ਹੋਊਗਾ। ਸੋ ਇਸ ਦੇ ਨਾਲ ਹੀ ਸਾਰੀਆਂ ਭੈਣਾਂ ਨੂੰ ਇਹ ਮੈਂ ਉਮੀਦ ਵੀ ਜਤਾ ਸਕਦੀ ਹਾਂ ਕਿ ਤੁਸੀਂ ਅੱਜ ਇੱਕ ਰੁੱਖ ਜ਼ਰੂਰ ਲਗਾਓਗੇ ਅਤੇ ਆਪਣੇ ਵਾਤਾਵਰਣ ਨੂੰ ਵੀ ਜ਼ਰੂਰ ਬਚਾਓਗੇ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਨਾਰੀ ਲੋਕ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਆਗਿਆ।

9.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਝ ਲਓ ਇਸ ਵੇਲੇ ਦੁਪਹਿਰ ਦੇ 1 ਵਜ ਰਹੇ ਨੇ ਤੇ ਹੁਣ ਵੇਲਾ ਹੁੰਦਾ ਹੈ ਸਾਡੇ ਪ੍ਰੋਗਰਾਮ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੇ ਵੇਰਵੇ ਤੇ ਉਸ ਦੇ ਪ੍ਰਸਾਰਣ ਵਕਤ ਦਾ।

ਤੋਂ ਬਾਅਦ ਯਾਨੀ ਕਿ 1:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਨਗਮੀ। 1:10 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 1:15 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਨਗਮੀ ਦਾ ਬਾਕੀ ਰਹਿੰਦਾ ਹਿੱਸਾ। 1:40 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 'ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਦੋ ਵਜੇ ਤੁਸੀਂ ਸੁਣੋਗੇ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਸਰਫਰੋਸ਼। 2:15 ਵਜੇ ਤੁਸੀਂ ਸੁਣੋਗੇ ਦੁਪਹਿਰ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 2:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ, ਜਿਸਦੇ ਵਿੱਚ ਸਾਡਾ ਅੱਜ ਦਾ ਵਿਸ਼ਾ ਹੈ ਰੁੱਖ ਲਾਓ ਧਰਤੀ ਬਚਾਓ। 3:00 ਵਜੇ ਤੋਂ ਲੈ ਕੇ 5:00 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ। 5:00 ਲੈ ਕੇ ਹਾਜ਼ਰ ਹੋਵਾਂਗੇ ਨਿਊਜ਼ ਹੈਡਲਾਈਨ ਅਤੇ 5:02 ਪ੍ਰੋਗਰਾਮ ਗੱਲਾਂ 'ਚੋਂ ਗੱਲ। 5:30 ਪੇਸ਼ ਕਰਾਂਗੇ ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਵਿਸ਼ੇਸ਼ ਪ੍ਰੋਗਰਾਮ ਕਿਸਾਨ ਵਾਣੀ। 6:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 6:50 ਤੋਂ ਇੱਕ ਵਾਰ ਫਿਰ ਤੋਂ ਦੱਸਿਆ ਜਾਵੇਗਾ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। 6:20 'ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। 6:30 ਲੈ ਕੇ ਹਾਜ਼ਰ ਹੋਵਾਂਗੇ ਨੌਜਵਾਨਾਂ ਲਈ ਵਿਸ਼ੇਸ਼ ਪ੍ਰੋਗਰਾਮ ਵਿਪਕਿਓਰ। 7:00 ਤੁਸੀਂ ਸੁਣੋਗੇ ਨਿਊਜ਼ ਹੈਡਲਾਈਨ ਅਤੇ 7:02 'ਤੇ ਸਰਵਣ ਕਰੋਗੇ ਭਗਤੀ ਸੰਗੀਤ ਦਾ ਪ੍ਰੋਗਰਾਮ ਬੰਦਗੀ। 7:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। 7:40 'ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ। 8:15 ਤੋਂ ਲੈ ਕੇ 9:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਅੰਬਰ। 9:15 ਤੁਸੀਂ ਸੁਣੋਗੇ ਸਮਾਚਾਰ ਸੰਧਿਆ ਸਾਡੇ ਦਿੱਲੀ ਕੇਂਦਰ ਤੋਂ। 9:00 ਤੋਂ ਲੈ ਕੇ 10:00 ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ। 10:00 ਲੈ ਕੇ ਹਾਜ਼ਰ ਹੋਵਾਂਗੇ ਨਿਊਜ਼ ਹੈਡਲਾਈਨ ਅਤੇ 10:02 'ਤੇ ਪ੍ਰੋਗਰਾਮ ਪੰਜਾਬੀ ਤੜਕਾ। 10:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਰਜਨੀਗੰਧਾ। 11:00 ਤੁਸੀਂ ਸੁਣੋਗੇ ਹਿੰਦੀ ਸਮਾਚਾਰ ਅਤੇ 11:05 'ਤੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। 11:10 'ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ।

ਐਫਐਮ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਨਗਮੀ। ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਖਤਾਂ ਦੇ ਆਧਾਰ ਤੇ ਤੁਹਾਡੇ ਪਸੰਦੀਦਾ ਹਿੰਦੀ ਗੀਤ ਸੁਣਵਾਏ ਜਾਂਦੇ ਨੇ। ਸਾਨੂੰ ਪਹਿਲਾ ਖਤ ਮਿਲਿਆ ਸਦੂਰ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਤੇ ਵੇਦ ਪ੍ਰਕਾਸ਼ ਹੋਰਾਂ ਦਾ। ਪਿੰਡ ਬਲਦ ਖੁਰਦ ਤੋਂ ਨੇੜੇ ਭਵਾਨੀਗੜ੍ਹ ਤੋਂ ਖਤ ਭੇਜਣ ਵਾਲੇ ਨੇ ਅਸ਼ਵਨੀ ਗਰਗ, ਵਿਨੋਦ ਗਰਗ, ਪੂਜਾ ਗਰਗ, ਪ੍ਰਿਅੰਕਾ ਗਰਗੁਰੀ। ਗਾਂਧੀ ਨਗਰ ਚੌਂਕ ਰੋਪੜ ਤੋਂ ਸਾਨੂੰ ਖਤ ਭੇਜਣ ਵਾਲੇ ਨੇ ਹਰਦੀਪ ਮੀਕਾ, ਬਲਵਿੰਦਰ ਵਿਰਕ ਜਾਂ ਤੇਗ ਵਿਰਕ ਅਤੇ ਮੀਕਾ ਵਿਰਕ ਹੋਰੀ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਫਿਲਮ ਖੱਟੇ ਮਿੱਠੇ ਵਿੱਚੋਂ ਇਸ ਗੀਤ ਨੂੰ।

ਪ੍ਰੋਗਰਾਮ ਨਗਮੇ ਦਾ ਬਾਕੀ ਰਹਿੰਦਾ ਹਿੱਸਾ ਲੈ ਕੇ ਹਾਜ਼ਰ ਹੋਵਾਂਗੇ 1:15 'ਤੇ। ਹੁਣ 1:10 ਹੋਣ ਵਾਲੇ ਨੇ, ਤੁਸੀਂ ਸੁਣੋਗੇ ਪ੍ਰਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

ਤਪਿੰਦਰ ਵਰਿੰਦਰ ਸਿਮਰਨ ਕੁਲਦੀਪ ਏਕਮ ਦਮਨ ਅਭਿਜੀਤ ਹੋਰਾਂ ਦਾ ਇੱਕ ਹੱਥ ਸਾਨੂੰ ਭੇਜ ਰਹੇ ਨੇ ਕਰਨਵੀਰ ਹਾਊਸ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆ ਬਠਿੰਡਾ ਤੋਂ। ਰਿੰਗਨੀ ਛੱਤੀਸਗੜ੍ਹ ਤੋਂ ਖੱਤ ਭੇਜਣ ਵਾਲੇ ਨੇ ਦਿਨੇਸ਼ ਵਰਮਾ ਕਰੁਣਾ ਵਰਮਾ ਅਤੇ ਦਤਰੇਂਗੀ ਤੋਂ ਗੁਲਾਬਦਾਸ ਮਨਿਕਪੁਰ। ਰੁਗਰਾਮ ਨਗਮੇ ਲਈ ਸਾਨੂੰ ਅਗਲਾ ਖੱਤ ਭੇਜ ਰਹੇ ਨੇ ਪਟੇਲ ਨਗਰ ਮਲੋਟ ਪੰਜਾਬ ਤੋਂ ਰਮੇਸ਼ ਕੁਮਾਰ ਜਜੋਰੀਆ ਗੀਤਾ ਰਾਣੀ ਗਗਨਦੀਪ ਬੇਬੀ ਆਰਜੂ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਖੱਤ ਭੇਜਣ ਵਾਲੇ ਨੇ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਜੈਵੀਰ ਸਿੰਘ ਅਮਨਦੀਪ ਅਨਿਲ ਸ਼ਰਮਾ। ਲਾਡੀ ਸਿੰਘ ਧਾਲੀਵਾਲ ਸਾਨੂੰ ਖੱਤ ਭੇਜ ਰਹੇ ਨੇ ਸਮਾਣਾ ਮੰਡੀ ਤੋਂ। ਇਸ ਦੇ ਨਾਲ ਹੀ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਖੱਤ ਭੇਜਣ ਵਾਲੇ ਨੇ ਬੰਸਰੀ ਲਾਲ ਸੰਧੂ। ਪ੍ਰੋਗਰਾਮ ਦੇ ਵਿੱਚ ਅਗਲਾ ਖੱਤ ਸ਼ਾਮਿਲ ਕਰਦੇ ਹਾਂ, ਖੱਤ ਭੇਜ ਰਹੇ ਨੇ ਚੱਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜੰਦਲ, ਹਸਮੁਖ ਜਿੰਦਲ ਅਤੇ ਇਹਨਾਂ ਦਾ ਪੂਰਾ ਖੁਸ਼ਦਿਲ ਪਰਿਵਾਰ। ਪ੍ਰੋਗਰਾਮ ਲਈ ਸਾਨੂੰ ਅਗਲਾ ਖੱਤ ਮਿਲਿਆ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ। ਮੁੱਲਾਪੁਰ ਦਾਖਾ ਮੰਡੀ ਤੋਂ ਖੱਤ ਭੇਜਣ ਵਾਲੇ ਨੇ ਬਿੱਟੂ ਮੱਟੂ, ਦੀਪਕ, ਗੌਤਮ, ਰਜੇਸ਼, ਅਰੁਣਾ, ਅਰਹਿੰਦ ਸੁਰਬੀ ਅਤੇ ਇਹਨਾਂ ਦਾ ਪੂਰਾ ਜੈਨ ਪਰਿਵਾਰ। ਕਨੇਰਾ ਮੁਹੱਲਾ ਪਟਿਆਲਾ ਤੋਂ ਖੱਤ ਭੇਜਣ ਵਾਲੇ ਨੇ ਮੁਕੇਸ਼ ਭੱਤਾ, ਨੀਲਮ ਭੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼ ਭੱਤਾ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ ਫਿਲਮ ਮਾਸੂਮ ਦੇ ਵਿੱਚੋਂ।

ਰਮੇਸ਼ ਮਗਲਾਨੀ। ਅਗਲਾ ਖਾਦਸਾ ਨੂੰ ਮਿਲਿਆ ਪਿੰਡ ਮੁੱਲਾਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਟਪਾਲ, ਪ੍ਰਵੀਨ, ਹਨੀ, ਦੀਕਸ਼ਾ, ਜੰਨਤ ਅਤੇ ਬਲਕਾਰ। ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖੱਤ ਮਿਲਿਆ ਜੀ, ਗਾਂਧੀ ਚੌਂਕ ਤੋਂ ਹਰਦੇਵ, ਬਲਵਿੰਦਰ, ਜਾਤੇਕ ਅਤੇ ਇਹਨਾਂ ਦੇ ਪੂਰੇ ਪਰਿਵਾਰ ਦਾ। ਇਹਨਾਂ ਸਾਰਿਆਂ ਦੀ ਰਲੇ ਮਿਲੇ ਫਰਮਾਇਸ਼ 'ਤੇ ਸੁਣਦਿਆਂ ਫਿਲਮ ਗੁੰਡੇ ਦੇ ਵਿੱਚੋਂ ਇਸ ਗੀਤ ਨੂੰ।

ਪ੍ਰੋਗਰਾਮ ਚੱਲ ਰਿਹਾ ਨਗਮੇ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ, ਅਤੇ ਸਾਨੂੰ ਅਗਲਾ ਖਤ ਭੇਜਣ ਵਾਲੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਰ ਰਾਹੀ ਅਤੇ ਮਹਾਰਾਜਾ। ਪ੍ਰੋਗਰਾਮ ਨਗਮੇ ਲਈ ਸਾਨੂੰ ਅਗਲਾ ਖਤ ਭੇਜ

ਜੈਨੀ ਗੋਵਿੰਦਗੜ੍ਹ ਮਾਝੀਵਾਲਾ ਤੋਂ ਉਰਮਿਲਾ ਗੁੱਡੂ ਜੀ ਨੂੰ, ਮਨੂ ਅਦਿੱਤਿਆ ਭੂਮੀ ਰਾਖੀ, ਅੰਮ੍ਰਿਤ ਸ਼ਿਵ ਸੇਠੀ ਅਤੇ ਸਮਾਈਲ, ਇਸ ਦੇ ਨਾਲ ਹੀ ਪ੍ਰੋਗਰਾਮ ਦੇ ਲਈ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਸਰਬਜੀਤ ਕੌਰ ਸੰਧੂ, ਦਿਆਲੋ ਲਾਜੋ, ਗੁਰਮੇਲੋ, ਸੁਖਵਿੰਦਰ ਸਿੰਘ ਸਿੰਦਰੋ, ਰਾਜਪਾਲ ਅਤੇ ਇਹਨਾਂ ਦਾ ਪੂਰਾ ਸੰਧੂ ਪਰਿਵਾਰ ਪ੍ਰੋਗਰਾਮ ਦੇ ਲਈ ਸਾਨੂੰ ਅਗਲਾ ਖੱਤ ਭੇਜਿਆ। ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦ ਪੁਰੀ, ਵੀਪੀ ਅਸ਼ੋਕ, ਸੁਸ਼ੀਲ, ਬੀਕੇ ਕਲੇਸ਼, ਅਨੀਤਾ, ਮਮਤਾ, ਪੂਜਾ, ਰਾਮਾ, ਕੁਨਾਲ, ਹਰੀਸ਼ ਅਤੇ ਇਹਨਾਂ ਦਾ ਪੂਰਾ ਪੂਰੀ ਪਰਿਵਾਰ ਪ੍ਰੋਗਰਾਮ ਦੇ ਲਈ ਸਾਨੂੰ ਅਗਲਾ ਖੱਤ ਭੇਜ ਰਹੇ ਨੇ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ ਅਤੇ ਗੁਰਸ਼ਬਦ, ਇਹਨਾਂ ਦਾ ਪੂਰਾ ਬਰਾੜ ਪਰਿਵਾਰ, ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ। ਇਸ ਗੀਤ ਨੂੰ ਅਸੀਂ ਲਿਆ ਫਿਲਮ ਯਾਰੀਆਂ ਦੇ ਵਿੱਚੋਂ।

ਪ੍ਰੋਗਰਾਮ ਦੇ ਵਿੱਚ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਹਨੂੰਮਾਨਗੜ੍ਹ ਰਾਜਸਥਾਨ ਤੋਂ ਰਸੀਮ, ਇਮਰਾਨ, ਇਰਫਾਨ, ਆਹਿਲ ਅਤੇ ਜਿਸ਼ਾਨ ਖਾਨ। ਪ੍ਰੋਗਰਾਮ ਲਈ ਅਗਲਾ ਖੱਤ ਸਾਨੂੰ ਭੇਜਿਆ ਅਮਰਗੜ੍ਹ ਤਹਿਸੀਲ ਸਦੂਰ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ, ਰਾਜਾ ਸਿੰਘ। ਪ੍ਰੋਗਰਾਮ ਲਈ ਸਾਨੂੰ ਅਗਲਾ ਖੱਤ ਭੇਜਣ ਵਾਲੇ ਨੇ ਮੁੱਲਾਪੁਰ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜੂ, ਮੰਜੂ, ਆਸ਼ੀਸ਼, ਬਿੱਟੂ, ਦੀਪਕ। ਮੁੱਖ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਇਸ ਦੇ ਨਾਲ ਹੀ ਵੱਡੀਆਂ ਜਾਲਾਂ ਤੋਂ ਸਾਨੂੰ ਖੱਤ ਭੇਜ ਰਹੇ ਨੇ ਭੁਪਿੰਦਰ ਕੌਰ ਸੈਣੀ, ਦਰਸ਼ਨ ਸਿੰਘ ਸੈਣੀ ਅਤੇ ਪੁਰਾਣਾ ਤਲਾਬ ਡਮਰਾਵ ਤੋਂ ਖੱਤ ਭੇਜ ਰਹੇ ਨੇ ਅਸਮਾਨਾਜ ਅੰਸਾਰੀ ਅਤੇ ਅਦੀਬਾ ਔਰ ਸੋਨਮ। ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਤੁਹਾਨੂੰ ਸੁਣਵਾਉਂਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਦੇ ਵਿੱਚ।

ਇਸੇ ਗੀਤ ਦੇ ਨਾਲ ਪ੍ਰੋਗਰਾਮ ਨਗਮੇ ਇੱਥੇ ਹੀ ਖਤਮ ਹੁੰਦਾ ਹੈ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਇਸ ਦੇ ਨਾਲ ਹੀ ਜਿਨ੍ਹਾਂ ਸਰੋਤਿਆਂ ਦੀਆਂ ਚਿੱਠੀਆਂ ਜਿਹੜੀਆਂ ਨੇ ਅੱਜ ਉਹਨਾਂ ਦੇ ਨਾਮ ਪੜ੍ਹਨੇ ਰਹਿ ਗਏ, ਉਹਨਾਂ ਦੇ ਕੱਲ੍ਹ ਨੂੰ ਇਸੇ ਪ੍ਰੋਗਰਾਮ ਨਗਮੇ ਦੇ ਵਿੱਚ ਨਾਮ ਜਿਹੜੇ ਨੇ ਉਹ ਲਏ ਜਾਣਗੇ ਅਤੇ ਤੁਹਾਡੇ ਸਾਰਿਆਂ ਦੇ ਪਸੰਦੀਦਾ ਹਿੰਦੀ ਗੀਤ ਜ਼ਰੂਰ ਸੁਣਵਾਏ ਜਾਣਗੇ। ਹੁਣ ਕਮਲਪ੍ਰੀਤ ਕੌਰ ਚਾਹੁੰਦੀ ਹੈ ਇਜਾਜ਼ਤ। ਧੰਨਵਾਦ।

FM-band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਝ ਲਓ ਇਸ ਵੇਲੇ ਦੁਪਹਿਰ ਦੀ 1:40 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ ਅਤੇ 1:50 ਤੇ ਉਰਦੂ ਵਿੱਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਉਡੀਕ।

0: ਇਸ ਵਿੱਚ ਭਾਰਤ ਫਰਾਂਸ ਵਪਾਰ ਕੋਲਮੇਜ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤਕਨੀਕੀ ਤਰੱਕੀ, ਸਪਲਾਈ ਲੜੀ, ਵੰਨਸਵੰਨਤਾ, ਊਰਜਾ ਤਬਦੀਲੀ ਤੇ ਭੂ ਸਿਆਸੀ ਗਤੀਵਿਧੀਆਂ ਕਾਰਨ ਵਿਸ਼ਵ ਆਰਥਿਕਤਾ ਤੇਜ਼ੀ ਨਾਲ ਤਬਦੀਲੀ ਵਿੱਚੋਂ ਗੁਜ਼ਰ ਰਹੀ ਏ। ਖਜ਼ਾਨਾ ਮੰਤਰੀ ਨੇ ਫਰਾਂਸੀਸੀ ਕਾਰੋਬਾਰਾਂ ਤੇ ਨਿਵੇਸ਼ਕਾਂ ਨੂੰ ਵਿਕਸਿਤ ਭਾਰਤ 2047 ਵੱਲ ਭਾਰਤ ਦੀ ਯਾਤਰਾ ਵਿੱਚ ਭਾਈਵਾਲੀ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਾਂਝੀ ਖੁਸ਼ਹਾਲੀ ਪ੍ਰਾਪਤ ਕਰਨ ਲਈ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਭਾਰਤ ਤੇ ਫਰਾਂਸ ਆਲਮੀ AI ਇਕੋਸਿਸਟਮ ਨੂੰ ਨੁਹਾਰ ਦੇਣ ਵਿੱਚ ਭਰੋਸੇਯੋਗ ਭਾਈਵਾਲ ਨੇ। ਇਹ ਭਾਈਵਾਲੀ ਭਰੋਸੇਯੋਗ AI, ਡਿਜੀਟਲ ਬੁਨਿਆਦੀ ਢਾਂਚੇ ਅਤੇ ਅਗਲੀ ਪੀੜ੍ਹੀ ਦੀਆਂ ਤਕਨਾਲੋਜੀਆਂ ਵਿੱਚ ਨਵੇਂ ਮੌਕੇ ਪ੍ਰਦਾਨ ਕਰਦੀ ਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਸਨਾਏ ਤਾਕਾਇਸ਼ੀ ਨੇ ਪਾਕਿਸਤਾਨ ਤੋਂ ਸਰਹੱਦ ਪਾਰ ਦਹਿਸ਼ਤਗਰਦੀ ਸਮੇਤ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿੱਚ ਦਹਿਸ਼ਤਗਰਦੀ ਅਤੇ ਹਿੰਸਕ ਕੱਟੜਵਾਦ ਦੀ ਸਪਸ਼ਟ ਅਤੇ ਸਖ਼ਤ ਨਿਖੇਧੀ ਕੀਤੀ ਏ। 16ਵੇਂ ਭਾਰਤ ਜਾਪਾਨ ਸਲਾਨਾ ਸਿਖਰ ਸੰਮੇਲਨ ਦੇ ਸਾਂਝੇ ਬਿਆਨ ਵਿੱਚ ਕਿਹਾ ਗਿਐ ਕਿ ਦੋਵਾਂ ਨੇਤਾਵਾਂ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤਗਰਦ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਦੋਵਾਂ ਨੇਤਾਵਾਂ ਨੇ 29 ਜੁਲਾਈ 2025 ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨਿਗਰਾਨੀ ਟੀਮ ਰਿਪੋਰਟ ਨੂੰ ਵੀ ਧਿਆਨ 'ਚ ਲਿਆ, ਜਿਸ ਵਿੱਚ ਵਿਰੋਧ ਮੋਰਚੇ ਦਾ ਜ਼ਿਕਰ ਕੀਤਾ ਗਿਆ ਹੈ। ਦੋਵਾਂ ਨੇਤਾਵਾਂ ਨੇ ਇਸ ਨਿੰਦਣਯੋਗ ਕਾਰਵਾਈ ਦੇ ਦੋਸ਼ੀਆਂ, ਇਸ ਦੀ ਯੋਜਨਾ ਬਣਾਉਣ ਵਾਲਿਆਂ ਅਤੇ ਇਸ ਲਈ ਰਕਮਾਂ ਜੁਟਾਉਣ ਵਾਲਿਆਂ ਨੂੰ ਬਿਨਾਂ ਦੇਰੀ ਦੇ ਨਿਆਂ ਦੇ ਘਟੇਰੇ 'ਚ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਨੇ ਅਲਕਾਇਦਾ, ISIS, ਦਾਇਸ਼, ਲਸ਼ਕਰ ਏ ਤੈਬਾ, ਜੈਸ਼ੇ ਮੁਹੰਮਦ ਅਤੇ ਸੰਯੁਕਤ ਰਾਸ਼ਟਰ ਵੱਲੋਂ ਸੂਚੀਬੱਧ ਹੋਰਨਾਂ ਸਾਰੇ ਦਹਿਸ਼ਤਗਰਦ ਧੜਿਆਂ ਅਤੇ ਸੰਸਥਾਵਾਂ ਵਿਰੁੱਧ ਠੋਸ ਕਾਰਵਾਈ ਕਰਨ ਦੀ ਵੀ ਮੰਗ ਕੀਤੀ। ਭਾਰਤ ਨੇ ਆਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨੇਜ਼ੁਏਲਾ ਲਈ ਆਪਣੀ ਮਾਨਵਤਾਵਾਦੀ ਸਹਾਇਤਾ ਵਧਾ ਦਿੱਤੀ ਏ। ਸੋਸ਼ਲ ਮੀਡੀਆ ਤੇ ਚੱਲ ਰਹੇ ਡਾਕਟਰੀ ਰਾਹਤ ਯਤਨਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਆਰਮੀ ਫੀਲਡ ਹਸਪਤਾਲ ਵੈਨੇਜ਼ੁਏਲਾ ਵਿੱਚ ਪ੍ਰਭਾਵਿਤ ਭਾਈਚਾਰਿਆਂ ਨੂੰ ਡਾਕਟਰੀ ਦੇਖਭਾਲ ਪ੍ਰਦਾਨ ਕਰ ਰਿਹਾ ਹੈ, ਜਦੋਂ ਕਿ ਵੈਨੇਜ਼ੁਏਲਾ ਵਿੱਚ ਭਾਰਤੀ ਦੂਤਘਰ ਨੇ ਕਿਹਾ ਕਿ ਦੱਖਣੀ ਅਮਰੀਕੀ ਰਾਸ਼ਟਰ ਵਿੱਚ ਭਾਰਤ ਦੇ ਮਾਨਵਤਾਵਾਦੀ ਰਾਹਤ ਯਤਨਾਂ ਨੂੰ ਜਨਤਾ ਵੱਲੋਂ ਵਿਆਪਕ ਸ਼ਲਾਘਾ ਮਿਲੀ ਏ। ਇਸ ਦੌਰਾਨ ਵੈਨੇਜ਼ੁਏਲਾ ਵਿੱਚ 24 ਜੂਨ ਨੂੰ ਦੇਸ਼ ਵਿੱਚ ਆਏ ਤਬਾਹਕੁਨ ਭੂਚਾਲਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 2,595 ਹੋ ਗਈ ਏ ਤੇ 12,000 ਤੋਂ ਵੱਧ ਲੋਕ ਜ਼ਖਮੀ ਹੋਏ ਨੇ। 199 ਇਮਾਰਤਾਂ ਵੀ ਤਬਾਹ ਹੋ ਗਈਆਂ ਨੇ। ਵੈਨੇਜ਼ੁਏਲਾ ਦੇ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੋਡ੍ਰਿਗੇਸ ਨੇ 7 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਹਜ਼ਾਰਾਂ ਲੋਕ ਲਾਪਤਾ ਨੇ, ਬਚਾਅ ਤੇ ਰਾਹਤ ਕਾਰਜ ਜਾਰੀ ਨੇ। ਬਿਹਾਰ ਦੇ ਰਾਜਪਾਲ ਸੇਵਾ ਮੁਕਤ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਤੇ ਵਿਦੇਸ਼ ਰਾਜ ਮੰਤਰੀ ਪਵਿੱਤਰ ਮਾਰਗਰੀਟਾ, ਇਰਾਨ ਦੇ ਸਰਵਉੱਚ ਨੇਤਾ ਗ੍ਰੈਂਡ ਯਾਤੁੱਲਾ ਸਈਦ ਅਲੀ ਖਮਨੇਈ ਦੇ ਅੰਤਮ ਸੰਸਕਾਰ ਵਿੱਚ ਸ਼ਾਮਲ ਹੋ ਰਹੇ ਨੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਮੌਕੇ ਇਨ੍ਹਾਂ ਦੋ ਭਾਰਤੀ ਨੁਮਾਇੰਦਿਆਂ ਦੀ ਉੱਚ ਪੱਧਰੀ ਮੌਜੂਦਗੀ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਬੰਧਾਂ ਦੀ ਮਹੱਤਤਾ ਨੂੰ ਦਰਸਾਉਂਦੀ ਏ। ਇਹ ਰਾਜਨੀਤੀ ਅਤੇ ਆਰਥਿਕ ਸਬੰਧਾਂ ਲਈ ਇੱਕ ਮਜ਼ਬੂਤ ਬੁਨਿਆਦ ਪ੍ਰਦਾਨ ਕਰਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRRNews ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਤੇ ਬਾਲਟਾਲ ਦੋਵਾਂ ਰੂਟਾਂ ਤੋਂ ਸ਼ੁਰੂ ਹੋਈ। 57 ਦਿਨਾਂ ਦੀ ਯਾਤਰਾ ਦੌਰਾਨ ਭਾਰਤ ਭਰ ਤੋਂ ਲੱਖਾਂ ਸ਼ਰਧਾਲੂਆਂ ਦੇ ਅਮਰਨਾਥ ਜੀ ਦੀ ਗੁਫਾ ਤੇ ਪਵਿੱਤਰ ਯਾਤਰਾ ਕਰਨ ਦੀ ਉਮੀਦ ਹੈ। ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਕਰੀਬ 3,888 ਮੀਟਰ ਦੀ ਉਚਾਈ ਤੇ ਸਥਿਤ ਪਵਿੱਤਰ ਅਮਰਨਾਥ ਜੀ ਗੁਫਾ ਦੀ ਯਾਤਰਾ ਕਰਦੇ ਨੇ। ਇਹ ਯਾਤਰਾ 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੇ ਨਾਲ ਸੰਪੂਰਨ ਹੋਏਗੀ। ਸ਼ਰਧਾਲੂਆਂ ਦਾ ਪਹਿਲਾ ਜੱਥਾ ਸਵੇਰੇ ਨੂਨਵਾਨ ਅਤੇ ਬਾਲਟਾਲ ਬੇਸ ਕੈਂਪਾਂ ਤੋਂ ਅਮਰਨਾਥ ਜੀ ਦੀ ਗੁਫਾ ਲਈ ਰਵਾਨਾ ਹੋਇਆ। ਪੇਸ਼ ਏ ਇੱਕ ਰਿਪੋਰਟ।
1: ਬੰਬ ਬੰਬ ਬੋਲੇ ਅਤੇ ਹਰ ਹਰ ਮਹਾਂਦੇਵ ਦੇ ਜੈਕਾਰਿਆਂ ਦਰਮਿਆਨ ਹਜ਼ਾਰਾਂ ਯਾਤਰੀਆਂ ਨੇ ਅੱਜ ਸਵੇਰੇ 3,880 ਮੀਟਰ ਉੱਚੇ ਗੁਫਾ ਤੀਰਥ ਸਥਾਨ ਲਈ ਇੱਕ ਮੁਸ਼ਕਲ ਪਰ ਅਧਿਆਤਮਕ ਸਕੂਨ ਦੇਣ ਵਾਲੀ ਯਾਤਰਾ ਸ਼ੁਰੂ ਕੀਤੀ। 57 ਦਿਨਾਂ ਦੀ ਇਸ ਯਾਤਰਾ ਦੌਰਾਨ ਲੱਖਾਂ ਸ਼ਰਧਾਲੂਆਂ ਦੇ ਅਨੰਤਨਾਗ ਜ਼ਿਲ੍ਹੇ ਦੇ ਨੁਨਵਾਨ ਪਹਿਲਗਾਮ ਤੋਂ 48 ਕਿਲੋਮੀਟਰ ਦੇ ਰਸਤੇ ਅਤੇ ਗਾਂਦਰਬਲ ਜ਼ਿਲ੍ਹੇ ਦੇ ਬਾਲਟਲ ਤੋਂ 14 ਕਿਲੋਮੀਟਰ ਦੇ ਛੋਟੇ ਪਰ ਉੱਚੇ ਰਸਤੇ ਰਾਹੀਂ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਦੀ ਉਮੀਦ ਹੈ। ਦੋਵਾਂ ਰੂਟਾਂ ਦੇ ਨਾਲ ਅਧਿਕਾਰੀਆਂ ਨੇ ਮੈਡੀਕਲ ਕੈਂਪ, ਆਰਾਮ ਸਥਾਨ, ਲੰਗਰ, ਪੀਣ ਵਾਲੇ ਪਾਣੀ ਅਤੇ ਮੌਸਮ ਦੀ ਨਿਗਰਾਨੀ ਸਮੇਤ ਵਿਆਪਕ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ। ਯਾਤਰਾ ਦੇ ਸੁਰੱਖਿਅਤ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਪੁਖਤਾ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਨੇ। ਬਿਊਰੋ ਰਿਪੋਰਟ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਅਮਨ ਦੇਵ।
0: ਇਸ ਦੌਰਾਨ ਯਾਤਰੀਆਂ ਦਾ ਦੂਜਾ ਜੱਥਾ ਸੜਕੇ ਕਸ਼ਮੀਰ ਪਹੁੰਚ ਗਿਆ ਤੇ ਕੱਲ੍ਹ ਸਵੇਰੇ ਪਵਿੱਤਰ ਗੁਫਾ ਵੱਲ ਅੱਗੇ ਵਧੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਵਿਚ ਸਲਾਨਾ ਅਮਰਨਾਥ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸ਼ਰਧਾਲੂਆਂ ਨੂੰ ਲਿਖੇ ਇਕ ਪੱਤਰ ਵਿਚ ਸ੍ਰੀ ਮੋਦੀ ਨੇ ਸਲਾਨਾ ਅਮਰਨਾਥ ਯਾਤਰਾ ਨੂੰ ਦੇਸ਼ ਦੀ ਅਧਿਆਤਮਕ ਰਵਾਇਤ ਅਤੇ ਸਭਿਆਚਾਰਕ ਏਕਤਾ ਵਿਚ ਇਕ ਸਦੀਵੀ ਅਧਿਆਇ ਦਸਿਆ। ਉਨਾਂ ਕਿਹਾ ਕਿ ਬਾਬਾ ਬਰਫਾਨੀ ਦੇ ਰੂਹਾਨੀ ਦਰਸ਼ਨ ਲੱਖਾਂ ਸ਼ਰਧਾਲੂਆਂ ਦੇ ਜੀਵਨ ਵਿਚ ਇਕ ਅਭੁੱਲ ਅਤੇ ਡੂੰਘਾ ਸ਼ੁਭ ਅਨੁਭਵ ਨੇ। ਪ੍ਰਧਾਨ ਮੰਤਰੀ ਨੇ ਸ਼ਰਧਾਲੂਆਂ ਨੂੰ

ਪ੍ਰੋਗਰਾਮ ਚੱਲ ਰਿਹਾ ਸਰਫਰੋਸ਼ ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ। ਸਰਫਰੋਸ਼ ਪ੍ਰੋਗਰਾਮ ਖਾਸ ਤੌਰ 'ਤੇ ਫੌਜੀ ਵੀਰਾਂ ਲਈ ਵਿਸ਼ੇਸ਼ ਪ੍ਰੋਗਰਾਮ ਹੁੰਦਾ। ਸੋ ਫੌਜੀ ਵੀਰਾਂ ਲਈ ਅਗਲਾ ਗੀਤ ਸੁਣਵਾਉਂਦੇ ਹਾਂ ਫਿਲਮ ਰਾਸਲੀਲਾ ਦੀ ਵਿੱਚੋਂ, ਅਤੇ ਇਸ ਗੀਤ ਨੂੰ ਗਾਇਆ ਸ਼੍ਰੇਆ ਘੋਸ਼ਾਲ ਹੋਰਾਂ ਨੇ।

ਪ੍ਰੋਗਰਾਮ ਚੱਲ ਰਿਹਾ ਹੈ ਸਰਫਰੋਸ਼। ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਗਲਾ ਗੀਤ ਸੁਣਵਾਉਂਦੇ ਹਾਂ, ਫਿਲਮ ਸਜਣਾ ਨੀ ਵਾਰੀ ਵਾਰੀ ਜਾਈਂਦੇ ਵਿੱਚੋਂ। ਅਤੇ ਇਸ ਗੀਤ ਨੂੰ ਗਾਇਆ ਸੁਨਿਧੀ ਚੌਹਾਨ ਅਤੇ ਸ਼ੰਕਰ ਹੋਰਾਂ ਨੇ।

0: ਸਾਡੇ ਨਾਲ ਪ੍ਰੋਗਰਾਮ ਦੀ ਪਹਿਲੀ ਕਾਲਰ ਜੁੜੇ ਨਹੀਂ, ਉਹਨਾਂ ਦੀ ਵਿਚਾਰ ਸੁਣਦੇ ਹਾਂ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਨਾਮ ਦੱਸ ਦਿਓ ਆਪਣਾ।
1: ਮੈਂ ਪ੍ਰੇਮ ਕੁਮਾਰ ਬੋਲ ਰਿਹਾ ਜੀ, ਸਵਾਣਾ ਮੰਡੀ ਤੋਂ।
0: ਜੀ ਪ੍ਰੇਮ ਕੁਮਾਰ ਜੀ, ਕੀ ਕਹਿਣਾ ਚਾਹੋਗੇ ਰੁੱਖ ਲਗਾਓ ਧਰਤੀ ਬਚਾਓ ਵਿਸ਼ੇ 'ਤੇ?
1: ਹਾਂ ਜੀ, ਰੁੱਖ ਤਾਂ ਹਰੇਕ ਬੰਦੇ ਨੂੰ ਲਾਉਣੇ ਚਾਹੀਦੇ ਨੇ ਜੀ।
0: ਬਿਲਕੁਲ
1: ਹਾਂ ਜੀ, ਕਿਉਂਕਿ ਪ੍ਰਦੂਸ਼ਣ ਬਹੁਤ ਵੱਧ ਗਿਆ ਜੀ,
0: ਜੀ
1: ਜੇ ਆਪਾਂ ਰੁੱਖ ਲਾਵਾਂਗੇ ਤਾਂ ਪ੍ਰਦੂਸ਼ਣ ਘਟੂਗਾ ਜੀ।
0: ਜੀ
1: ਰੁੱਖ ਤਾਂ ਆਪਣੇ ਖੇਤਾਂ ਵਿੱਚ ਜਾਂ ਸੜਕ ਦੇ ਦੁਆਲੇ ਲੱਗਣੇ ਚਾਹੀਦੇ ਨੇ ਜੀ।
0: ਬਿਲਕੁਲ ਜੀ, ਸਾਨੂੰ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਨੇ ਕਿਉਂਕਿ ਇਹਦੇ ਨਾਲ ਸਾਨੂੰ ਹਵਾ, ਆਕਸੀਜਨ ਅਤੇ ਫਲ ਫੁੱਲ ਵੀ ਮਿਲਦੇ ਆ, ਅਤੇ ਸਾਡਾ ਜਿਹੜਾ ਵਾਤਾਵਰਣ ਆ ਖੂਬਸੂਰਤ ਵੀ ਲੱਗਦਾ ਹੈ।
1: ਹਾਂਜੀ ਹਾਂ, ਨਾਲੇ ਹਵਾ ਵਧੀਆ ਮਿਲਦੀ ਹੈ ਜੀ, ਨਾਲੇ ਸੌਣ ਮਿਲਦੀ ਆ।
0: ਜੀ
1: ਹਾਂਜੀ ਠੀਕ
0: ਧੰਨਵਾਦ ਜੀ ਕਾਲ ਕਰਨ ਲਈ।
1: ਹੈ ਜੀ।

0: ਸਾਡੇ ਨਾਲ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ
0: ਸਤਿ ਸ਼੍ਰੀ ਅਕਾਲ ਜੀ।
1: ਮੈਡਮ, ਸਤਿ ਸ਼੍ਰੀ ਅਕਾਲ। ਮੈਂ ਸੋਨੂੰ ਪਟਿਆਲਾ ਵੀ ਬੋਲ ਰਿਹਾ, ਤ੍ਰਿਪੜੀ ਪਟਿਆਲਾ ਤੋਂ।
0: ਜੀ, ਕੀ ਕਹਿਣਾ ਚਾਹੋਗੇ ਜੀ ਅੱਜ ਦੇ ਵਿਸ਼ੇ ਬਾਰੇ?
1: ਵੈਸੇ ਮੈਡਮ, ਤੁਹਾਡਾ ਵਿਸ਼ਾ ਬਹੁਤ ਜ਼ਿਆਦਾ ਵਧੀਆ, ਕਿਉਂਕਿ ਦਰਖਤ ਬਹੁਤ ਜ਼ਿਆਦਾ ਕੱਟ ਲਏ ਨੇ ਸੜਕਾਂ ਦੇ
0: ਜੀ
1: ਆਲੇ ਦੁਆਲੇ, ਸੜਕਾਂ ਚੌੜੀਆਂ ਕਰੀ ਜਾਂਦੇ ਨੇ,
0: ਬਿਲਕੁਲ
1: ਦਰਖਤ
0: ਜੀ।
1: ਵੱਢੀ ਜਾਂਦੇ ਨੇ, ਦਰਖਤ ਲਗਾਉਂਦੇ ਹੈ ਨਹੀਂ। ਇਹ ਅੱਜ ਤੋਂ ਕੁਛ ਸਾਲ ਪਹਿਲਾਂ ਅਸੀਂ ਰਾਜਪੁਰਾ ਨੂੰ ਜਾਂਦੇ ਹੁੰਦੇ ਸੀਗੇ, ਹਜ਼ਾਰਾਂ ਲੱਖਾਂ ਦੇ ਹਿਸਾਬ ਨਾਲ ਦਰਖਤ ਸੀਗੇ, ਬੱਸ 'ਚ ਬੈਠਿਆਂ ਵੀ ਸਾਨੂੰ ਛਾਂ ਆਉਂਦੀ ਹੁੰਦੀ ਸੀ,
0: ਜੀ
1: ਤੇ ਅੱਜ ਜੇ ਜਾਈਏ ਤੇ ਛਾਂ ਲੱਭਦੀ ਵੀ ਨਹੀਂ ਹੈਗੀ। ਤੇ ਇੱਕ ਮੈਡਮ ਮੇਰੇ ਵੱਲੋਂ ਨਾ ਇੱਕ ਛੋਟਾ ਜਿਹਾ ਵਿਸ਼ਾ ਹੋਰ ਹੈ,
0: ਜੀ
1: ਜਿਹੜੇ ਕਿ ਅੱਜ ਕੱਲ੍ਹ ਬਰਸਾਤਾਂ ਨੇ, ਜਿਹੜੇ ਕਿ ਨਾਲੇ ਵਗੈਰਾ ਪਾਣੀ ਓਵਰਫਲੋ ਹੋ ਜਾਂਦਾ ਜਾਂ ਨਦੀਆਂ ਦਾ ਪਾਣੀ ਓਵਰਫਲੋ ਹੋ ਜਾਂਦਾ,
0: ਜੀ
1: ਉਹ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰਦਾ, ਸ਼ਹਿਰ ਦੀਆਂ ਫਸਲ ਲੋਕਾਂ ਨੂੰ ਬਰਬਾਦ ਕਰਦਾ, ਉਹਦੀ ਜਗ੍ਹਾ ਤੇ ਜਿੱਥੇ ਆਪਣਾ ਪਾਣੀ ਦੀ ਮਾਰ ਪੈਂਦੀ ਹੈ ਉੱਥੇ ਇੱਕ 500 ਗਜ ਦਾ ਖੂਹ ਪੱਟਣਾ ਚਾਹੀਦਾ, ਉਹ ਪਾਣੀ ਨੂੰ ਸਾਰਾ ਉਹਦੇ ਵਿੱਚ ਡਿਵੈਲਪਮੈਂਟ ਕਰੋ, ਕਿਉਂਕਿ ਜੇ ਇਹ ਲੋਕ ਐਵੇਂ ਸਮਝਣਗੇ ਤੇ ਤਾਂ ਹੀ ਆਪਣੇ ਕੁਛ ਲੋਕਾਂ ਦਾ ਬਚਾਅ ਹੋ ਜਾਏਗਾ।
0: ਜੀ
1: ਠੀਕ ਹੈ ਮੈਡਮ, ਤੇ ਇਹੀ ਵਿਸ਼ਾ ਸੀਗਾ ਮੇਰਾ, ਜਿਹੜਾ ਕਿ ਇਹਦੇ ਤੇ ਧਿਆਨ ਕਰਨ, ਲੋਕ ਗਰੀਬ ਲੋਕ ਮਾਰੇ ਜਾਂਦੇ ਨੇ, ਅਮੀਰ ਨੂੰ ਤੇ ਤਨਖਾਹ ਆਉਂਦੀ ਉਹਦੇ ਆਪਣਾ ਬਚਾਅ ਕਰ ਲੈਂਦਾ,
0: ਠੀਕ ਹੈ ਜੀ।
1: ਜਿਹੜਾ ਦਿਹਾੜੀ ਵਾਲਾ ਇਨਸਾਨ ਹੈ ਉਹ ਮਾਰਿਆ ਜਾਂਦਾ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।
1: ਸ਼ੁਕਰੀਆ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਨਾਮ ਦੱਸ ਦਿਓ ਆਪਣਾ।
1: ਮੇਰਾ ਨਾਮ ਜਸਵੀਰ ਸਿੰਘ ਜੀ, ਜੱਸਾ, ਪਿੰਡ ਭਲਮਾਜਰਾ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ।
0: ਜੀ ਜਸਵੀਰ ਸਿੰਘ ਜੀ, ਕੀ ਕਹਿਣਾ ਚਾਹੋਗੇ ਰੁੱਖ ਲਗਾਓ ਧਰਤੀ ਬਚਾਓ ਬਾਰੇ?
1: ਰੁੱਖ ਵੱਧ ਤੇ ਵੱਧ ਲਾਓ ਜੀ, ਧਰਤੀ ਨੂੰ ਬਚਾਓ ਜੀ, ਪਾਣੀ ਨੂੰ ਵੀ ਬਚਾਓ ਜੀ।
0: ਬਿਲਕੁਲ ਜੀ,
1: ਰੁੱਖ ਨਾ ਲਗਾਇਆ ਜੀ, ਪਾਣੀ ਥੱਲੇ ਧਰਤੀ 'ਚ ਜਾ ਰਿਹਾ, ਥੱਲੇ ਆਪਾਂ ਤਰਸਾਂਗੇ ਪਾਣੀ ਨੂੰ ਜੀ,
0: ਜੀ
1: ਤਾਂ ਆਉਂਦੀ ਪੀੜ੍ਹੀ ਨੂੰ ਨਿਆਣੇ ਕਿੱਥੋਂ ਪਾਣੀ ਪੀਣਗੇ ਜੀ।
0: ਬਿਲਕੁਲ ਜੀ, ਸਾਨੂੰ ਪਾਣੀ ਤੇ ਰੁੱਖ ਲਗਾਉਣੇ ਚਾਹੀਦੇ, ਪਾਣੀ ਜ਼ਰੂਰ ਬਚਾਉਣਾ ਚਾਹੀਦਾ।
1: ਹਾਂ ਜੀ, ਦੋ ਦੋ ਟਾਈਮ ਪਾਣੀ ਪਾਇਆ ਕਰੋ ਪੌਦਿਆਂ 'ਚ ਜੀ।
0: ਜੀ
1: ਹਾਂ, ਬਸ ਇੰਨੀ ਕੁ ਬਾਤ ਹੈ ਜੀ।
0: ਠੀਕ ਹੈ ਜੀ, ਧੰਨਵਾਦ ਜੀ ਕਾਲ ਕਰਨ ਲਈ।

ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈ ਦੋ ਤੇਰੀਆਂ ਦੋ ਮੇਰੀਆਂ। ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ ਅਤੇ ਸਾਡਾ ਅੱਜ ਦਾ ਵਿਸ਼ਾ ਹੈ ਰੁੱਖ ਲਗਾਓ ਧਰਤੀ ਬਚਾਓ। ਇਸ ਵਿਸ਼ੇ ਦੇ ਉੱਤੇ ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਅਤੇ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਨੇ। ਅੱਜ ਸਵੇਰ ਤੋਂ ਹੀ ਸਾਡੇ ਅਦਾਰੇ ਰੇਡੀਓ ਰਾਹੀਂ ਤੁਹਾਨੂੰ ਵਾਰ ਵਾਰ ਆਕਾਸ਼ਵਾਣੀ ਪਟਿਆਲੇ ਵੱਲੋਂ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਰੁੱਖ ਲਗਾਓ ਅਤੇ ਵਾਤਾਵਰਣ ਨੂੰ ਜ਼ਰੂਰ ਬਚਾਓ। ਅਤੇ ਅੱਜ ਤੁਸੀਂ ਇੱਕ ਸੰਕਲਪ ਕਰੋ ਕਿ ਤੁਸੀਂ ਅੱਜ ਇੱਕ ਰੁੱਖ ਜ਼ਰੂਰ ਲਗਾਓਗੇ ਅਤੇ ਆਪਣੇ ਨਾਲਿਆਂ ਨੂੰ ਵੀ ਰੁੱਖ ਲਗਾਉਣ ਦੀ ਬੇਨਤੀ ਕਰੋਗੇ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਸੁਣਦੇ ਹਾਂ ਉਹਨਾਂ ਦੇ ਵਿਚਾਰ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਹਾਂਜੀ, ਜਸਵੰਤ ਸਿੰਘ ਜੀ, ਪਿੰਡ ਨਾਮਪੁਰ
0: ਜੀ। ਜਸਵੰਤ ਸਿੰਘ ਜੀ, ਕੀ ਕਹਿਣਾ ਚਾਹੋਗੇ ਰੁੱਖ ਲਗਾਓ ਧਰਤੀ ਬਚਾਓ ਬਾਰੇ?
1: ਰੁੱਖ ਤਾਂ ਜਾਣੀ ਬਹੁਤ ਵਧੀਆ ਵਿਸ਼ਾ ਤੁਹਾਡਾ ਜੀ, ਹਫ਼ਤੇ ਦਾ ਚੱਲ ਰਿਹਾ ਤੁਹਾਡਾ।
0: ਹਾਂਜੀ
1: ਡਾਇਰੈਕਟਰ ਸਾਹਿਬ ਨਾਲ ਗੱਲ ਕਰੀ ਸੀ
0: ਜੀ,
1: ਵੀ ਰੁੱਖ ਤਾਂ ਵੱਧ ਤੋਂ ਵੱਧ ਲਵਾਉਣੇ ਚਾਹੀਦੇ। ਥੋੜੀ ਜਿਹੀ ਜਿਹੜੀ ਮੌਸਮ ਬਦਲ ਗਈ, ਗਰਮੀ ਜਿਹੜੀ ਜ਼ਿਆਦਾ ਪੈ ਰਹੀ ਹੈ, ਇਸੇ ਕਰਕੇ ਜ਼ਿਆਦਾ ਪੈ ਰਹੀ ਹੈ, ਵੀ ਰੁੱਖ ਬਹੁਤ ਘੱਟ ਗਏ।
0: ਬਿਲਕੁਲ ਜੀ,
1: ਹਾਂਜੀ ਹਾਂ, ਰੁੱਖ ਜਿਹੜੀ ਸੰਭਾਲ ਵੀ ਹੋਣੀ ਚਾਹੀਦੀ ਹੈ ਰੁੱਖਾਂ ਦੀ
0: ਜੀ।
1: ਤੇ ਵੱਧ ਤੋਂ ਵੱਧ ਵੀਰ ਭਾਜੀ ਨੂੰ ਬੇਨਤੀ ਵਾ ਚਰਨਾਂ ਦੇ ਵਿੱਚ ਵੀ ਰੁੱਖ ਵੱਧ ਤੋਂ ਵੱਧ ਲਾਓ, ਜਿੰਨੇ ਵੀ ਲਾ ਸਕਦੇ।
0: ਬਿਲਕੁਲ ਜੀ, ਰੁੱਖ ਆਪ ਵੀ ਲਗਾਓ ਤੇ ਆਪਦੇ ਨਾਲ ਦੇ ਸਾਕ ਸੰਬੰਧੀਆਂ ਦੋਸਤਾਂ ਮਿੱਤਰਾਂ ਨੂੰ ਵੀ,
1: ਪਾਣੀ ਢਾਣੀ ਦੀ ਮਦਦ ਕਰੋ ਜੀ।

0: ਇੱਥੇ ਸਾਡੇ ਚਾਚਾ ਜੀ ਨੇ ਜੀ ਇੱਕ ਪਿੰਡ ਦੇ ਵਿੱਚ ਅਸੀਂ ਸਾਡੇ ਪਾਰਕ ਬਣਿਆ ਜੀ ਲਵੇ ਸਾਡੇ ਲਵੀਆ ਮਕਾਨ ਦੇ ਜੀ
1: ਜੀ
0: ਉਹਨੇ ਬਹੁਤ ਮਿਹਨਤ ਨਾਲ ਜਾਣੀ ਅੱਜ ਤੋਂ 100 ਰੁੱਖ ਜਾਣੀ ਤਿਆਰ ਕਰ ਰੱਖਿਆ ਹੋਇਆ ਜੀ ਉੱਥੇ ਬਹੁਤ ਜਾਣੀ ਪਾਣੀ ਧਾਣੀ ਜਿਹਦੇ ਬਹੁਤ ਹੀ ਮਦਦ ਕਰ ਰਿਹਾ ਉਹ
1: ਵਧੀਆ ਜੀ ਬਹੁਤ ਵਧੀਆ ਗੱਲ ਹੈ ਰੁੱਖ ਵੀ ਲਗਾਉਣੇ ਚਾਹੀਦੇ ਨੇ ਸਭ ਦੀ ਮਦਦ ਵੀ ਕਰਨੀ ਚਾਹੀਦੀ ਹੈ ਤੇ ਪਾਣੀ ਨੂੰ ਵੀ ਬਚਾਉਣਾ ਚਾਹੀਦਾ
0: ਸਾਰਾ ਪਰਿਵਾਰ ਹੈ ਜਿਹੜੀ ਨਾਮ ਦੇ ਪਰਿਵਾਰ ਆ ਜੀ ਸਾਡਾ ਸਾਰੇ ਮਦਦ ਕਰਦੇ ਲੋਕੀ ਵੱਧ ਤੋਂ ਵੱਧ
1: ਠੀਕ ਹੈ ਜੀ ਧੰਨਵਾਦ ਜੀ ਕਾਲ ਕਰਨ ਲਈ
0: ਧੰਨਵਾਦ ਧੰਨਵਾਦ

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਦੇ ਵਿਚਾਰ ਵੀ ਸੁਣਦੇ ਹਾਂ ਰੁੱਖ ਲਗਾਓ ਧਰਤੀ ਬਚਾਓ ਬਾਰੇ। ਸਤਿ ਸ਼੍ਰੀ ਅਕਾਲ ਜੀ।
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ। ਕਮਲਪ੍ਰੀਤ ਜੀ, ਧੰਨਾ
0: ਨਾਮ ਦੱਸ ਦਿਓ ਜੀ ਆਪਣਾ।
1: ਸਿੰਘ ਖਰੌੜ ਬੋਲਦਾ ਜੀ, ਪਿੰਡ ਸਿਉਣੇ ਤੋਂ।
0: ਜੀ ਧੰਨਾ ਸਿੰਘ ਜੀ, ਕੀ ਕਹਿਣਾ ਚਾਹੋਗੇ ਰੁੱਖ ਲਗਾਓ ਧਰਤੀ ਬਚਾਓ ਬਾਰੇ?
1: ਮੈਂ 4 ਕਲੈਨਾਂ ਲਿਖੀਆਂ ਨੇ ਜੀ, ਕਵਿਤਾ ਦੇ ਰੂਪ 'ਚ ਸੁਣਾਊਂਗਾ।
0: ਜੀ
1: ਰੁੱਖਾਂ ਦੀ ਸਾਂਝ ਹਮੇਸ਼ਾ ਬੰਦਿਆਂ ਦੇ ਨਾਲ ਜੀ, ਜੰਮਣ ਤੋਂ ਮਰਨੇ ਤੱਕਰ ਰੱਖਦੇ ਖਿਆਲ ਜੀ, ਜੰਮਣ ਤੇ ਅੰਬ ਦੇ ਪੱਤੇ ਟੰਗਣ ਨਿਮਟਾਣੀਆਂ, ਰੁੱਖਾਂ ਤੋਂ ਬਣਦੇ ਚਰਖੇ ਨਾਲੇ ਮਦਾਣੀਆਂ, ਸਾਧਾਂ ਦੇ ਬਣਦੇ ਪਊਏ ਧੂਣੇ ਲਈ ਫੌੜੀ ਜੀ, ਕੋਠੇ ਤੇ ਚੜਨ ਵਾਸਤੇ ਲੱਕੜ ਦੀ ਪੌੜੀ ਜੀ, ਜੋੜੀ ਤੋਂ ਪਾਣੀ ਬਾਰਨਾ ਚੌਂਕੀ ਵੀ ਡਾਣੀਆਂ, ਰੁੱਖਾਂ ਤੋਂ ਬਣਦੇ ਚਰਖੇ ਨਾਲੇ ਮਦਾਣੀਆਂ, ਬੱਚਿਆਂ ਦੇ ਬਣਨ ਗਟੀਰੇ ਬਹੁਤੀ ਦਾ ਸੰਦੂਖ ਜੀ, ਲੱਕੜ ਦਾ ਪੱਟ ਲਗਾ ਕੇ ਬਣਦੀ ਬੰਦੂਖ ਜੀ, ਸੋਫੇ ਤੇ ਬੈਡ ਕੁਰਸੀਆਂ ਧੀਆਂ ਨੇ ਲੈ ਜਾਣੀਆਂ, ਰੁੱਖਾਂ ਤੋਂ ਬਣਦੇ ਚਰਖੇ ਨਾਲੇ ਮਦਾਣੀਆਂ, ਕਿਸਾਨਾਂ ਦੇ ਬਣਦੇ ਗੱਡੇ ਹਲ ਤੇ ਪੰਜਾਲੀਆਂ, ਜਿੰਦਰਾ ਤੇ ਸਰੰਗੀ ਤੰਗਲੀ ਇਹ ਵੀ ਸੰਭਾਲੀਆਂ, ਅਰਥੀ ਵੀ ਹੈ ਲੱਕੜ ਦੀ ਸ਼ਮਸ਼ਾਨਾਂ ਤੱਕ ਜਾਣੀਆਂ, ਧੰਨਾ ਸਿੰਘ ਸਾਰੀਆਂ ਗੱਲਾਂ ਕਰਦੇ ਸਿਆਣੀਆਂ, ਰੁੱਖਾਂ ਤੋਂ ਬਣਦੇ ਚਰਖੇ ਨਾਲੇ ਮਦਾਣੀਆਂ, ਰੁੱਖਾਂ ਤੋਂ ਬਣਦੇ ਚਰਖੇ।
0: ਬਹੁਤ ਵਧੀਆ ਧੰਨਾ ਸਿੰਘ ਜੀ, ਤੁਸੀਂ ਬਹੁਤ ਵਧੀਆ ਜਿਹੜੀ ਇਹ ਕਵਿਤਾ ਸੁਣਾਈ, ਜਿਹਦੇ ਵਿੱਚ ਤੁਸੀਂ ਦੱਸਿਆ ਕਿ ਅਸੀਂ ਰੁੱਖ ਨਾਲ ਕਿੰਨੀਆਂ ਚੀਜ਼ਾਂ ਬਣਾ ਸਕਦੇ ਹਾਂ,
1: ਹਾਂਜੀ ਹਾਂਜੀ
0: ਅਤੇ ਪਰ ਅਸੀਂ ਇਹ ਚੀਜ਼ਾਂ ਤਾਂ ਜ਼ਰੂਰ ਬਣਾਉਣੀਆਂ ਨੇ, ਪਰ ਉਹ ਤਾਂ ਹੀ ਬਣਨਗੀਆਂ ਜੇ ਅਸੀਂ ਰੁੱਖ ਲਗਾਵਾਂਗੇ। ਅਤੇ ਸਭ ਤੋਂ ਵੱਡੀ ਗੱਲ ਹੈ ਕਿ
1: ਹਾਂਜੀ
0: ਇਸ ਰੁੱਖ ਦੇ ਨਾਲ ਹੀ ਅਸੀਂ ਆਪਣੀ ਜ਼ਿੰਦਗੀ ਦਾ ਪ੍ਰਵਾਹ ਜਿਹੜਾ ਉਹ ਚਲਾ ਰਹੇ ਹਾਂ।
1: ਹਾਂਜੀ ਹਾਂਜੀ
0: ਧੰਨਵਾਦ ਜੀ ਕਾਲ ਕਰਨ ਲਈ।
1: ਠੀਕ ਹੈ।

0: ਸਾਡੇ ਨਾਲ ਪ੍ਰੋਗਰਾਮ ਦੀ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਆਪਣਾ।
1: ਮੈਂ ਕੁਲਦੀਪ ਸਿੰਘ ਬੋਲ ਰਿਹਾ ਜੀ, ਪਾਟਨਾ ਤੋਂ ਜ਼ਿਲ੍ਹਾ ਖੇੜਾ ਜੀ।
0: ਜੀ, ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਬਾਰੇ?
1: ਵਿਸ਼ੇ ਬਾਰੇ ਦੇਖੋ ਜੀ,

0: ਮੈਂ ਕਹੂੰਗਾ ਕਿ ਰੁੱਖ ਰੁੱਖ ਵੱਧ ਤੋਂ ਵੱਧ ਲਾਓ ਜੀ
1: ਜੀ
0: ਠੀਕ ਹੈ ਜੀ, ਤੇ ਲੋਕ ਲਾਉਂਦੇ ਤਾਂ ਹੈ ਨੀ, ਕਈ ਆਉਂਦੇ ਨੇ ਜੇ ਰੁੱਖ ਵੱਧ ਤੋਂ ਵੱਧ ਲਾਉਣੇ ਚਾਹੀਦੇ ਨੇ, ਠੀਕ ਨਹੀਂ ਤੇ ਲੱਗਦੇ ਤਾਂ ਹੈ ਨੀ, ਦੇਖੋ ਕਿਤੇ ਪਤਾ ਹੀ ਲੱਗ ਰਿਹਾ ਜੀ ਰੁੱਖ ਹੈਗੇ ਨੇ ਗਿਣਾਈ,
1: ਬਿਲਕੁਲ
0: ਜੇ ਰੁੱਖ ਹੋਣਗੇ ਤਾਂ ਜਾਨਵਰ ਹੋਣਗੇ ਜੀ, ਠੀਕ ਹੈ ਨਹੀਂ, ਨਾ ਜਾਨਵਰ ਹੈਗੇ ਨਾ ਜੀ, ਹੁਣ ਰੁੱਖ ਹੈ ਨੀ ਗੇ ਜੀ, ਕਿਤੇ ਛਾਂ ਨੀ ਹੈਗੀ, ਤੇ ਲੋਕ ਪਿੰਡਾਂ ਚ ਖੇਤਾਂ ਜਾ ਕੇ ਕੋਠੀਆਂ ਲੱਗੇ ਜੀ ਬਣਾ, ਇੱਕ ਮਿੰਟ ਕੋਈ ਮੈਂ ਮਣੀ ਨਾ ਰੇੜੀ ਦੀ ਬਾਜ ਘੱਟ ਕਰਨਾ ਜੀ ਇੱਕ ਮਿੰਟ। ਹੈਲੋ
1: ਹਾਂਜੀ,
0: ਇਹ ਨਾ ਜੀ ਲੋਕੀ ਨਾ ਮਤਲਬ ਪਿੰਡਾਂ ਚੋਂ ਆ ਕੇ ਜੀ ਖੇਤਾਂ 'ਚ ਨਾ ਕੋਠੀਆਂ ਲੱਗੇ ਜੀ ਬਣਾਉਣਾ, ਜਿੱਥੇ ਮਤਲਬ ਆਪਣਾ ਰੁੱਖ ਲੱਗੇ ਹੁੰਦੇ ਨੇ ਜੀ, ਉੱਥੇ ਰੁੱਖ ਕੱਟ ਲੈਂਦੇ ਨੇ ਜੀ, ਗੰਦ ਪੈਂਦਾ ਜੀ
1: ਜੀ
0: ਵੀ ਪੱਤਿਆਂ ਪੁੱਤਿਆਂ ਦੇ ਕਿੰਡਦੇ ਨੇ, ਹੋਰ ਹੁੰਦਾ ਜੀ ਵੀ ਇਹ ਨੀ ਕੰਮ ਕਰਨਾ ਚਾਹੀਦਾ, ਦੇਖੋ ਕਿਤੇ ਜਾਂਦੇ ਨੇ ਸਾਰੇ ਰੁੱਖ ਲਾਓ ਫਲਾਣਾ ਲਾਓ, ਲਾਉਂਦੇ ਕੋਈ ਹੈ ਨੀ ਜੀ।
1: ਬਿਲਕੁਲ ਜੀ, ਪਰ ਕੁਲਦੀਪ ਸਿੰਘ ਜੀ ਸਾਨੂੰ ਸ਼ੁਰੂਆਤ ਆਪਣੇ ਘਰ ਤੋਂ ਹੀ ਕਰਨੀ ਪੈਣੀ ਹੈ ਜੇ ਅਸੀਂ।
0: ਹਾਂ ਜੀ, ਤੇ ਪਿੱਛੋਂ ਖੇਤਾਂ ਚੋਂ ਪਿੰਡਾਂ ਚੋਂ ਹੀ ਜ਼ਮੀਨਾਂ ਛੱਡ ਘਰ ਛੱਡ ਛੱਡ ਕੇ ਜੀ ਅੱਗੇ ਜ਼ਮੀਨ ਪਾਈ ਜ਼ਮੀਨ ਘਰ ਪਾਈ ਜਾਂਦੇ ਨੇ
1: ਜੀ,
0: ਵੀ ਕਿਸੇ ਨੂੰ ਖੁਸ਼ੀ ਪਾ ਲਈ ਕਹਿੰਦੀ ਆ ਰੁੱਖ ਆਪਾਂ ਨੂੰ ਕੰਮ ਨੀ ਦੇ ਰਹੀ ਇਹਨੂੰ ਕੱਢੋ ਬਰਾਂ, ਠੀਕ ਹੈ ਨੀ ਵੀ ਇਸ ਤਰ੍ਹਾਂ ਨੀ ਕਰਨਾ ਚਾਹੀਦਾ ਜੀ।
1: ਬਿਲਕੁਲ ਜੀ, ਸਾਨੂੰ ਵੱਧ ਤੋਂ ਵੱਧ ਰੁੱਖ ਜ਼ਰੂਰ ਲਗਾਉਣੇ ਚਾਹੀਦੇ ਨੇ ਜੀ।
0: ਰੁੱਖ ਤਾਂ ਦੇਖੋ ਕਰਨਗੇ, ਜੇ ਰੁੱਖ ਹੋਊਗਾ ਤਾਂ ਆਪਣਾ ਕੁਛ ਹਾਲੀ ਹੋਊਗੀ, ਧਰਤੀ ਵੀ ਹੋਊਗੀ, ਤੇ ਪ੍ਰਦੂਸ਼ਣ ਨਹੀਂ ਫੈਲੂਗਾ ਜੀ।
1: ਜੀ ਧੰਨਵਾਦ ਜੀ ਕਾਲ ਕਰਨ ਲਈ।
0: ਓਕੇ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਨਾਮ ਦੱਸ ਦਿਓ ਆਪਣਾ
1: ਨਾਮ ਭਜਨ ਸਿੰਘ ਜੀ,
0: ਜੀ। ਕਿੱਥੋਂ ਬੋਲ ਰਹੇ ਹੋ ਭਜਨ ਸਿੰਘ ਜੀ?
1: ਰੰਗ ਰੋਡ ਹਸਨਪੁਰ ਜੀ।
0: ਜੀ ਕੀ ਕਹਿਣਾ ਚਾਹੋਗੇ? ਰੁੱਖ ਲਗਾਓ, ਵਾਤਾਵਰਨ ਬਚਾਓ।
1: ਬਸ ਰੁੱਖ ਤਾਂ ਹੁਣ ਘੱਟ ਲੱਗਦੇ, ਘੱਟ ਨੇ ਜੀ, ਵੱਧਦੇ ਜ਼ਿਆਦੇ ਨੇ ਜੀ।
0: ਜੀ
1: ਤਾਂ ਕਰਕੇ ਜੀ ਪਾਈ ਜਾਂਦੇ ਨੇ ਗਾਹਾਂ ਤੇ ਗਾਹਾਂ ਜੀ, ਰੁੱਖ ਘੱਟ ਲਾਉਂਦੇ ਨੇ ਜੀ। ਬਸ ਰੁੱਖ ਤਾਂ ਜਾਣੀ ਕਿ ਲਾਉਣੇ ਚਾਹੀਦੇ ਨੇ, ਦਰਖਤਾਂ ਦਰਖਤਾਂ ਅਗਰ ਛਾਂ ਵੀ ਹੁੰਦੀ ਆ ਬਹੁਤ ਕੁਛ ਹੁੰਦਾ ਜੀ,
0: ਬਿਲਕੁਲ ਜੀ,
1: ਜਾਨਵਰ ਵੀ। ਹਾਂ ਜੀ
0: ਬਿਲਕੁਲ ਜੀ, ਤੁਸੀਂ ਸਹੀ ਕਿਹਾ, ਰੁੱਖ ਸਾਨੂੰ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਨੇ ਜੀ।
1: ਹਾਂ
0: ਧੰਨਵਾਦ
1: ਜੀ,
0: ਜੀ ਕਾਲ ਕਰਨ ਲਈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਦੋ ਤੇਰੀਆਂ ਦੋ ਮੇਰੀਆਂ, ਅਤੇ ਮੈਂ ਤੁਹਾਡੇ ਨਾਲ ਕਮਲਪ੍ਰੀਤ ਕੌਰ, ਅਤੇ ਅੱਜ ਸਾਡਾ ਵਿਸ਼ਾ ਹੈ ਰੁੱਖ ਲਗਾਓ ਧਰਤੀ ਬਚਾਓ। ਸਰੋਤਿਓ, ਇੱਕ ਮੈਨੇ ਦੋ ਕਲਾਈਨਾਂ ਲਿਖੀਆਂ ਸੀ ਕਿ ਰੁੱਖ ਲਗਾਓ ਧਰਤੀ ਬਚਾਓ, ਹਰਿਆਵਲ ਦਾ ਦੀਵਾ ਜਗਾਓ, ਰੁੱਖ ਸਾਨੂੰ ਜੀਵਨ ਦਿੰਦੇ, ਸਾਹਾਂ ਵਿੱਚ ਖੁਸ਼ਬੂ ਭਰ ਦਿੰਦੇ, ਚਾਹ ਵੀ ਦਿੰਦੇ, ਫਲ ਵੀ ਦਿੰਦੇ, ਦੁੱਖਾਂ ਵਿੱਚ ਵੀ ਨਾਲ ਖੜਦੇ ਨੇ। ਕੱਟੋ ਨਾ ਇਹਨਾਂ ਨੂੰ ਯਾਰੋ, ਕੁਦਰਤ ਨਾਲ ਪਿਆਰ ਵਧਾਓ, ਆਓ ਸਾਰੇ ਮਿਲ ਕੇ ਸਹੁੰ ਚੁੱਕੀਏ, ਹਰ ਸਾਲ ਇੱਕ ਰੁੱਖ ਜ਼ਰੂਰ ਲਗਾਈਏ। ਸਰੋਤਿਓ, ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਵੱਧ ਤੋਂ ਵੱਧ ਰੁੱਖ ਲਗਾਈਏ। ਸੋ ਅੱਜ ਦੇ ਇਸ ਵਿਸ਼ੇ 'ਤੇ ਕੁਝ ਕੁ ਮਿੰਟ ਰਹਿ ਗਏ ਇਸ ਪ੍ਰੋਗਰਾਮ ਦੇ, ਤੁਸੀਂ ਵੀ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਡਾ ਨੰਬਰ ਹੈ 2284-9494 ਅਤੇ 0174 ਸਾਡੇ ਪਟਿਆਲੇ ਦਾ ਏਰੀਆ ਕੋਡ ਹੈ।

0: ਸਾਡੇ ਨਾਲ ਪ੍ਰੋਗਰਾਮ ਦੇ ਅਗਲੇ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ
1: ਬੜੀ
0: ਜੀ?
1: ਠੀਕ ਆ ਮੈਡਮ, ਸਤਿ ਸ਼੍ਰੀ ਅਕਾਲ। ਵੱਡੀਆਂ ਜਾਲਾਂ ਤੋਂ ਦਰਸ਼ਨ ਸਿੰਘ ਸੈਣੀ ਬੋਲਦਾ ਜੀ। 23 ਤਰੀਕ ਦਿਨ ਮੰਗਲਵਾਰ ਅਨੰਦਤਾ ਜੀ ਨਾਲ ਗੱਲ ਹੋਈ ਜੀ, ਖੁੱਲੇ ਵਿਸ਼ੇ ਤੇ ਜੀ।
0: ਠੀਕ ਹੈ ਜੀ।
1: ਅੱਜ ਦਸਵਾਂ ਦਸਵਾਂ

0: ਗਿਆਰਵਾਂ ਜਨਾਈ ਧੰਨਾ ਸਿੰਘ ਚੌਰਵੇਂ ਪੰਦਰਵੇਂ ਦਿਨ ਆਇਆ ਜੀ। ਨਰਦਾਮਪੁਰ ਵਾਲਾ ਬਾਈ ਜਸਵੰਤ ਸਿੰਘ ਚੌਥੇ ਦਿਨ ਆ ਪਹੁੰਚਿਆ ਜੀ ਅੱਜ।
1: ਅੱਛਾ ਜੀ।
0: ਤੇ ਹਾਂਜੀ ਹਾਂ ਇਹ ਲਿਸਟ ਮੈਂ ਤਾਂ ਲਿਖੀ ਜਾਂਦਾ ਸਭ ਦੀ ਲਿਸਟ ਇਕੱਲੇ ਇਕੱਲੇ ਦੀ। ਤੇ ਫਿਰ ਆਈਏ ਵਿਸ਼ੇ ਵੱਲ ਜੀ ਆਪਾਂ
1: ਜੀ।
0: ਵਿਸ਼ਾ ਤਾਂ ਏਦਾਂ ਜੀ, ਮੇਰੇ ਲਈ ਦਰਖਤ ਲਾ ਕੇ ਹਜੇ ਪਰਾਂ ਹੁੰਦੇ ਨੇ ਜੀ, ਜਿਵੇਂ ਕਹਿੰਦੇ ਵੀ ਜਮਰੇ ਦਾ ਗਾਲ ਘੁੱਟਣ ਵਾਲੀ ਗੱਲ ਕਰਦੇ ਨੇ, ਬੱਕਰੇ ਵਾਲੇ ਨੀ ਛੱਡਦੇ, ਇੱਕ ਸਾਡੇ ਮੱਝਾਂ ਵਾਲੇ ਬਹੁਤ ਫਿਰਦੇ ਨੇ ਜੀ, ਜਿਹੜੇ ਦੋ ਦੋ ਤਿੰਨ 300 ਡੰਗਰ ਜੀ, ਇਹਨਾਂ ਨਾਲ ਮੈਂ ਲੜ ਪੈਂਦਾ ਜੀ, ਇਹ ਨੀ ਛੱਡਦੇ ਡੰਗਰਾਂ ਨੂੰ, ਇਹ ਤੜਵਾਉਂਦੇ ਨੇ ਜੀ ਸਿੰਘ ਪਸਵਾ ਪਸਵਾ ਕੇ ਜੀ
1: ਜੀ।
0: ਇਹਨਾਂ ਵਾਸਤੇ ਕੋਈ ਪੰਚਾਇਤ ਦੇ ਤੌਰ ਤੇ ਕਾਨੂੰਨ ਹੋਣਾ ਚਾਹੀਦਾ ਵੀ ਮਸਾਂ ਦਾ ਜਵਾਕ ਲਾਉਂਦੇ ਸਾਡੀ ਸੜਕ ਤੇ, ਬੱਚਿਆਂ ਨੇ ਬਹੁਤ ਉਪਰਾਲੇ ਕਰ ਕਰਕੇ ਨਾ ਜੀ, ਛੋਟੇ ਛੋਟੇ 12-12 15-15 ਸਾਲ ਦੇ ਬੱਚਿਆਂ ਨੇ, ਵਿੱਚ ਮੇਰਾ ਪੁੱਤਰ ਸੀਗਾ, ਇਹਨਾਂ ਨੇ ਜੀ ਦਰਖਤ ਲਾਏ। ਇੱਕ ਬਿਜਲੀ ਵਾਲੇ ਨੇ ਆਏ ਜੀ ਲੈਣ ਦੇ ਥੱਲੋਂ ਪੱਟ ਤੇ, ਸੋਨੇ ਵਾਲੀ ਗੱਲ ਆ ਸਰੋਤਿਆਂ ਵਾਸਤੇ ਜੀ,
1: ਜੀ
0: ਇੱਕ ਬਿਜਲੀ ਵਾਲੇ ਨੇ ਆਏ ਪੱਟ ਤੇ, ਉਹ ਬਿਜਲੀ ਵਾਲੇ ਦੀ ਇਹਨਾਂ ਨੇ ਵੀਡੀਓ ਬਣਾ ਕੇ ਤੇ ਦਰਖਾਸਤ ਲਿਖ ਕੇ ਅਫਸਰ ਨੂੰ ਦੇ ਕੇ ਆਏ ਕਿਸੇ ਵਣ ਵਿਭਾਗ ਦੇ ਨੂੰ, ਉਸ ਬਿਜਲੀ ਵਾਲੇ ਨੇ ਦੁਬਾਰੇ ਪੌਦੇ ਫਿਰ ਦੁਬਾਰੇ ਉਹੀ ਪੇੜ ਲਾਉਣੇ ਪਏ ਜੀ ਆਪ ਲਿਆ ਕੇ।
1: ਠੀਕ ਹੈ ਜੀ। ਪਰ ਇਹਨਾਂ ਬੱਚਿਆਂ ਦਾ
0: ਜੀ, ਇਹਨਾਂ ਜਦੋਂ ਅਸੀਂ ਕਿਤੇ ਦਰਖਤ ਤੇ ਚੜ ਜਾਂਦੇ ਛੋਟੇ ਹੁੰਦੇ, 15-15 14-14 ਸਾਲ ਚ, ਟਾਹਣੀਆਂ ਲੱਗ ਜਾਣੇ ਤੋੜਨ, ਉਹਨੇ ਇਹ ਕਹਿਣਾ ਕਹਿੰਦਾ ਮੇਰੀ ਬਾਂਹ ਵੱਢ ਦੋ ਤੁਸੀਂ, ਟਾਹਣੀ ਨਾ ਤੋੜਿਓ ਤੁਸੀਂ, ਟਾਹਣੀ ਨਾ ਵੱਢਿਓ ਤੁਸੀਂ।
1: ਬਿਲਕੁਲ ਜੀ, ਇਹ ਬਹੁਤ ਸ਼ਲਾਘਾ ਹੈ
0: ਮੇਰਾ ਬਾਬਾ ਜੀ ਦੇ ਰੋਹ
1: ਜੀ, ਬਿਲਕੁਲ ਬਹੁਤ ਸ਼ਲਾਘਾ ਯੋਗ ਕੰਮ ਹੈ ਜੀ।
0: ਸਰੋਤਿਆਂ ਨੇ ਜਾਣਕਾਰੀ ਬਾਰੇ ਦੱਸ ਰਿਹਾ ਜੀ,
1: ਜੀ
0: ਜਿੰਨੇ ਸਾਡੇ ਟੋਬੇ ਦੇ ਪੇੜ ਲੱਗੇ ਹੋਏ ਨੇ, ਲਾਉਣੇ ਵਾਲਾ ਜਿਵੇਂ ਕਹਿੰਦੇ ਵੀ ਜਨਮ ਲਾਉਣੇ ਵਾਲਾ ਹੋਰ ਤੇ ਕਰਮ ਲਾਉਣੇ ਵਾਲਾ ਹੋਰ, ਮੈਨੇ ਨਾ ਕੋਲੋਂ ਆਪਦੇ ਦਿਹਾੜੀਏ ਦੇ ਦੇ ਕੇ 12 ਕਰਾਈਆਂ ਉਹਨਾਂ ਨੂੰ, ਢਿੰਗਾਂ ਵੱਢ ਵੱਢ ਕੇ ਲਿਆਂਦੀਆਂ ਅਸੀਂ
1: ਜੀ,
0: ਪਹਾੜੀ ਕਿੱਤਰਾਂ ਦੀਆਂ ਵੱਡੇ ਵਾਲੇ ਦਾਲੇ ਲਾ ਕੇ ਉਹਨਾਂ ਨੇ ਅੱਜ ਉਹ ਪੂਰੇ ਬ੍ਰਿਸ਼ ਬਣੇ ਬਣੇ ਜੀ, ਉਹ ਬਰੋਟੇ ਪੂਰੇ ਐਨ ਦੁਪਹਿਰ ਨੂੰ ਰੇਹੜੀਆਂ ਵਾਲੇ ਕੀ ਹੋਰ
1: ਟਾਣੀਆਂ
0: ਵੱਢਦੇ ਨੇ ਉਹਨਾਂ ਨਾਲ ਵੀ ਸਾਹਿਬਾ ਜੀ ਰੱਖੋ ਭਾਈ ਇਹਨਾਂ ਕੰਮ ਕਰੋ, ਅਸੀਂ ਤੁਸੀਂ ਛਿੱਲੇ ਅਸੀਂ ਤਾਂ ਲਾਉਣੇ ਵਾਲਾ, ਤੁਸੀਂ ਛਿੱਲੇ ਚ ਗਲ ਘੁੱਟ ਦਿੰਦੇ ਤੁਸੀਂ ਇਹਨਾਂ ਦਾ
1: ਜੀ,
2: ਚਿੜੀ ਉੱਟ, ਤੋਤਾ ਉੱਟ, ਕਾਂ ਉੱਟ, ਗਟਾਰ ਉੱਟ, ਮੋਰ ਉੱਟ,
3: ਉੱਡ ਗਏ ਪੁੱਤ, ਹੁਣ ਨਹੀਂ ਆਉਂਦੇ, ਹੁਣ ਤਾਂ ਸਾਰੇ ਹੀ ਉੱਡ ਗਏ।
2: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨਹੀਂ ਦਿਸਦਾ ਹੁਣ ਤਾਂ ਜਮਾ ਵੀ।
3: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨਹੀਂ ਛੱਡੇ, ਕਦੇ ਵੱਢਤੇ, ਕਦੇ ਅੱਗ ਲਾ ਕੇ ਫੂਕਤੇ, ਆ ਬੱਚੇ ਦਰਖਤਾਂ ਨੂੰ ਪਤਾ ਨਹੀਂ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
2: ਬੀਬੀ ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
3: ਪੁੱਤ, ਚਿੜੀ ਆਲਣਾ ਟੰਗਣ ਨਾਲ ਨਹੀਂ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਹੀ ਪੰਛੀ ਮੁੜ ਆਉਣਗੇ।
2: ਚੱਲ ਬੀਬੀ ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਊਂਗਾ।
4: ਗੁਰੂਆਂ ਨੇ ਇਹ ਦੱਸਿਆ ਬਲਿਹਾਰੀ ਕੁਦਰਤ ਵਸੇ।
1: ਸ਼੍ਰੋਤਿਓ, ਸਾਡੇ ਨਾਲ ਪ੍ਰੋਗਰਾਮ ਦੀ ਆਖਰੀ ਕਾਲਰ ਜੁੜੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ।
5: ਹੈਲੋ,
1: ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਮੈਡਮ, ਗੁਰਪ੍ਰੀਤ ਸਿੰਘ ਤੰਗੋਰੀ, ਪਿੰਡ ਤੰਗੋਰੀ, ਜ਼ਿਲ੍ਹਾ ਮੋਹਾਲੀ ਤੋਂ ਗੱਲ ਕਰ ਰਹੇ ਹਾਂ ਜੀ।
1: ਜੀ ਗੁਰਪ੍ਰੀਤ ਸਿੰਘ ਜੀ, ਕੀ ਕਹਿਣਾ ਚਾਹੋਗੇ ਰੁੱਖ ਲਗਾਓ ਧਰਤੀ ਬਚਾਓ ਬਾਰੇ?
5: ਮੈਡਮ, ਜਿਹੜੇ ਵੀ ਵਿਚਾਰ ਆਏ ਨੇ ਸਾਰੇ ਬਹੁਤ ਵਧੀਆ ਨੇ, ਸਭ ਨੇ ਹੀ ਕਿਹਾ ਕਿ ਰੁੱਖ ਲਗਾਉਣੇ ਚਾਹੀਦੇ ਨੇ, ਪਰ ਮੇਰੀ ਗੱਲ ਇਹ ਹੈ ਕਿ ਲਗਾਉਣ ਤੋਂ ਬਾਅਦ ਰੁੱਖ ਜਿਹੜੇ ਰੁੱਖ ਨੇ ਉਹ ਬਚਾਉਣੇ ਚਾਹੀਦੇ ਨੇ
1: ਜੀ,
5: ਕਿਉਂਕਿ ਜਿਹੜੇ ਰੁੱਖ ਪੁਰਾਣੇ ਲੱਗੇ ਨੇ ਉਹਨਾਂ ਨੂੰ ਅਸੀਂ ਕੱਟੀ ਜਾ ਰਹੇ ਹਾਂ ਤੇ ਨਵੇਂ ਲਾਈ ਜਾ ਰਹੇ ਹਾਂ, ਪਰ ਨਵਿਆਂ ਨੂੰ ਵੀ ਅਸੀਂ ਬਚਾ ਨਹੀਂ ਰਹੇ। ਇਹ ਇੱਕ ਮਤਲਬ ਬਹੁਤ ਜ਼ਰੂਰੀ ਹੈ, ਜਿਵੇਂ ਕੋਈ ਸਭ ਤੋਂ ਪਹਿਲਾਂ ਸੜਕਾਂ ਨੇ ਜਦੋਂ ਚੌੜੇ ਹੋਣਾ ਹੁੰਦਾ ਜੀ ਰੁੱਖ ਕੱਟੇ ਜਾਂਦੇ ਨੇ, ਜਦਕਿ ਉਹਨਾਂ ਦੀ ਪਲੈਨਿੰਗ ਜਿਹੜੀ ਸਰਕਾਰ ਵੱਲੋਂ 4-5 ਸਾਲ ਪਹਿਲਾਂ ਕਰੀ ਜਾਂਦੀ ਹੈ ਜੀ, ਪਰ 4-5 ਸਾਲ ਪਹਿਲਾਂ ਰੁੱਖ ਲਾਏ ਨਹੀਂ ਜਾਂਦੇ, ਕੱਟਣ ਦੁਆਰਾ ਇਹ ਤਾਂ ਹੋ ਹੀ ਜਾਂਦਾ ਜਦੋਂ ਪਤਾ ਕਿ ਰੋਡ ਨੇ ਚੌੜੀ ਹੋਣਾ ਹੈ
1: ਤੇ ਸਾਨੂੰ
5: ਜਿਹੜੀ ਰੋਡ ਹੈ ਉਹ ਚੌੜੀ ਕਰੇ ਵੀ ਨਾ ਸਰਨਾ ਵੀ ਨਹੀਂ ਹੈ ਕਿਉਂਕਿ ਟ੍ਰੈਫਿਕ ਇੰਨੀ ਜ਼ਿਆਦਾ ਹੈ ਜੀ।
1: ਬਿਲਕੁਲ ਜੀ,
5: ਤੇ ਉਹ ਪਲੈਨਿੰਗ ਪਹਿਲਾਂ ਹੋ ਜਾਣੀ ਚਾਹੀਦੀ ਹੈ ਕਿ ਜਿਹੜੇ ਇੱਥੇ ਰੁੱਖ ਕੱਟੇ ਜਾਣੇ ਨੇ ਉਹ ਤੋਂ ਡਬਲ ਇੱਥੇ ਜਿਹੜੀ ਉਹਨਾਂ ਨੇ ਜਗ੍ਹਾ ਅਕਵਾਇਰ ਕਰਨੀ ਸੜਕ ਦੇ ਨੇ ਉੱਥੇ ਲਾਏ ਜਾਣ।
1: ਬਹੁਤ ਵਧੀਆ ਗੱਲ ਹੈ ਜੀ, ਤੁਸੀਂ ਬਹੁਤ ਸੋਹਣਾ ਵਿਚਾਰ ਦੱਸਿਆ ਕਿ ਸਾਨੂੰ ਜੋ ਰੁੱਖ ਹੈਗੇ ਉਹਨਾਂ ਨੂੰ ਵੀ ਬਚਾਉਣਾ ਚਾਹੀਦਾ।
5: ਹਾਂਜੀ ਬਿਲਕੁਲ ਜੀ,
1: ਬਿਲਕੁਲ ਜੀ, ਧੰਨਵਾਦ ਜੀ ਫੋਨ ਕਰਨ ਲਈ।
5: ਸ਼ੁਕਰੀਆ ਮੈਡਮ।

ਸਰੋਤਿਓ, ਇਸੇ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਇੱਥੇ ਹੀ ਖਤਮ ਹੁੰਦਾ। ਮੈਨੂੰ ਕਮਲਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਇਸ ਦੇ ਨਾਲ ਹੀ ਜਿਨ੍ਹਾਂ ਸਰੋਤਿਆਂ ਨੇ ਅੱਜ ਫੋਨ ਕੀਤੇ ਉਹਨਾਂ ਧੰਨਵਾਦ, ਅਤੇ ਜਿਨ੍ਹਾਂ ਦੀਆਂ ਕਾਲਸ ਅੱਜ ਨਹੀਂ ਕਨੈਕਟ ਹੋ ਪਾਈਆਂ, ਉਹ ਕੱਲ੍ਹ ਨੂੰ ਇਸੇ ਵਕਤ ਯਾਨੀ ਕਿ 2:30 ਵਜੇ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕਦੇ ਨੇ।

FM ਐਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸੋ ਮਿਲਾਓ ਇਸ ਵੇਲੇ 3 ਵਜਣ ਵਾਲੇ ਨੇ ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵਧ ਭਾਰਤੀ ਦਾ ਪ੍ਰਸਾਰਣ ਸਾਡੇ ਮੁੰਬਈ ਕੇਂਦਰ ਤੋਂ।

0: आप सुन रहे हैं विविध भारती।
1: सखियों के दिल की जुबान। हेलो सहेली।

0: जिनकी बांसुरी की मधुर तान से मन का हर कोना झंकृत हो उठता है, जिनकी उंगलियों के स्पर्श से बांसुरी गुनगुनाने लगती है जीवन का संगीत, जिनकी साधना ने बांसुरी को विश्व मंच पर एक नई पहचान दी।
1: दरबारी के गंधार के आंदोलन में ऐसा लगता है कि बादल उमड़ घुमड़ रहे हैं मगर बरस नहीं रहे हैं। वो जो घुटन है, उस घुटन को दरबारी के गंधार में जब तक न लाया जाए, वो आप कह सकते हैं कि मैंने उस पे मेहनत किया।
0: पद्मश्री पंडित रोनू मजूमदार, जिनकी हर प्रस्तुति श्रोताओं को सुरों के अलौकिक संसार में ले जाती है,
2: ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਲਓ ਜੀ ਸਾਂਝੀਆਂ ਕਰਦਿਆਂ ਤੁਹਾਡੇ ਨਾਲ ਨਿਊਜ਼ ਹੈਡਲਾਈਨਸ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਭਾਰਤ ਫਰਾਂਸ ਰਣਨੀਤਿਕ ਭਾਈਵਾਲੀ ਨਿਰੰਤਰ ਰਹਿਣਯੋਗ ਵਿਕਾਸ ਨੂੰ ਅੱਗੇ ਵਧਾਉਣ ਲਈ ਚੰਗੀ ਤਰ੍ਹਾਂ ਤਿਆਰ ਹੈ। ਭਾਰਤ ਨੇ ਆਪਰੇਸ਼ਨ ਅਮਿਸਤਾਦ ਤਹਿਤ ਭੂਚਾਲ ਪ੍ਰਭਾਵਿਤ ਵੈਨਜ਼ੂਏਲਾ ਲਈ ਆਪਣੀ ਮਾਨਵਵਾਦੀ ਸਹਾਇਤਾ ਵਧਾ ਦਿੱਤੀ ਹੈ। ਸਾਲਾਨਾ ਸ੍ਰੀ ਅਮਰਨਾਥ ਜੀ ਯਾਤਰਾ ਜੰਮੂ ਕਸ਼ਮੀਰ ਦੇ ਪਹਿਲਗਾਮ ਤੇ ਬਾਲਟਾਲ ਦੋਵਾਂ ਰੂਟਾਂ ਤੋਂ ਸ਼ੁਰੂ ਹੋ ਗਈ ਹੈ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ। ਪੰਜਾਬ ਚ ਅਣਅਧਿਕਾਰਤ ਕਲੋਨੀਆਂ ਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਤ ਕਰਨ ਸਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਕੂਲਾਂ ਚ ਸਿਖਲਾਈ ਪ੍ਰਾਪਤ ਅਧਿਆਪਕਾਂ, ਜਾਗਰੂਕ ਪ੍ਰਿੰਸੀਪਲਾਂ ਤੇ ਸੁਰੱਖਿਅਤ ਸਕੂਲੀ ਮਾਹੌਲ ਰਾਹੀਂ ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਾਨਸਿਕ ਤਣਾਅ ਨਾਲ ਨਜਿੱਠਣ ਦੇ ਹੁਨਰ ਤੇ ਗੁਪਤ ਤਰੀਕੇ ਨਾਲ ਸ਼ਿਕਾਇਤ ਦਰਜ ਕਰਾਉਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਚੰਡੀਗੜ੍ਹ ਚ ਮਸ਼ਹੂਰ ਸੁਖਨਾ ਲੇਕ, ਸੁਖਨਾ ਝੀਲ ਦੇ ਰਾਸ਼ਟਰੀ ਪੱਧਰ ਤੇ ਸੁਰੱਖਿਅਤ ਵੈਟਲੈਂਡ ਦੀ ਵਿਗਿਆਨਕ ਤੌਰ ਤੇ ਗਾਰ ਕੱਢਣ ਨਾਲ ਇਸ ਦੀ ਪਾਣੀ ਦੀ ਸਮਰੱਥਾ ਚ ਕਰੀਬ 5.4 ਹੈਕਟੇਅਰ ਮੀਟਰ ਵਾਧਾ ਹੋਣ ਦੀ ਉਮੀਦ ਹੈ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ 1 July ਤੋਂ 6 months ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧੀਆਂ ਆਧਾਰ ਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾ ਦਿੱਤਾ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 5 to 8 June ਤੱਕ ਪੰਜਾਬ, ਹਰਿਆਣਾ ਤੇ ਦੇ ਅਧਿਕਤਰ ਹਿੱਸਿਆਂ ਚ ਨਾਲ ਨਾਲ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਨੇ ਸ੍ਰੀਲੰਕਾ ਖਿਲਾਫ ਭਾਰਤ ਦੇ 2 ਕ੍ਰਿਕਟ ਟੈਸਟ ਮੈਚਾਂ ਦੀ ਲੜੀ ਦਾ ਪ੍ਰੋਗਰਾਮ ਐਲਾਨਿਆ। ਕਮਲ, ਕੀ ਹਾਲ ਚਾਲ ਨੇ?
3: ਵਧੀਆ ਮੈਮ, ਤੁਸੀਂ ਦੱਸੋ?
2: ਠੀਕ ਠਾਕ। ਬਾਹਰ ਬਹੁਤ ਗਰਮੀ ਹੈ, ਹਜੇ ਤੱਕ ਲੂ ਚੱਲ ਰਹੀ ਹੈ ਤੇ ਮੈਂ ਪੜ੍ਹ ਰਹੀ ਸੀ, ਖੁਸ਼ੀ ਹੋ ਰਹੀ ਸੀ ਮੈਨੂੰ ਕਿ ਕੁਝ ਸ਼ਾਇਦ ਛਿੱਟੇ ਪੈਣ ਤੇ ਉਹਦੇ ਨਾਲ ਮੌਸਮ ਜਿਹੜਾ ਹੈਗਾ ਥੋੜਾ ਜਿਹਾ ਸੁਹਾਵਣਾ ਹੋਵੇ ਤੇ ਕਿਤੇ ਕਿਤੇ ਮੀਂਹ ਪਿਆ ਵੀ ਹੈ, ਪਰ ਸਾਡੇ ਪਟਿਆਲੇ ਨੂੰ ਹਜੇ ਤੱਕ ਮੀਂਹ ਦਾ ਜਿਹੜਾ ਜ਼ਿਆਦਾ ਦਰਸ਼ਨ ਨਹੀਂ ਹੋਏ ਤੇ ਚਾਹੁੰਦੇ ਹਾਂ ਕਿ ਮਿਹਰ ਕਰੇਗਾ ਰੱਬ ਤੇ ਗਰਮੀ ਤੋਂ ਥੋੜੀ ਜਿਹੀ ਰਾਹਤ ਮਿਲੇਗੀ, ਕਿਉਂਕਿ ਬੱਚਿਆਂ ਦੇ ਸਕੂਲ ਵੀ ਖੁੱਲ੍ਹ ਗਏ ਨੇ ਤੇ ਸਕੂਲ ਖੁੱਲ੍ਹਣ ਨਾਲ ਗਰਮੀ ਵਧਣ ਦੇ ਨਾਲ ਸਮੱਸਿਆਵਾਂ ਪੈਦਾ ਤਾਂ ਹੁੰਦੀਆਂ ਨੇ, ਪਰ ਜਿੰਨਾ ਕੁ ਹੋ ਸਕੇ ਅਸੀਂ ਗਰਮੀ ਦੇ ਵਿੱਚ ਆਪਣੇ ਆਪ ਨੂੰ ਬਚਾਉਣ ਲਈ ਅਸੀਂ ਤਰੀਕੇ ਦੱਸਦੇ ਰਹਿੰਦੇ ਹਾਂ ਸਮੇਂ ਸਮੇਂ ਤੇ ਸਾਡੇ ਜਿਹੜੇ ਸੁਣਨ ਵਾਲੇ ਨੇ ਉਹ ਆਪਣੇ ਆਪ ਨੂੰ ਬਚਾ ਰੱਖਣ ਇਸ ਤੋਂ। ਤੇ ਅੱਜ ਕਮਲ ਗੱਲ ਕਰਦੇ ਹਾਂ ਕਿਰਦਾਰ ਤੇ, ਤੇ ਕਿਰਦਾਰ ਜੋ ਹੈ ਉਹ ਸਾਡੀ ਅਸਲ ਪਛਾਣ ਹੈ।
3: ਬਿਲਕੁਲ।
2: ਤੇ ਇਨਸਾਨ ਦੀ ਜ਼ਿੰਦਗੀ 'ਚ ਉਸਦਾ ਕਿਰਦਾਰ ਉਹ ਸਰਮਾਇਆ ਹੈ ਜੋ ਬਿਨਾਂ ਬੋਲਿਆਂ ਵੀ ਬਹੁਤ ਕੁਝ ਕਹਿ ਜਾਂਦਾ ਸਾਡੇ
3: ਜੀ।
2: ਅਤੇ ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਹਰ ਛੋਟੀ ਛੋਟੀ ਗੱਲ ਲਈ ਵੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਲੱਗੇ ਰਹਿੰਦੇ ਨੇ।
3: ਬਿਲਕੁਲ।
2: ਅਤੇ ਕਦੇ ਕਿਸੇ ਨੂੰ ਦਿਲਾਸਾ, ਕਦੇ ਕਿਸੇ ਨੂੰ ਸਪਸ਼ਟੀਕਰਨ ਦਿੰਦੇ ਨੇ, ਕਦੇ ਕਿਸੇ ਨੂੰ ਜਵਾਬ ਦਿੰਦੇ ਨੇ
3: ਜੀ।
2: ਪਰ ਸੱਚ ਕੀ ਹੈ? ਸੱਚ ਤਾਂ ਇਹ ਹੈ ਕਿ ਜਿਸ ਮਨੁੱਖ ਦਾ ਕਿਰਦਾਰ ਮਜ਼ਬੂਤ, ਪਾਕ ਅਤੇ ਪਾਰਦਰਸ਼ੀ ਹੁੰਦਾ, ਉਸ ਨੂੰ ਕਿਸੇ ਨੂੰ ਵੀ ਸਫਾਈ ਦੇਣ ਦੀ ਲੋੜ ਨਹੀਂ।
3: ਬਿਲਕੁਲ। ਕੀ ਯਾਰ ਹੁੰਦਾ ਅੱਜ ਕੱਲ੍ਹ, ਪਤਾ ਕੀ ਹੋ ਰਿਹਾ ਕਿ ਇਨਸਾਨ ਜਿਹੜਾ ਹੈ ਨਾ, ਉਹਦੀ ਪਛਾਣ ਅਕਸਰ ਉਹਦੇ ਕੱਪੜਿਆਂ ਤੋਂ, ਉਹਦੇ ਪੈਸੇ ਤੋਂ ਜਾਂ ਉਹਦੇ ਅਹੁਦੇ ਨਾਲ ਕੀਤੀ ਜਾਂਦੀ ਹੈ
2: ਜੀ।
3: ਪਰ ਅਸਲ ਦੇ ਵਿੱਚ ਇਨਸਾਨ ਦੀ ਸਭ ਤੋਂ ਵੱਡੀ ਪਛਾਣ ਉਹਦੇ ਕਿਰਦਾਰ ਨਾਲ ਹੋਣੀ ਚਾਹੀਦੀ ਹੈ। ਅਤੇ ਸਾਡੀ, ਮੈਨੂੰ ਲੱਗਦਾ ਕਿ ਇੱਕ ਰਵਾਇਤ ਬਣ ਚੁੱਕੀ ਹੈ, ਇੱਕ ਰਿਵਾਜ਼ ਬਣ ਚੁੱਕਿਆ ਕਿ ਅਸੀਂ ਨਾ ਹਰ ਇਨਸਾਨ ਨੂੰ ਉਹਦੇ ਪਹਿਰਾਵੇ ਨਾਲ, ਉਹਦੇ ਰਹਿਣ ਸਹਿਣ ਨਾਲ, ਖਾਣ ਪੀਣ ਨਾਲ ਜੱਜ
2: ਕਰ ਲੈਂਦੇ ਹਾਂ ਜੀ।
3: ਅਤੇ ਜੱਜ ਕਰਨਾ ਮੈਨੂੰ ਲੱਗਦਾ ਸਹੀ ਚੀਜ਼ ਨਹੀਂ ਹੈਗੀ। ਤੁਸੀਂ ਇੱਕ ਵਿਅਕਤੀ ਦੇ ਸੁਭਾਅ, ਉਹਦੇ ਗੱਲਬਾਤ ਦਾ ਤਰੀਕਾ, ਉਹਦਾ ਮਿਲਵਰਤਨ ਦੇਖ ਕੇ ਉਹਦੇ ਕਿਰਦਾਰ ਨੂੰ ਹੀ ਜਿਹੜਾ ਹੈ ਉਹ ਉਹਦੀ ਪਛਾਣ ਕਰ ਸਕਦੇ
2: ਜੀ। ਅਤੇ ਇਸ ਤਰ੍ਹਾਂ ਕਮਲ ਆਪਾਂ ਕਹਿ ਸਕਦੇ ਹਾਂ ਕਿ ਜਿਸ ਵਿਅਕਤੀ ਦਾ ਕਿਰਦਾਰ ਜਿਹੜਾ ਹੈ ਉਹ ਚੰਗਾ ਹੈ ਜਾਂ ਬਹੁਤ ਵਧੀਆ ਹੈ, ਉਸਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ। ਉਹਦੀ ਜਿਹੜੀ ਸ਼ਖਸੀਅਤ ਹੈ ਉਹੀ ਉਸਨੂੰ ਉਜਾਗਰ ਕਰ ਦਿੰਦੀ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਸਦਾ ਵਰਤਾਓ, ਉਸਦਾ ਵਿਹਾਰ ਜਿਹੜਾ ਹੈ, ਦੇਖ ਕੇ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਕਿਸ ਕਿਰਦਾਰ ਦਾ ਮਨੁੱਖ ਹੈ।
3: ਬਿਲਕੁਲ। ਆਪਾਂ ਕਈ ਵਾਰ ਸਕੂਲਾਂ 'ਚ ਵੀ ਦੇਖਦੇ ਹੁੰਦੇ ਹਾਂ ਕਿ ਜਦੋਂ ਆਪਾਂ ਪੜ੍ਹਾਈ ਮੁਕੰਮਲ ਕਰਕੇ ਬਾਹਰ ਚਲੇ ਜਾਂਦੇ ਹਾਂ ਸਕੂਲ ਤੋਂ, ਤਾਂ ਜੇ ਆਪਾਂ ਜੇ ਮੈਂ ਵਿਦਿਆਰਥੀ ਹਾਂ ਤਾਂ ਮੇਰੇ ਦਿਮਾਗ ਦੇ ਵਿੱਚ ਮੇਰੇ ਅਧਿਆਪਕ ਪ੍ਰਤੀ ਇੱਕ ਛਵੀ ਬਣ ਜਾਂਦੀ ਹੈ, ਤਾਂ ਮੈਨੂੰ ਉਹਦਾ ਕਿਰਦਾਰ ਉੱਥੇ ਯਾਦ ਰਹਿੰਦਾ ਕਿ ਉਸ ਟੀਚਰ ਨੇ, ਉਸ ਅਧਿਆਪਕ ਨੇ, ਚਾਹੇ ਉਹ ਜਿਵੇਂ ਮਰਜ਼ੀ ਰਹਿੰਦਾ ਹੋਵੇ, ਖਾਂਦਾ ਹੋਵੇ, ਪੀਂਦਾ ਹੋਵੇ ਜਾਂ ਜੋ ਵੀ ਲਾਈਏ, ਪਰ ਉਹਦੇ ਪੜ੍ਹਾਉਣ ਦਾ ਤਰੀਕਾ, ਗੱਲਬਾਤ ਦਾ ਤਰੀਕਾ, ਤਾਂ ਉੱਥੇ ਉਸ ਅਧਿਆਪਕ ਦੇ ਕਿਰਦਾਰ ਦੀ ਪਛਾਣ ਹੁੰਦੀ ਹੈ
2: ਜੀ। ਗੱਲਾਂ ਹੋਰ ਵੀ ਕਰਾਂਗੇ ਪਰ ਪਹਿਲਾਂ ਸੁਣ ਲੈਂਦੇ ਹਾਂ ਇਹ ਗੀਤ।

0: ਕਮਲ ਗੱਲ ਕਰ ਰਹੇ ਸੀ ਕਿਰਦਾਰ ਦੀ, ਇਨਸਾਨ ਦਾ ਕਿਰਦਾਰ ਉਸਦੀ ਪਛਾਣ ਹੈ,
1: ਜੀ
0: ਤੇ ਕਿਰਦਾਰ ਉਹ ਰੁਤਬਾ ਹੈ ਜੋ ਸਾਡੀ ਮੌਜੂਦਗੀ ਦੇ ਨਾਲ ਨਾਲ ਗੈਰ ਮੌਜੂਦਗੀ ਦੇ ਵਿੱਚ ਵੀ ਸਾਨੂੰ ਦਰਸਾਉਂਦਾ ਹੈ,
1: ਬਿਲਕੁਲ
0: ਤੇ ਜਿਸ ਦਾ ਸੰਬੰਧ ਜਿਹੜਾ ਹੈ ਸਾਡੇ ਨੇਕ ਕਰਮ, ਬੋਲ ਤੇ ਸੋਚਾਂ ਨਾਲ ਆਧਾਰਿਤ ਹੈ।
1: ਬਿਲਕੁਲ
0: ਤੇ ਜੇ ਮਨੁੱਖ ਦੀ ਨੀਅਤ ਸਾਫ਼ ਹੈ, ਬੋਲੀ ਮਿੱਠੀ ਹੈ, ਮਨੁੱਖਤਾ ਨਾਲ ਉਹ ਪਿਆਰ ਕਰਦਾ ਹੈ, ਸੱਚਾਈ ਹੈ, ਉਹਦੀ ਰੂਹ ਦਾ ਹਿੱਸਾ ਹੈ, ਤਾਂ ਫਿਰ ਲੋਕ ਉਸ ਬਾਰੇ ਬਿਨਾਂ ਪੁੱਛੇ ਹੀ ਚੰਗੀਆਂ ਬੋਲਦੇ ਨੇ।
1: ਬਿਲਕੁਲ ਤੇ ਇੱਕ ਸੱਚਾ, ਇਮਾਨਦਾਰ, ਨਿਮਰ ਤੇ ਦਿਆਵਾਨ ਵਿਅਕਤੀ ਹਰ ਥਾਂ ਤੇ ਆਪਾਂ ਪ੍ਰਾਪਤ ਕਰਦੇ ਹਾਂ, ਪਰ ਲੋਕ ਸਾਡੀ ਨਾ ਸ਼ਕਲ ਨੂੰ ਕੁਝ ਸਮੇਂ ਲਈ ਯਾਦ ਰੱਖਦੇ ਨੇ, ਪਰ ਸਾਡੇ ਸੁਭਾਅ, ਸਾਡੇ ਕਿਰਦਾਰ ਨੂੰ ਸਾਰੀ ਉਮਰ ਲਈ ਯਾਦ
0: ਯਾਦ
1: ਰੱਖਿਆ
0: ਰੱਖਦੇ
1: ਜਾਂਦਾ ਹੈ।
0: ਨੇ ਜੀ।
1: ਠੀਕ ਹੈ, ਤੇ ਇਸੇ ਲਈ ਕਿਹਾ ਜਾਂਦਾ ਕਿ ਜੇ ਧਨ ਚਲਾ ਜਾਵੇ ਤਾਂ ਕੁਝ ਨਹੀਂ ਜਾਂਦਾ, ਪਰ ਜੇ ਤੁਹਾਡੀ ਸਿਹਤ ਚਲੀ ਜਾਵੇ ਤਾਂ ਬਹੁਤ ਕੁਝ ਚਲਾ ਜਾਂਦਾ, ਪਰ ਜੇ ਕਿਰਦਾਰ ਚਲਾ ਜਾਵੇ ਥੋੜਾ ਸਾਰਾ ਕੁਝ ਹੀ ਚਲਾ
0: ਚਲਾ
1: ਜਾਂਦਾ।
0: ਜਾਂਦਾ ਹੈ ਜੀ। ਕਮਲੀ, ਮੈਨੂੰ ਯਾਦ ਆਉਂਦੀ ਹੈ ਗੱਲ ਕਿ ਜੇ ਜਿੱਦਾਂ ਆਪਾਂ ਅਕਸਰ ਕਦੇ ਨਾ ਕਦੇ ਸਫ਼ਰ ਕਰਦੇ ਹਾਂ, ਜੇ ਅਸੀਂ ਪਬਲਿਕ ਟਰਾਂਸਪੋਰਟ ਤੇ ਸਫ਼ਰ ਕਰਦੇ ਹਾਂ, ਅੱਜ ਕੱਲ੍ਹ ਤਾਂ ਸਭ ਆਪਣੀ ਆਪਣੀਆਂ ਗੱਡੀਆਂ 'ਚ ਜਾਂਦੇ ਨੇ, ਪਰ
1: ਜੀ
0: ਪਬਲਿਕ ਟਰਾਂਸਪੋਰਟ ਜਿਵੇਂ ਟ੍ਰੇਨ ਹੈ, ਬੱਸ ਹੈ ਨਾ, ਜਦੋਂ ਅਸੀਂ ਉਹਦੇ ਵਿੱਚ ਸਫ਼ਰ ਕਰਦੇ ਹਾਂ, ਖਾਸ ਕਰਕੇ ਟ੍ਰੇਨ ਦੇ ਵਿੱਚ ਜਦੋਂ ਲੰਬੀ ਦੂਰੀ ਦਾ ਸਫ਼ਰ ਕਰਨਾ ਹੋਵੇ,
1: ਜੀ
0: ਤਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਲੋਕ ਹੁੰਦੇ ਨੇ,
1: ਬਿਲਕੁਲ
0: ਹੈ ਨਾ, ਉਸ ਕੰਪਾਰਟਮੈਂਟ ਦੇ ਵਿੱਚ, ਉਸ ਡੱਬੇ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਨੇ,
1: ਹਾਂਜੀ
0: ਤੇ ਹਰ ਬੰਦੇ ਦੀ ਇੱਕ ਵੱਖਰੀ ਪਛਾਣ ਹੈ ਨਾ, ਕੁਝ ਤਾਂ ਸਾਡੇ ਨਾਲ ਬਹੁਤ ਮਿੱਤਰਤਾ ਨਾਲ ਮਿਲਦੇ ਨੇ, ਭਾਵੇਂ ਸਾਨੂੰ ਨਹੀਂ ਵੀ ਜਾਣਦੇ, ਕਿਸੇ
1: ਜੀ
0: ਹੋਰ ਸਟੇਟ ਦੇ ਵੀ ਨੇ, ਹੈ ਨਾ, ਤਾਂ ਵੀ ਉਹ ਸਾਡੇ ਮਿਲਾਪੜੇ ਸੁਭਾਅ ਦੇ ਹੁੰਦੇ ਨੇ ਤੇ ਸਾਨੂੰ ਆਪਣਾ ਬਣਾ ਲੈਂਦੇ ਨੇ ਬਹੁਤ ਛੇਤੀ। ਤੇ ਸਫ਼ਰ ਕਿੰਨਾ ਕੁ ਹੈ, ਜਦੋਂ ਉਹ ਸਫ਼ਰ ਲੈ ਜਾਣਾ, ਸਫ਼ਰ ਖਤਮ ਹੋ ਜਾਣਾ, ਤਾਂ ਉਸ ਤੋਂ ਬਾਅਦ ਕਈ ਸਾਲਾਂ ਬੱਧੀ ਅਸੀਂ ਉਸ ਬੰਦੇ ਨੂੰ ਜਿਹੜਾ ਸਾਡੇ ਨਾਲ ਬਹੁਤ ਚੰਗੀ ਤਰ੍ਹਾਂ ਰਚ ਮਿਚ ਗਿਆ, ਉਹਨੂੰ ਅਸੀਂ ਸਾਲਾਂ ਬੱਧੀ ਯਾਦ ਕਰਦੇ ਹਾਂ, ਭਾਵੇਂ
1: ਬਿਲਕੁਲ
0: ਅਸੀਂ ਉਹਨੂੰ ਜਾਣਦੇ ਨਹੀਂ, ਹੈ ਨਾ,
1: ਜਾਣਦੇ ਨਹੀਂ ਹੁੰਦੇ
0: ਇਹ
1: ਬਿਲਕੁਲ।
0: ਚੀਜ਼ ਹੈ ਕਿਰਦਾਰ, ਹੈ ਨਾ।
1: ਤੇ ਮੈਮ, ਮੈਂ ਤੁਹਾਨੂੰ 4 ਕੁ ਲਾਈਨਾਂ ਸੁਣਾਉਣੀ ਹੈ ਕਿਰਦਾਰ ਨੂੰ ਲੈ ਕੇ। ਉਹ ਕਹਿੰਦੇ ਨੇ ਕਿ ਨਾ ਸੋਨੇ ਚਾਂਦੀ ਨਾਲ ਇਨਸਾਨ ਵੱਡਾ ਹੁੰਦਾ, ਨਾ ਉੱਚੇ ਮਹਿਲਾਂ ਨਾਲ ਨਾਮ ਖੜਾ ਹੁੰਦਾ, ਜੋ ਦਿਲਾਂ ਵਿੱਚ ਆਪਣੀ ਥਾਂ ਬਣਾ ਲੈਂਦਾ ਉਹ ਕਿਰਦਾਰ ਨਾਲ ਸੱਚਾ ਹੁੰਦਾ।
0: ਸੱਚਾ ਹੁੰਦਾ ਹੈ।
1: ਰੰਗ ਰੂਪ ਤਾਂ ਇੱਕ ਦਿਨ ਢਲ ਜਾਂਦੇ ਨੇ, ਧਨ ਦੌਲਤ ਵੀ ਹੱਥੋਂ ਨਿਕਲ ਜਾਂਦੇ ਨੇ, ਪਰ ਚੰਗੇ ਕਰਮਾਂ ਦੀ ਖੁਸ਼ਬੂ ਐਸੀ ਹੈ ਜੋ ਸਦੀਆਂ ਤੱਕ ਲੋਕਾਂ ਨੂੰ ਯਾਦ ਆਉਂਦੀ ਹੈ।
0: ਜੀ
1: ਸੱਚ ਬੋਲਣਾ, ਸਭ ਦਾ ਮਾਣ ਕਰਨਾ, ਦੁਖੀਆਂ ਦੇ ਨਾਲ ਹਮੇਸ਼ਾ ਖੜੇ ਰਹਿਣਾ, ਇਹੀ ਨੇ ਗੁਣ ਇੱਕ ਚੰਗੇ ਇਨਸਾਨ ਦੇ, ਇਹੀ ਨੇ ਰਾਹ ਉੱਚੇ ਕਿਰਦਾਰ ਦੇ। ਆਓ ਅਸੀਂ ਵੀ ਇਹ ਵਚਨ ਕਰੀਏ ਕਿ ਨੇਕੀ ਦੇ ਰਾਹ ਉੱਤੇ ਚੱਲੀਏ, ਕਿਉਂਕਿ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਸ਼ਾਨ ਕਿਰਦਾਰ ਹੀ ਸਾਡੀ ਅਸਲੀ
0: ਅਸਲੀ
1: ਪਛਾਣ ਹੈ
0: ਪਛਾਣ ਹੈ ਜੀ। ਗੀਤ ਸੁਣਦੇ ਹਾਂ ਤੇ ਉਸ ਤੋਂ ਬਾਅਦ

0: ਸਫਾਈਆਂ ਦੇਣ ਦੀ ਲੋੜ ਜਾਂ ਆਪਣੇ ਆਪ ਨੂੰ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਹੁੰਦੀ।
1: ਜੀ
0: ਲਓ ਜੀ, ਇਸ ਦੇ ਨਾਲ ਹੀ ਕਮਲ ਲੈਂਦੇ ਹਾਂ ਆਪਾਂ ਇਜਾਜ਼ਤ ਆਪਣੇ ਸੁਣਨ ਵਾਲਿਆਂ ਤੋਂ। ਲਓ ਜੀ, ਮੈਨੂੰ ਸੀਮਾ ਸ਼ਰਮਾ ਨੂੰ
1: ਤੇ ਮੈਨੂੰ ਕਮਲਪ੍ਰੀਤ ਕੌਰ ਨੂੰ
0: ਦਿਓ
1: ਇਜਾਜ਼ਤ।

0: ਉੜ ਗਏ ਪੁੱਤ, ਹੁਣ ਨੀ ਆਉਂਦੇ, ਹੁਣ ਤਾਂ ਸਾਰੇ ਹੀ ਉੜ ਗਏ।
1: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨੀ ਦਿਸਦਾ ਹੁਣ ਤਾਂ ਜਮਾ ਵੀ।
0: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨੀ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ। ਆ ਬੱਚੇ ਦਰਖਤਾਂ ਨੂੰ ਪਤਾ ਨੀ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
1: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
0: ਪੁੱਤ, ਚਿੜੀ ਆਲਣਾ ਟੰਗਣ ਨਾਲ ਨੀ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਪੰਛੀ ਮੁੜ ਆਉਣਗੇ।
1: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਊਂਗਾ।
2: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।
3: FMN 100.2 MHz ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਲਈ ਪ੍ਰੋਗਰਾਮ ਕਿਸਾਨ ਬਾਣੀ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਕਿਸਾਨਾਂ ਲਈ ਸਰਕਾਰ ਦੀਆਂ ਸਕੀਮਾਂ।

0: ਕਿਸਾਨ ਵੀਰੋ ਤੇ ਕਿਸਾਨ ਭੈਣੋ, ਅੱਜ ਦਾ ਕਿਸਾਨਵਾਣੀ ਪ੍ਰੋਗਰਾਮ ਲੈ ਕੇ ਮੈਂ ਧਰਮਿੰਦਰ ਸੰਧੂ ਹਾਜ਼ਰ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਕਰਾਂਗੇ। ਖਾਸ ਤੌਰ ਦੇ ਉੱਤੇ ਤੁਸੀਂ ਆਪਣੇ ਰੁਝੇਵਿਆਂ ਦੇ ਵਿੱਚ ਰੁੱਝੇ ਹੋਏ ਹੋ। ਹੁਣ ਤੁਸੀਂ ਅੱਗੇ ਝੋਨੇ ਦੀ ਜਿਹੜੀ ਆ ਉਹ ਤਿਆਰੀ ਕਰਨੀ ਹੈ, ਕਣਕ ਦੀ ਸੰਭਾਲ ਤੁਸੀਂ ਕਰ ਚੁੱਕੇ ਹੋ, ਤਾਂ ਇਸ ਵੇਲੇ ਜ਼ਿਆਦਾਤਰ ਤੁਹਾਡੇ ਰੁਝੇਵੇਂ ਖੇਤਾਂ ਦੇ ਵਿੱਚ ਨਜ਼ਰ ਆ ਰਹੇ ਨੇ। ਇਸੇ ਦੇ ਚੱਲਦਿਆਂ ਤੁਹਾਡੇ ਲਈ ਸਰਕਾਰ ਦੀਆਂ ਸਕੀਮਾਂ ਕਿਹੜੀਆਂ ਨੇ, ਕਿਵੇਂ ਤੁਸੀਂ ਉਹਨਾਂ ਦਾ ਲਾਹਾ ਲੈ ਸਕਦੇ ਹੋ ਅਤੇ ਸਕੀਮਾਂ ਦਾ ਮਹੱਤਵ ਕੀ ਹੈ, ਇਸ ਵਿਸ਼ੇ ਦੇ ਉੱਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਉਚੇਚੇ ਤੌਰ 'ਤੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਹੈ ਸਿਕੰਦਰ ਸਿੰਘ ਹੋਰਾਂ ਨੂੰ, ਜੋ ਖੇਤੀਬਾੜੀ ਵਿਕਾਸ ਅਫਸਰ ਨੇ। ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਿਕੰਦਰ ਜੀ, ਬਹੁਤ ਬਹੁਤ ਸਵਾਗਤ ਹੈ।
1: ਬਹੁਤ ਬਹੁਤ ਧੰਨਵਾਦ ਜੀ।
0: ਸਿਕੰਦਰ ਜੀ, ਅਕਸਰ ਆਪਾਂ ਕਿਸਾਨਾਂ ਦੇ ਨਾਲ ਰਾਬਤਾ ਕਾਇਮ ਕਰਦੇ ਹਾਂ ਤਾਂ ਉਹਨਾਂ ਨਾਲ ਕੋਈ ਨਾ ਕੋਈ ਅਜਿਹੀ ਗੱਲ ਕਰਦੇ ਹਾਂ ਜਿਹੜੀ ਉਹਨਾਂ ਵਾਸਤੇ ਲਾਭਕਾਰੀ ਹੁੰਦੀ ਹੈ। ਅਤੇ ਜਦੋਂ ਸਰਕਾਰ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਦੀਆਂ ਕਈ ਅਜਿਹੀਆਂ ਸਕੀਮਾਂ ਨੇ ਜਿਹੜੀਆਂ ਹੈ ਤਾਂ ਬੜੀਆਂ ਲਾਹੇਵੰਦ, ਪਰ ਜਾਣੇ ਅਣਜਾਣੇ ਦੇ ਵਿੱਚ ਕਿਸਾਨ ਵੀਰ ਉਹਨਾਂ ਸਕੀਮਾਂ ਦਾ ਲਾਹਾ ਨਹੀਂ ਲੈ ਸਕਦੇ, ਜਾਂ ਕਹਿ ਸਕਦੇ ਹਾਂ ਕਿ ਉਹਨਾਂ ਦੇ ਰੁਝੇਵੇਂ ਜ਼ਿਆਦਾ ਨੇ, ਜਾਂ ਉਹਨਾਂ ਨੂੰ ਸ਼ਾਇਦ ਉਹਨਾਂ ਸਕੀਮਾਂ ਬਾਰੇ ਪਤਾ ਨਹੀਂ ਲੱਗਦਾ, ਜਾਗਰੂਕਤਾ ਦੀ ਜਿਹੜੀ ਘਾਟ ਆ ਉਹ ਆ ਜਾਂਦੀ ਹੈ। ਤਾਂ ਇਸ ਕਰਕੇ ਅੱਜ ਦਾ ਇਹ ਵਿਸ਼ਾ ਅਸੀਂ ਚੁਣਿਆ ਹੈ ਤਾਂ ਕਿਸਾਨਾਂ ਦੇ ਲਈ ਸਰਕਾਰ ਦੀਆਂ ਸਕੀਮਾਂ ਦਾ ਕੀ ਮਹੱਤਵ ਹੈ?
1: ਕਿਸਾਨਾਂ ਦੇ ਲਈ ਸਰਕਾਰ ਦੀਆਂ ਸਕੀਮਾਂ ਦਾ ਬਹੁਤ ਮਹੱਤਵ ਹੈ। ਸਰਕਾਰ ਦੀ ਕੋਈ ਵਿੱਤੀ ਸਹਾਇਤਾ ਦੀ ਸਕੀਮ ਆ, ਸਿੱਧੇ ਜਾਂ ਅਸਿੱਧੇ ਤੌਰ 'ਤੇ ਜਿਹੜਾ ਉਹਨੂੰ ਵਿੱਤੀ ਲਾਭ ਹੋਣਾ ਗਾ, ਉਹਦੇ ਨਾਲ ਕਿਸਾਨਾਂ ਨੂੰ ਕਈ ਵਾਰੀ ਅਜਿਹੇ ਸਮੇਂ ਦੇ ਵਿੱਚ ਸਹਾਇਤਾ ਮਿਲਦੀ ਆ ਜਦੋਂ ਉਹ ਬਹੁਤ ਲੋੜ ਦੇ ਵਿੱਚ ਹੁੰਦਾ ਗਾ। ਕਿਸਾਨ ਜਿਹੜਾ ਖਾਸ ਕਰ ਪੰਜਾਬ ਦਾ ਜਾਂ ਆਪਣੇ ਸਾਰੇ ਪੰਜਾਬ ਆਲ ਇੰਡੀਆ ਦਾ ਵੀ ਲਾਈਏ ਤਾਂ ਆਰਥਿਕ ਮੰਦੀ ਦੇ ਵਿੱਚ ਆਪਾਂ ਦੇਖੀਏ ਤਾਂ ਬੜਾ ਗੁਜ਼ਰਦਾ ਪਿਆ ਗਾ। ਜਦੋਂ ਸਰਕਾਰ ਦੀ ਸਹਾਇਤਾ ਮਿਲਦੀ ਆ, ਕਿਸੇ ਵੀ ਤਰ੍ਹਾਂ ਦੀ ਪੈਸੇ ਦੀ ਮਸ਼ੀਨਰੀ ਸਸਤੀ ਮਿਲਣੀ, ਅਜਿਹੀਆਂ ਸਾਰੀਆਂ ਸਕੀਮਾਂ ਜਦੋਂ ਕਿਸਾਨ ਨੂੰ ਪ੍ਰਾਪਤ ਹੁੰਦੀਆਂ ਨੇ ਤਾਂ ਜਿਹੜਾ ਉਹਦਾ ਜਿਹੜਾ ਆਰਥਿਕ ਲਾਭ ਆ ਉਹ ਵਧੇਰੇ ਹੋ ਜਾਂਦਾ ਗਾ। ਉਹਦੇ ਖਰਚੇ ਜਿਹੜੇ ਵਧੇਰੇ ਹੋ ਰਹੇ ਹੁੰਦੇ ਹੈਗੇ ਉਹਨਾਂ ਦੇ ਵਿੱਚ ਉਹਨੂੰ ਰਾਹਤ ਮਿਲਦੀ ਆ। ਅਜਿਹੇ ਜਿਹੜੇ ਸਕੀਮਾਂ ਨੇ ਜਾਂ ਅਜਿਹੇ ਜਿਹੜੇ ਆਪਣੇ ਉਪਰਾਲੇ ਨੇ ਜਿਹੜੇ ਸਰਕਾਰ ਵੱਲੋਂ ਕੀਤੇ ਜਾਂਦੇ ਹੈਗੇ ਉਹ ਕਿਸਾਨ ਦੀ ਜਿਹੜੀ ਹੈਗੀ ਇੱਕ ਖੇਤੀ ਦੀ ਲਗਾਤਾਰਤਾ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਈ ਹੋ ਜਾਂਦੇ ਨੇ।
0: ਅਤੇ ਜੇਕਰ ਆਪਾਂ ਸਰਕਾਰ ਦੀਆਂ ਸਕੀਮਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਕਿਹੜੀਆਂ ਕਿਹੜੀਆਂ ਸਕੀਮਾਂ ਨੇ ਜਿਨ੍ਹਾਂ ਦਾ ਲਾਹਾ ਕਿਸਾਨ ਵੀਰ ਲੈ ਸਕਦੇ ਨੇ?
1: ਦੇਖੋ, ਕਿਸਾਨ ਜਿਹੜੇ ਹੈਗੇ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ

0: ਸੈਂਟਰ ਸਰਕਾਰ ਦੀ ਜਿਹੜੀ ਸਕੀਮ ਚੱਲਦੀ ਹੈਗੀ ਪੀਐਮ ਕਿਸਾਨ ਨਿਧੀ ਦਾ ਲਾਹਾ ਲੈ ਸਕਦੇ ਹੈਗੇ, ਤੇ ਆਪਣੀ ਜਿਹੜੀ ਹੈਗੀ ਸੀਡੀਪੀ ਸਕੀਮ ਦੇ ਵਿੱਚ ਮੱਕੀ ਦੀ ਜਿਹੜੀ ਕਾਸ਼ਤ ਵਾਸਤੇ ਸਰਕਾਰ ਸਹਾਇਤਾ ਕਰ ਰਹੀ ਹੈ ਉਹਦਾ ਫਾਇਦਾ ਲੈ ਸਕਦੇ ਹੈਗੇ। ਆਤਮਾ ਸਕੀਮ ਦੇ ਅਧੀਨ ਜਿਹੜੀਆਂ ਅਸੀਂ ਟ੍ਰੇਨਿੰਗਾਂ ਕਰਾਉਂਦੇ ਹਾਂ ਉਹਨਾਂ ਦਾ ਫਾਇਦਾ ਲੈ ਸਕਦੇ ਹੈਗੇ, ਅਤੇ ਹੋਰ ਵੀ ਜਿਹੜੀਆਂ ਬਾਕੀ ਸਕੀਮਾਂ ਨੇਗੇ ਜਿਵੇਂ ਆਪਣਾ ਮਿੱਟੀ ਸਿਹਤ ਕਾਰਡ ਬਣਾਉਂਦੇ ਹਾਂ ਅਸੀਂ ਉਹਨਾਂ ਦਾ ਲਾਹਾ ਲੈ ਸਕਦੇ ਹੈਗੇ।
1: ਅਤੇ ਤੁਸੀਂ ਗੱਲ ਕੀਤੀ ਹੈ ਸਿਕੰਦਰ ਜੀ ਸੀਡੀਪੀ ਸਕੀਮ ਦੀ ਜੋ ਮੱਕੀ ਵਾਸਤੇ ਦੱਸੀ ਜਾਂਦੀ ਹੈ, ਇਹ ਅਸਲ ਦੇ ਵਿੱਚ ਸੀਡੀਪੀ ਸਕੀਮ ਹੈ ਕੀ?
0: ਸੀਡੀਪੀ ਦਾ ਮਤਲਬ ਹੁੰਦਾ ਕਰੋਪ ਡਾਇਵਰਸੀਫਿਕੇਸ਼ਨ ਪ੍ਰੋਗਰਾਮ। ਇਹ ਸਕੀਮ ਦੇ ਵਿੱਚ ਜਿਵੇਂ ਆਪਣਾ ਝੋਨਾ ਗਾ ਇਹਦੀ ਕਾਸਟ ਤੋਂ ਹਟ ਕੇ ਜਾਂ ਇੱਕ ਫਸਲੀ ਵਿਭਿੰਨਤਾ ਲਿਆਉਣ ਲਈ ਆਪਾਂ ਜਿਹੜੇ ਸੁਖਾਲੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਉਹ ਸਕੀਮ ਆ ਜਿਹਦੇ ਨਾਲ ਆਪਾਂ ਰਵਾਇਤੀ ਜਿਹੜੀਆਂ ਫਸਲਾਂ ਹੁਣ ਅੱਜ ਦੀ ਜਿਹੜੀ ਕਾਸਟ ਆ ਆਪਣੀ ਕਿਸਾਨ ਦੀ ਉਹ ਜਿਹੜੀਆਂ ਜਿਵੇਂ ਕਣਕ ਝੋਨੇ ਦੇ ਜਾਲ ਦੇ ਵਿੱਚ ਫਸਿਆ ਹੋਇਆ ਗਾ ਫਸਲੀ ਚੱਕਰ ਦੇ ਵਿੱਚ ਜਿਹੜਾ ਇਹਦੇ ਵਿੱਚੋਂ ਕੱਢ ਕੇ ਦੂਜੀਆਂ ਫਸਲਾਂ ਲਈ ਉਤਸ਼ਾਹਿਤ ਕਰਨ ਦੀ ਸਕੀਮ ਆ ਇਹ ਸੀਡੀਪੀ ਸਕੀਮ ਆ, ਜਿਹਦੇ ਵਿੱਚ ਆਪਾਂ ਜਿਹੜਾ ਮੇਨ ਆਪਣਾ ਜਿਵੇਂ ਝੋਨਾ ਗਾ ਪਾਣੀ ਬਹੁਤ ਜ਼ਿਆਦਾ ਲੈਂਦਾ ਤਾਂ ਉਹਦੇ ਆਪਾਂ ਬਦਲ ਦੇ ਤੌਰ 'ਤੇ ਜਿਹੜੀਆਂ ਫਸਲਾਂ ਆਪਾਂ ਲਗਾਉਣ ਲਈ ਕਿਸਾਨ ਨੂੰ ਪ੍ਰੇਰਿਤ ਕਰਦੇ ਹਾਂ। ਅਤੇ ਇਹਦਾ ਜਿਹੜਾ ਸੀਡੀਪੀ ਜਿਵੇਂ ਕਰੋਪ ਡਾਇਵਰਸੀਫਿਕੇਸ਼ਨ ਦਾ ਜਿਹੜਾ ਫਾਇਦੇ ਆ ਵੀ ਜੇ ਕਿਸਾਨ ਹੈਗਾ ਉਹ ਆਪਣਾ ਸਕੀਮ ਨੂੰ ਆਪਣੇ ਫਾਰਮ ਨੂੰ ਜਿਹੜਾ ਹੈਗਾ ਵੀ ਫਸਲੀ ਵਿਭਿੰਨਤਾ ਦੇ ਅੰਦਰ ਲਿਆਉਂਦਾ ਤਾਂ ਕਿਸੇ ਵੀ ਜਿਵੇਂ ਕੀਟ ਦਾ ਹਮਲਾ ਕਿਸੇ ਫਸਲ 'ਤੇ ਹੋ ਜਾਂਦਾ ਤਾਂ ਉਹਦੇ ਆਰਥਿਕ ਨੁਕਸਾਨ ਦੀ ਦਰ ਆ ਜਿਹੜੀ ਬਹੁਤ ਘੱਟ ਜਾਂਦੀ ਆ।
1: ਅਤੇ ਇਹਦੇ ਵਿੱਚ ਫਿਲਹਾਲ ਦੀ ਘੜੀ ਕਿਹੜੀ ਫਸਲ ਨੂੰ ਕਵਰ ਕੀਤਾ ਜਾ ਰਿਹਾ?
0: ਫਿਲਹਾਲ ਦੀ ਘੜੀ ਆਪਾਂ ਮੱਕੀ ਦੀ ਫਸਲ ਨੂੰ ਕਵਰ ਕਰ ਰਹੇ ਹਾਂ। ਮੱਕੀ ਦੇ ਲਈ 17,500 ਰੁਪਏ ਪ੍ਰਤੀ ਹੈਕਟੇਅਰ, ਯਾਨੀ ਕਿ 7,000 ਰੁਪਏ ਇੱਕ ਕਿੱਲੇ ਦੇ ਮਗਰ ਆਪਾਂ ਜਿਹੜੀ ਆ ਵਿੱਤੀ ਸਹਾਇਤਾ ਦੇ ਰਹੇ ਹਾਂਗੇ। ਸਰਕਾਰ ਇਹਦੇ ਵਿੱਚ ਸਹਾਇਤਾ ਜਿਹੜੀ ਹੈਗੀ 7,000 ਰੁਪਏ ਪ੍ਰਤੀ ਏਕੜ ਦੀ ਦੇ ਰਹੀ ਹੈਗੀ ਅਤੇ 17,500 ਪ੍ਰਤੀ ਏਕੜ ਜਿਹੜੇ ਹੈਕਟੇਅਰ ਦੇ ਵਿੱਚ ਦੇ ਰਹੀ ਹੈ, ਮਤਲਬ 2.5 ਕਿੱਲਿਆਂ ਦਾ।
1: ਅਤੇ ਇਹਦੇ ਵਾਸਤੇ ਸਿਕੰਦਰ ਜੀ ਜਿਵੇਂ ਹੁਣ ਕਿਸਾਨ ਵੀਰ ਨੇ ਉਹ ਕਿਵੇਂ ਅਪਲਾਈ ਕਰ ਸਕਦੇ ਨੇ? ਖਾਸ ਤੌਰ ਦੇ ਉੱਤੇ ਕਿਸਾਨ ਵੀਰ ਆਪਣੇ ਖੇਤਾਂ ਦੇ ਵਿੱਚ ਮੱਕੀ ਦੀ ਕਾਸ਼ਤ ਕਰ ਲੈਂਦੇ ਨੇ ਪਰ ਉਸ ਸਕੀਮ ਤੋਂ ਜਿਹੜੇ ਨੇ ਉਹ ਅਣਜਾਣ ਰਹਿੰਦੇ ਨੇ, ਤਾਂ ਇਸ ਕਰਕੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ, ਕਿਵੇਂ ਤੁਹਾਡੇ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ, ਜਾਂ ਮਤਲਬ ਇਹਦਾ ਇੱਕ ਕਹਿ ਲਈਏ ਕਿ ਵਿਧੀ ਵਿਧਾਨ ਜਾਂ ਪ੍ਰੋਸੈਸ ਕੀ ਹੈ?
0: ਅਪਲਾਈ ਕਰਨ ਵਾਸਤੇ ਤਾਂ ਸਾਡਾ ਐਗਰੀ ਮਸ਼ੀਨਰੀ ਦਾ ਪੋਰਟਲ ਆ, ਉੱਥੇ ਅਪਲਾਈ ਕਰਨਾ ਪੈਂਦਾ ਫਾਰਮਰ ਨੂੰ। ਪਰ ਅਸੀਂ ਜਿਹੜਾ ਖੇਤੀਬਾੜੀ ਵਿਭਾਗ ਨੇ ਹਰ ਇੱਕ ਪੱਧਰ 'ਤੇ ਅਸੀਂ ਨੋਡਲ ਅਫਸਰ ਨਿਯੁਕਤ ਕੀਤੇ ਹੋਏ ਹੈਗੇ। ਕਿਸਾਨ ਖੁਦ ਵੀ ਇਸ ਵਾਸਤੇ ਅਪਲਾਈ ਕਰ ਸਕਦਾ ਗਾ। ਜੇ ਕਿਸਾਨ ਕੋਲ ਖੁਦ ਇਸ ਚੀਜ਼ ਦੀ ਸਮਝ ਨਹੀਂ ਹੈਗੀ ਪਰ ਉਹ ਉਸ ਪ੍ਰਤੀ ਜਿਹੜਾ ਗਿਆਨ ਪ੍ਰਾਪਤ ਕਰ ਚੁੱਕਿਆ, ਸਾਡੇ ਕੈਂਪਾਂ ਰਾਹੀਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਹਾਂ ਜਾਂ ਸਾਡੇ ਕੋਈ ਹੋਰ ਮੈਸੇਜ ਰਾਹੀਂ ਵਟਸਐਪ ਗਰੁੱਪ ਚੱਲਦੇ ਆ ਸਾਡੇ, ਉਹਨਾਂ ਰਾਹੀਂ ਇਹ ਮੈਸੇਜ ਪ੍ਰਾਪਤ ਕਰ ਚੁੱਕਿਆ ਗਾ ਵੀ ਮੱਕੀ ਵਾਸਤੇ ਉਹ ਲਾਭ ਲੈਣਾ ਚਾਹੁੰਦਾ, ਤਾਂ ਇੱਕ ਵਾਰੀ ਸਾਡੇ ਖੇਤੀਬਾੜੀ ਦੇ ਦਫ਼ਤਰ, ਚਾਹੇ ਬਲਾਕ ਦੇ ਦਫ਼ਤਰ ਚਾਹੇ ਜ਼ਿਲ੍ਹੇ ਦੇ ਦਫ਼ਤਰ ਵਿੱਚ ਆ ਜਾਵੇ, ਅਸੀਂ ਖੁਦ ਉਹਦੀ ਰਜਿਸਟ੍ਰੇਸ਼ਨ ਆਪ ਕਰ ਦਿੰਦੇ ਹੈਗੇ।
1: ਅਤੇ ਸਿਕੰਦਰ ਜੀ ਜਿਵੇਂ ਕਿਸਾਨ ਵੀਰ ਕੀ ਕਰਦੇ ਨੇ, ਵੱਖ ਵੱਖ ਥਾਵਾਂ ਤੋਂ ਬੀਜ ਲੈ ਲੈਂਦੇ ਨੇ ਜਾਂ ਉਹ ਕਿਸਮਾਂ ਮੱਕੀ ਦੀਆਂ ਬੀਜ ਲੈਂਦੇ ਨੇ ਜਿਹੜੀਆਂ ਸ਼ਾਇਦ ਪ੍ਰਮਾਣਿਤ ਨਹੀਂ ਹੁੰਦੀਆਂ, ਤਾਂ ਇਹਦੇ ਵਾਸਤੇ ਵੀ ਕੋਈ ਸ਼ਰਤ ਹੈ ਕਿ ਕਿਸਾਨ ਵੀਰ ਕਿਸੇ ਖਾਸ ਪ੍ਰਮਾਣਿਤ ਕਿਸਮਾਂ ਦੀ ਕਾਸ਼ਤ ਕਰਨ ਜਾਂ ਫਿਰ ਕਿਤੋਂ ਵੀ ਜਿਹੜੀ ਉਹ ਬੀਜ ਦੀ ਮਾਤਰਾ ਲੈ ਲੈਣ ਅਤੇ ਉਹਨੂੰ ਆਪਣੇ ਖੇਤ ਦੇ ਵਿੱਚ ਬੀਜ ਦੇਣ, ਤਾਂ ਕੀ ਉਹਨਾਂ ਨੂੰ ਲਾਭ ਮਿਲੇਗਾ ਜੇਕਰ ਬੀਜ ਅਪ੍ਰਮਾਣਿਤ ਹੈ?
0: ਦੇਖੋ, ਅਣਪ੍ਰਮਾਣਿਤ ਬੀਜ ਦਾ ਇੱਥੇ ਇੱਕ ਨਹੀਂ ਲਾਭ ਮਿਲੇਗਾ, ਇਹ ਕੇਵਲ ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮਾਂ ਨੇਗੀਆਂ ਉਹਨਾਂ ਉੱਤੇ ਲਾਭ ਦੇਣ ਦੀ ਇੱਕ ਸਕੀਮ ਹੈਗੀ।
1: ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਤੁਸੀਂ ਪੈਸਿਆਂ ਦੀ ਗੱਲ ਕੀਤੀ ਹੈ, ਮੁੱਖ ਤੌਰ ਦੇ ਉੱਤੇ ਕਿਸਾਨ ਨੂੰ ਇਹੀ ਹੁੰਦਾ ਹੈ ਕਿ ਜਦੋਂ ਉਹ ਫਸਲੀ ਵਿਭਿੰਨਤਾ ਦੇ ਵੱਲ ਆਉਂਦਾ ਹੈ ਉਹਨੂੰ ਲੱਗਦਾ ਹੈ ਕਿ ਕੁਝ ਨਾ ਕੁਝ ਮੇਰਾ ਸਰਕਾਰ ਵੱਲੋਂ ਵੀ ਫਾਇਦਾ ਹੋਵੇ, ਤਾਂ ਤੁਸੀਂ ਇਹ ਦੱਸ ਦਿੱਤਾ ਹੈ ਕਿ ਹੈਕਟੇਅਰ ਦੇ ਮੁਤਾਬਕ ਜਿਹੜੇ ਪੈਸੇ ਮਿਲਦੇ ਨੇ ਉਹ ਕਿਸਾਨਾਂ ਨੂੰ ਕਿਵੇਂ ਮਿਲਦੇ ਨੇ ਜੀ?
0: ਇਹ ਜਿਹੜੇ ਪੈਸੇ ਆ ਕਿਸਾਨਾਂ ਨੂੰ ਦੋ ਜਿਹੜੀਆਂ ਵੈਰੀਫਿਕੇਸ਼ਨਾਂ ਹੋਣੀਆਂ ਨੇ ਇਹਦੀਆਂ ਮੱਕੀ ਦੀਆਂ। ਪਹਿਲੀ ਵੈਰੀਫਿਕੇਸ਼ਨ ਦੇ ਅੱਧੇ ਪੈਸੇ ਮਿਲਣੇ ਅਤੇ ਅੱਧੇ ਜਿਹੜੇ ਬਾਕੀ ਰਹਿੰਦੇ ਹੋਏ ਉਹ ਸੈਕਿੰਡ ਵੈਰੀਫਿਕੇਸ਼ਨ ਤੋਂ ਬਾਅਦ ਮਿਲਣੇ ਆ। ਮਤਲਬ ਕਿ ਵੀ ਕਿਸਾਨ ਦੀ ਵੀ ਜਿਵੇਂ ਲੋੜ ਆ ਵੀ ਉਹਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਪਹਿਲੀ ਕਿਸ਼ਤ ਤੋਂ ਜਿਹੜੀ ਵੈਰੀਫਿਕੇਸ਼ਨ ਆ ਉਸ ਤੋਂ ਬਾਅਦ ਵੀ ਪੈਸੇ ਮਿਲਣਗੇ ਅਤੇ ਜਿਹੜੀ ਸੈਕਿੰਡ ਵੈਰੀਫਿਕੇਸ਼ਨ ਆ ਉਹਦੀ ਉਸ ਤੋਂ ਬਾਅਦ ਵੀ ਪੈਸੇ ਮਿਲਣਗੇ।
1: ਅਤੇ ਇਹਦੇ ਵਿੱਚ ਇੱਕ ਇਹ ਵੀ ਦੇਖਿਆ ਜਾਂਦਾ ਹੈ ਜਿਵੇਂ ਆਪਾਂ ਅਕਸਰ ਗੱਲ ਕਰਦੇ ਹਾਂ ਕਿ ਜਦੋਂ ਅਸੀਂ ਇਸ ਸੀਜ਼ਨ ਦੇ ਵਿੱਚ ਝੋਨੇ ਦੀ ਕਾਸ਼ਤ ਕਰਦੇ ਹਾਂ ਤਾਂ ਉਹ ਕਹਿੰਦੇ ਨੇ ਕਿ ਪਾਣੀ ਬਹੁਤ ਜ਼ਿਆਦਾ ਖਾਂਦਾ ਹੈ, ਖਪਤ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਜਦੋਂ ਕਿਸਾਨ ਵੀਰ ਫਸਲੀ ਵਿਭਿੰਨਤਾ ਨੂੰ ਅਪਣਾ ਕੇ ਸੀਡੀਪੀ ਸਕੀਮ ਦੇ ਤਹਿਤ ਮੱਕੀ ਦੀ ਕਾਸ਼ਤ ਕਰਦਾ ਹੈ ਤਾਂ ਉਦੋਂ ਪਾਣੀ ਦੀ ਕਿੰਨੀ ਕੁ ਬੱਚਤ ਹੁੰਦੀ ਹੈ?
0: ਪਾਣੀ ਦੀ ਜਿਹੜੀ ਮੱਕੀ ਹੈਗੀ, ਮੱਕੀ ਦੀ ਫਸਲ ਦੇ ਵਿੱਚ ਜਿਹੜਾ ਪਾਣੀ ਆ ਆਪਣਾ ਝੋਨੇ ਦੇ ਮੁਕਾਬਲੇ ਬਹੁਤ ਘੱਟ ਲੱਗਦਾ ਹੈਗਾ।

0: ਇਹ ਇੱਕ ਦਰਮਿਆਨੀਆਂ ਜਿਹੜੀਆਂ ਆਪਣੀਆਂ ਮਿੱਟੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਹੋਣ ਵਾਲੀ ਫਸਲ ਆ, ਅਤੇ ਝੋਨੇ ਦੇ ਵਿੱਚ ਤਾਂ ਆਪਾਂ ਦੇਖਦੇ ਹੀ ਹਾਂ ਕਿ ਇੱਕ ਜਿਹੜਾ ਤਲਾਬ ਵਾਂਗੂ ਭਰ ਕੇ ਜਿਹੜਾ ਖੇਤਾਂ ਦੇ ਵਿੱਚ ਪਾਣੀ ਕਿਸਾਨ ਰੱਖ ਲੈਂਦੇ ਆ, ਅਤੇ ਤਾਂ ਕਰਕੇ ਵੀ ਪਾਣੀ ਦੀ ਬੱਚਤ ਤੇ ਤਾਂ ਇਹ ਬਹੁਤ ਜ਼ਿਆਦਾ ਜਿਹੜੀ ਆ ਬੱਚਤ ਆ ਉਹਦੇ ਵਾਸਤੇ ਹੁੰਦੀ ਆ। ਅਤੇ ਇਹਦੇ ਨਾਲ ਨਾਲ ਆਪਾਂ ਖੇਤੀ ਦੇ ਵਿੱਚ ਨਵਾਂ ਇੱਕ ਜਿਹੜਾ ਜੇ ਕੋਈ 2 ਕਿੱਲੇ ਆਪਣੀ ਮੱਕੀ ਲਗਾਉਂਦਾ ਗਾ ਤਾਂ ਵੀ ਇੱਕ ਨਵਾਂ ਜਿਹੜਾ ਗਾ ਇੱਕ ਉਹਨੂੰ ਉਪਰਾਲਾ ਮਿਲ ਜਾਂਦਾ ਗਾ
1: ਜੀ
0: ਆਪਣੀ ਕਮਾਈ ਵਿੱਚ ਵਾਧਾ ਕਰਨ ਦਾ।
1: ਹੂੰ
0: ਇੱਕ ਝੋਨੇ ਦੇ ਥੱਲੇ ਕੇਵਲ ਨਿਰਭਰ ਰਹਿਣ ਦੀ ਬਜਾਏ ਉਹ ਮੱਕੀ ਦੇ ਥੱਲੇ ਵੀ ਚਲਾ ਜਾਂਦਾ ਗਾ, ਉਹਦੀ ਕਮਾਈ ਦਾ ਇੱਕ ਜਿਹੜਾ ਸੋਰਸ ਆ ਉਧਰੋਂ ਵੀ ਆਉਣ ਲੱਗ ਜਾਂਦਾ ਗਾ।
1: ਜੀ ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਇਸ ਦੀ ਗੱਲ ਕਰਦੇ ਹਾਂ ਮੱਕੀ ਦੀ ਜਾਂ ਸੀਡੀਪੀ ਸਕੀਮ ਦੀ, ਇਹਦੇ ਵਾਸਤੇ ਤੁਸੀਂ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹੋ?
0: ਹਾਂਜੀ ਬਿਲਕੁਲ ਜੀ, ਸਾਡੇ ਪਿੰਡ ਪੱਧਰ ਤੇ ਕੈਂਪ ਲੱਗ ਰਹੇ ਆ, ਸਾਡੇ WhatsApp ਗਰੁੱਪ ਨੇਗੇ ਜਿਨ੍ਹਾਂ ਰਾਹੀਂ ਅਸੀਂ ਇਹ ਮੈਸੇਜ ਦੇ ਰਹੇ ਹਾਂਗੇ। ਤੇ ਸਾਡੇ ਕੋਲੇ ਜਦੋਂ ਫਾਰਮਰ ਆਉਂਦਾ ਤਾਂ ਅਸੀਂ ਅਕਸਰ ਹੀ ਉਸ ਨੂੰ ਉਤਸ਼ਾਹਿਤ ਕਰਦੇ ਰਹਿੰਦੇ ਹਾਂਗੇ।
1: ਮਤਲਬ ਉਹ ਵਿਭਾਗ ਵੱਲੋਂ ਪੂਰਾ ਸਹਿਯੋਗ ਦਿੱਤਾ
0: ਹਾਂ
1: ਜਾਂਦਾ ਹੈ
0: ਬਿਲਕੁਲ ਜੀ
1: ਜੀ। ਆਪਾਂ ਅਕਸਰ ਸੁਣਦੇ ਹਾਂ ਕਿ ਇੱਕ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਵੀ ਹੈ, ਪਰ ਬਹੁਤੇ ਕਿਸਾਨ ਕਹਿੰਦੇ ਇਹਦਾ ਲਾਭ ਨਹੀਂ ਲੈ ਪਾ ਰਹੇ, ਉਹਦੇ ਇੱਕ ਤਾਂ ਕੀ ਕਾਰਨ ਨੇ ਉਹਦੇ ਬਾਰੇ ਅੱਗੇ ਗੱਲ ਕਰਾਂਗੇ। ਪਰ ਇਸ ਤੋਂ ਪਹਿਲਾਂ ਜੇਕਰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਦੱਸਣਾ ਹੋਵੇ ਤਾਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਸਲ ਦੇ ਵਿੱਚ ਹੈ ਕੀ ਜੀ?
0: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਇੱਕ ਵਿੱਤੀ ਸਹਾਇਤਾ ਦੇਣ ਵਾਲੀ ਇੱਕ ਸੈਂਟਰ ਸਰਕਾਰ ਦੀ ਸਕੀਮ ਹੈਗੀ, ਜਿਹਦੇ ਵਿੱਚ 6,000 ਰੁਪਏ ਜਿਹੜਾ ਗਾ 3 ਕਿਸ਼ਤਾਂ ਦੇ ਵਿੱਚ ਆਪਾਂ ਸਾਲ ਦੇ ਵਿੱਚ 2-2 ਹਜ਼ਾਰ ਰੁਪਏ ਕਰਕੇ ਜਿਹੜੇ ਕਿਸਾਨ ਨੂੰ ਆਪਾਂ ਦਿੰਦੇ ਹੈਗੇ। ਅਤੇ ਇਹ ਸਕੀਮ ਦੇ ਵਿੱਚ ਜਿਹੜਾ ਇਹਦਾ ਮੰਤਵ ਹੈਗਾ ਵੀ ਕਿਸਾਨ ਦੀ ਆਰਥਿਕ ਸਹਾਇਤਾ ਕਰਨ ਲਈ ਇਹ ਸਕੀਮ ਹੈਗੀ
1: ਜੀ। ਤੇ ਇਹਦੇ ਵਿੱਚ ਹੁਣ ਬੜਾ ਉਹ ਚੱਲ ਰਿਹਾ ਹੈ ਜੀ, ਕਹਿੰਦੇ EKYC ਕਰਾਉਣੀ ਪੈਣੀ ਹੈ ਤਾਂ ਹੀ ਇਹ ਸਕੀਮ ਅੱਗੇ ਚੱਲੇਗੀ, ਤੇ ਬਹੁਤੇ ਕਿਸਾਨ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ, ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ?
0: EKYC ਅਤਿ ਜ਼ਰੂਰੀ ਆ ਅੱਜ ਦਾ ਜਿਹੜਾ ਅਜੋਕੇ ਸਮੇਂ ਦੇ ਵਿੱਚ। DBT ਦੀ ਬਹੁਤ ਮਹੱਤਤਾ ਹੋ ਗਈ ਆ, ਸਿੱਧੇ ਤੌਰ 'ਤੇ ਖਾਤੇ ਦੇ ਵਿੱਚ ਪੈਸੇ ਪਾਉਣੇ ਬਹੁਤ ਜ਼ਰੂਰੀ ਸੀਗੇ, ਅਤੇ ਜਿਹੜਾ ਉਹ ਹਰ ਇੱਕ ਮਿੱਲਾਂ ਦਾ ਅਦਾਰਾ ਜਿਹੜਾ ਗਾ ਵੀ ਸਿੱਧੇ ਤੌਰ 'ਤੇ DBT ਕਰਨ ਲੱਗ ਗਿਆ ਗਾ। ਅਤੇ EKYC ਜਿਹੜੀ ਹੈਗੀ ਇਸ ਲਈ ਬਹੁਤ ਜ਼ਰੂਰੀ ਆ, ਕਿਸਾਨ ਆਪਣੇ ਆਧਾਰ ਕਾਰਡ ਨਾਲ ਜਿਹੜਾ ਡਾਟਾ ਚੜ੍ਹਿਆ ਹੁੰਦਾ ਗਾ ਉਹਨੂੰ ਲਿੰਕ ਕਰਨਾ ਹੁੰਦਾ ਖਾਤੇ ਨਾਲ, ਤਾਂ ਕਿ ਉਹ ਸਹੀ ਕਿਸਾਨ ਦੇ ਖਾਤੇ 'ਚ ਹੀ ਜਿਹੜੀ ਹੈਗੀ ਸਹੀ ਰਕਮ ਜਾ ਸਕੇ। ਤਾਂ ਕਰਕੇ EKYC ਹੈ ਜਿਹੜੀ ਬਹੁਤ ਇਹਦੇ ਲਈ ਅਹਿਮ ਹੈਗੀ ਅਤੇ ਜ਼ਰੂਰੀ ਹੈ, ਅਤੇ ਕਿਸਾਨ ਨੂੰ ਕਰਾਉਣੀ ਚਾਹੀਦੀ ਹੈਗੀ। ਅਤੇ ਕਈ ਕਿਸਾਨ ਨੇ ਇਹਦੇ ਤੋਂ ਹਜੇ ਵੀ ਵਾਂਝੇ ਹੁੰਦੇ ਆ, ਜਿਨ੍ਹਾਂ ਨੂੰ ਹਜੇ ਨਹੀਂ ਪਤਾ ਹੁੰਦਾ, ਤਾਂ ਉਹ ਕਰਵਾ ਸਕਦਾ ਗਾ EKYC
1: ਜੀ। ਅਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿਸਾਨੀ ਨੂੰ ਉੱਨਤ ਕਰਨ ਦੀ ਜੀ, ਤਾਂ ਉਹਦੇ ਵਿੱਚ ਅੱਜ ਕੱਲ੍ਹ ਮਸ਼ੀਨਰੀ ਦਾ ਬੜਾ ਸਹਿਯੋਗ ਹੋ ਗਿਆ। ਮਸ਼ੀਨਰੀ ਤੋਂ ਬਿਨਾਂ ਕੰਮ ਆ ਜਿਹੜਾ ਉਹ ਬੜਾ ਪ੍ਰਭਾਵਿਤ ਹੁੰਦਾ ਹੈ, ਲੇਬਰ ਦੀ ਕਈ ਵਾਰ ਘਾਟ ਆ ਜਾਂਦੀ ਹੈ, ਤਾਂ ਸਰਕਾਰ ਦੀਆਂ ਕੁਝ ਅਜਿਹੀਆਂ ਸਕੀਮਾਂ ਵੀ ਨੇ ਜਿਹੜੀਆਂ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਉਂਦੀਆਂ ਹੋਣ, ਜਾਂ ਜੇਕਰ ਉਹ ਮੁਹੱਈਆ ਨਹੀਂ ਹੈ ਤਾਂ ਕਿਸਾਨ ਕਿਸ ਤਰੀਕੇ ਦੇ ਨਾਲ ਸਸਤੇ ਭਾਅ ਦੀ ਮਸ਼ੀਨਰੀ ਖਰੀਦ ਸਕਦੇ ਨੇ?
0: ਸਰਕਾਰ ਦੀਆਂ ਸਕੀਮਾਂ ਨੇ ਜੀ, ਸਰਕਾਰ ਹਰ ਸਾਲ ਆ ਜਿਹੜੀ ਆਪਣਾ ਸਮੈਮ ਸਕੀਮ, CDP ਸਕੀਮ ਅਤੇ ਆਪਣੀ CRM ਜਿਹੜੀ ਆ ਇੰਸੀਟੋ ਸਕੀਮ ਆ ਜਿਹੜਾ ਆਪਣਾ ਪਰਾਲੀ ਦੇ ਪ੍ਰਬੰਧਨ ਲਈ, ਇਹ ਸਾਰੀਆਂ ਮਸ਼ੀਨਾਂ ਸਬਸਿਡੀ 'ਤੇ ਲੈ ਕੇ ਆਉਂਦੀ ਹੈ, ਅਤੇ ਜਿਹਦੇ ਨਾਲ ਜਿਹੜਾ ਗਾ ਉਹਦਾ ਆਰਥਿਕ ਜਿਹੜਾ ਬੋਝ ਹੁੰਦਾ ਬਹੁਤ ਜ਼ਿਆਦਾ ਘੱਟ ਜਾਂਦਾ ਗਾ। ਅਤੇ ਉਹ ਸਬਸਿਡੀ 'ਤੇ ਮਸ਼ੀਨਾਂ ਪ੍ਰਾਪਤ ਕਰਕੇ ਆਪਣੀ ਖੇਤੀ ਦੇ ਵਿੱਚ ਜਿਹੜੀ ਉੱਨਤ ਜਿਹੜੀ ਟੈਕਨੋਲੋਜੀ ਆ ਉਸ ਨਾਲ ਜੁੜ ਸਕਦਾ ਗਾ, ਅਤੇ ਉੱਨਤ ਜਿਹੜੀ ਆਪਣੀ ਹੁਣ ਸਮੇਂ ਦੀ ਲੋੜ ਹੈਗੀ ਉਸ ਖੇਤੀ ਨਾਲ ਜੁੜਿਆ ਰਹਿ ਸਕਦਾ ਗਾ
1: ਜੀ। ਅਤੇ CDP ਸਕੀਮ ਦੇ ਤਹਿਤ ਵੀ ਕੁਝ ਮਸ਼ੀਨਾਂ ਨੇ, ਜਾਂ ਮਤਲਬ ਕਹਿ ਲਈਏ ਕਿ ਮੱਕੀ ਦੀ ਕਾਸ਼ਤ ਵਾਸਤੇ ਵੀ ਕਿਸਾਨਾਂ ਦੀ ਸਹਾਇਤਾ ਹੋ ਜੇ, ਤਾਂ ਉਹਦੇ ਵਾਸਤੇ ਵੀ ਕੋਈ ਮਸ਼ੀਨਰੀ ਹੁੰਦੀ ਹੈ ਜੀ?
0: ਹਾਂਜੀ, ਇਹਦੇ ਵਿੱਚ ਜਿਹੜੀਆਂ ਮੱਕੀ ਵੇਚਣ ਵਾਲੀਆਂ ਮਸ਼ੀਨਾਂ ਨੇ ਉਹਦੀ ਸਬਸਿਡੀ ਮਿਲ ਜਾਂਦੀ ਆ
1: ਜੀ।
0: ਉਹ 40% ਜਿਹੜੀ ਆ ਜਰਨਲ ਵਾਸਤੇ ਅਤੇ 50% ਇਸਤਰੀਆਂ ਵਾਸਤੇ ਅਤੇ SC ਕਿਸਾਨਾਂ ਵਾਸਤੇ ਸਬਸਿਡੀ ਮਿਲ ਜਾਂਦੀ ਆ
1: ਜੀ। ਮਤਲਬ ਇਸ ਮੱਕੀ ਦੇ ਸੀਜ਼ਨ ਦੇ ਵਿੱਚ ਵੀ ਕਿਸਾਨ ਵੀਰ ਮਸ਼ੀਨਰੀ ਦਾ ਲਾਹਾ ਲੈ ਸਕਦੇ ਨੇ। ਕਿਸਾਨ ਵੀਰੋ, ਅਸੀਂ ਤਾਂ ਹੀ ਤੁਹਾਨੂੰ ਵਾਰ ਵਾਰ ਕਹਿੰਦੇ ਹਾਂ ਕਿ ਤੁਸੀਂ ਖੇਤੀ ਮਾਹਰਾਂ ਦੇ ਨਾਲ ਸੰਪਰਕ ਜ਼ਰੂਰ ਕਰਿਆ ਕਰੋ, ਤੁਹਾਡੇ ਨਜ਼ਦੀਕ ਕ੍ਰਿਸ਼ੀ ਵਿਗਿਆਨ ਕੇਂਦਰ ਵੀ ਹੁੰਦੇ ਨੇ, ਤੁਹਾਡੇ ਨਜ਼ਦੀਕ ਫਾਰਮ ਸਲਾਹਕਾਰ ਕੇਂਦਰ ਵੀ ਹੁੰਦੇ ਨੇ, ਅਤੇ ਇਸ ਤੋਂ ਇਲਾਵਾ ਤੁਸੀਂ ਜਿੱਥੇ ਕਿਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਸੈਮੀਨਾਰ ਹੈ, ਤੁਹਾਨੂੰ ਪਤਾ ਲੱਗ ਗਿਆ, ਜਾਂ ਕਿਤੇ ਕੋਈ ਕਿਸਾਨ ਮੇਲਾ ਲੱਗਦਾ, ਤਾਂ ਉਹਦੇ ਵਿੱਚ ਸ਼ਿਰਕਤ ਜ਼ਰੂਰ ਕਰਿਆ ਕਰੋ, ਤਾਂ ਜੋ ਤੁਹਾਨੂੰ ਉੱਨਤ ਖੇਤੀ ਬਾਰੇ ਪਤਾ ਲੱਗੇ, ਕਿਉਂਕਿ ਇਹਨਾਂ ਮੇਲਿਆਂ ਦੇ ਵਿੱਚ, ਇਹਨਾਂ ਸੈਮੀਨਾਰਾਂ ਦੇ ਵਿੱਚ ਉੱਨਤ ਖੇਤੀ ਬਾਰੇ ਕਾਫੀ ਕੁਝ ਦੱਸਿਆ ਜਾਂਦਾ ਹੈ, ਮਸ਼ੀਨਰੀ ਡਿਸਪਲੇ ਕੀਤੀ ਜਾਂਦੀ ਹੈ। ਇਸ ਕਰਕੇ ਤੁਸੀਂ ਆਪਣੇ ਖੇਤਾਂ 'ਚੋਂ ਨਿਕਲ ਕੇ ਥੋੜ੍ਹਾ ਜਿਹਾ ਜੇਕਰ ਬਾਹਰ ਜਾਓਗੇ, ਸਰਕਾਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰੋਗੇ, ਖੇਤੀਮਾਰਾਂ ਦੇ ਨਾਲ ਗੱਲਬਾਤ ਕਰੋਗੇ, ਰਾਬਤਾ ਕਾਇਮ ਕਰੋਗੇ, ਤਾਂ ਤੁਸੀਂ ਹੋਰ ਵੀ ਅਗਾਂਹ ਵਧੂ ਕਿਸਾਨਾਂ ਦੀ ਸ਼੍ਰੇਣੀ ਦੇ ਵਿੱਚ ਆ ਸਕਦੇ ਹੋ। ਵੈਸੇ ਤਾਂ ਤੁਸੀਂ ਸਾਰੀ ਅਗਾਂਹ ਵਧੂਓ, ਕਿਉਂਕਿ ਜਿਵੇਂ ਜਿਵੇਂ ਸਮੇਂ ਦੇ ਵਿੱਚ ਤਬਦੀਲੀਆਂ ਆ ਰਹੀਆਂ ਨੇ ਤਾਂ ਉਵੇਂ ਉਵੇਂ ਤੁਸੀਂ ਖੇਤੀ ਨੂੰ ਹੋਰ ਵੀ ਉੱਨਤ ਕਰ ਰਹੇ ਹੋ। ਅਤੇ ਇੱਕ ਖਾਸ ਤੌਰ ਦੇ ਉੱਤੇ ਸਕੀਮ ਹੈ ਜੀ, ਸੋਇਲ ਹੈਲਥ ਕਾਰਡ ਨਾਲ ਸੰਬੰਧਿਤ, ਉਹ ਸਕੀਮ ਜ਼ਰੂਰ ਦੱਸਿਓ ਜੀ ਕਿਸਾਨਾਂ ਨੂੰ।
0: ਸੋਇਲ ਹੈਲਥ ਕਾਰਡ ਸਕੀਮ ਜਿਹੜੀ ਆ ਇਹ ਬਹੁਤ ਹੀ ਵਧੀਆ ਸਕੀਮ ਹੈਗੀ। ਇਹਦੇ ਵਿੱਚ ਸਿਰਫ 1 ਰੁਪਏ ਦੀ ਲਾਗਤ 'ਤੇ ਕਿਸਾਨ ਨੂੰ ਅਸੀਂ ਮਿੱਟੀ ਦਾ ਜਿਹੜਾ ਉਹਦਾ ਨਮੂਨਾ ਟੈਸਟ ਕਰਕੇ ਦਿੰਦੇ ਹਾਂ। ਰਿਕਮੈਂਡਡ ਆ ਕਿ ਵੀ ਹਰ ਤੀਜੇ ਸਾਲ ਕਿਸਾਨ ਆ ਜਿਹੜਾ ਉਹ ਆਪਣਾ ਮਿੱਟੀ ਦੀ ਟੈਸਟ ਕਰਵਾਵੇ, ਅਤੇ ਇਹਨੂੰ ਸਿਹਤ ਕਾਰਡ ਜਿਹੜਾ ਮਿੱਟੀ ਦਾ ਕਿਹਾ ਜਾਂਦਾ ਗਾ, ਅਤੇ ਵਾਕਈ ਇਹ ਇੱਕ ਸਿਹਤ ਕਾਰਡ ਹੁੰਦਾ ਜਿੱਥੇ ਸਾਨੂੰ ਸਾਡੀ ਜਿਹੜੀ ਜ਼ਮੀਨ ਆ ਜਿਸ 'ਤੇ ਅਸੀਂ ਲਗਾਤਾਰ ਫਸਲਾਂ ਦੀ ਕਾਸ਼ਤ ਕਰ ਰਹੇ ਹਾਂ, ਆਪਣੀ ਖੇਤੀ ਚਲਾ ਰਹੇ ਹਾਂ ਜਾਂ ਆਪਣੀ ਪਰਿਵਾਰ ਪਾਲ ਰਹੇ ਹਾਂ ਜਿੱਥੋਂ ਅਸੀਂ ਕਮਾਈ ਕਰਕੇ, ਉਹਦੇ ਵਿੱਚ ਕੀ ਘਾਟ ਆ ਰਹੀ ਹੈ, ਉਹਦੇ ਵਿੱਚ ਕੋਈ ਕਮੀ ਹੈ ਜੇ, ਉਹਦੀ ਕੀ ਆਪਾਂ ਪੂਰਤੀ ਕਰਨੀ ਹੈ, ਕਿਵੇਂ ਕਰਨੀ ਹੈਗੀ, ਉਹਦੇ ਬਾਰੇ ਸਾਰਾ ਆਪਾਂ ਡਿਟੇਲ ਦੇ ਵਿੱਚ ਇੱਕ ਜਿਹੜਾ ਕਾਰਡ ਬਣਾ ਕੇ ਦਿੰਦੇ ਹੈਗੇ ਜਿਹੜਾ ਖੇਤੀਬਾੜੀ ਵਿਭਾਗ ਦਿੰਦਾ ਗਾ, ਅਤੇ ਉਹਦੇ ਵਿੱਚ ਜਿਹੜੇ ਲਘੂ ਤੱਤ ਵੀ ਕਵਰ ਕਰ ਲੈਂਦੇ ਹੈਗੇ, ਅਤੇ ਜਿਹੜੇ ਮਾਈਕਰੋ ਕਵਰ ਜਿਹੜੇ ਵੱਡੇ ਤੱਤ ਹੁੰਦੇ ਉਹ ਵੀ ਕਵਰ ਹੁੰਦੇ ਆ। ਅਤੇ ਇਹ ਇੱਕ ਬੜੀ ਵਧੀਆ ਸਕੀਮ ਆ ਜਿਹਦੇ ਰਾਹੀਂ ਅਸੀਂ ਸਾਡਾ ਜਿਹੜਾ ਖਰਚਾ ਇਨਪੁੱਟ ਦੇ ਉੱਤੇ ਆਪਣਾ ਜਿਵੇਂ ਖਾਦਾਂ ਦੇ ਉੱਤੇ ਹੁੰਦਾ ਸੀਗਾ ਉਹਨੂੰ ਅਸੀਂ ਬੜੇ ਪੱਧਰ 'ਤੇ ਘਟਾ ਸਕਦੇ ਹਾਂਗੇ।
1: ਅਤੇ ਇਹ ਸਕੀਮ ਬਾਰੇ ਤੁਸੀਂ ਇਹ ਤਾਂ ਜ਼ਰੂਰ ਦੱਸ ਦਿੱਤਾ ਹੈ ਕਿ ਜਦੋਂ ਕਿਸਾਨ ਵੀਰ ਮਿੱਟੀ ਦਾ ਸੈਂਪਲ ਲੈ ਕੇ ਤੁਹਾਡੇ ਕੋਲ ਜਾਣਗੇ, ਮਿੱਟੀ ਦੀ ਪਰਖ ਕਰਵਾਉਣਗੇ, ਤਾਂ ਉਸ ਵੇਲੇ ਜਿਹੜਾ ਹੈ ਉਹ 1 ਰੁਪਈਆ ਉਹਦੀ ਜਿਹੜੀ ਆ ਕੋਸਟ ਆਉਂਦੀ ਹੈ। ਪਰ ਇਹਦੇ ਬਾਵਜੂਦ ਜੇਕਰ ਇਸ ਸਕੀਮ ਦੇ ਨਾਲ ਜੁੜਨਾ ਹੈ ਕਿਸਾਨ ਵੀਰਾਂ ਨੇ, ਜਿਹੜਾ ਸੋਇਲ ਹੈਲਥ ਕਾਰਡ ਆ ਉਹ ਬਣਵਾਉਣਾ ਹੈ, ਤਾਂ ਉਹਦੇ ਵੀ ਕੋਈ ਚਾਰਜਿਸ ਨੇ ਜਾਂ ਉਹਦੀ ਵਿਧੀ ਕੀ ਹੈ?
0: ਕਿਸਾਨ ਸਿੱਧੇ ਤੌਰ 'ਤੇ ਵੀ ਜੁੜ ਸਕਦਾ ਗਾ, ਸਾਡੇ ਬਲਾਕ ਪੱਧਰ 'ਤੇ ਵੀ ਤੁਸੀਂ ਜਿਹੜਾ ਗਾ ਰਾਬਤਾ ਕਰਕੇ ਤੁਸੀਂ ਸੈਂਪਲ ਦੇ ਸਕਦੇ ਹੋਗੇ।
1: ਮਤਲਬ ਕਾਰਡ ਨਾਲ ਦੀ ਨਾਲ ਬਣ ਜਾਂਦਾ ਜੀ
0: ਕਾਰਡ, ਮਿੱਟੀ ਦਾ ਜਦੋਂ ਟੈਸਟ ਹੋ ਗਿਆ ਨਾਲ ਦੀ ਨਾਲ ਬਣ ਜਾਂਦਾ ਗਾ। ਕਈ ਵਾਰੀ ਜਿਹੜੇ ਤੱਤ ਨੇਗੇ ਕਿਸੇ ਹੋਰ ਲੈਬੋਰਟਰੀ ਤੋਂ ਟੈਸਟ ਕਰਾਉਣੇ ਤਾਂ ਉਹ ਵਿਦਿਨ ਜਿਹੜਾ ਟਾਈਮ ਆ ਬਣ ਕੇ ਆ ਜਾਂਦੇ ਹੈਗੇ
1: ਜੀ। ਅਤੇ ਅਕਸਰ ਆਪਾਂ ਗੱਲ ਕਰਦੇ ਹਾਂ ਜੀ ਮਿੱਟੀ ਪਾਣੀ ਦੀ ਪਰਖ ਦੀ, ਕੀ ਇਸ ਸੋਇਲ ਹੈਲਥ ਕਾਰਡ ਦੇ ਨਾਲ ਪਾਣੀ ਦੀ ਪਰਖ ਵੀ ਹੋ ਸਕਦੀ ਹੈ ਜਾਂ ਵੱਖਰਾ ਕੋਈ ਪ੍ਰੋਸੈਸ ਹੈ?
0: ਪਾਣੀ ਦੀ ਪਰਖ ਵਾਸਤੇ ਸਾਮੀਆਂ ਹੀ ਲੈਬੋਰਟਰੀਆਂ ਨੇ ਜਿਹੜੀਆਂ ਉਹ ਪਾਣੀ ਦੀ ਪਰਖ ਕਰਦੀਆਂ ਨੇ, ਪਰ ਮਿੱਟੀ ਪਰਖ ਦੇ ਨਾਲ ਜਿਹੜਾ ਗਾ ਵੀ ਇਹ 1 ਰੁਪਏ ਵਾਲੀ ਕੀਮਤ ਵਾਲਾ ਇਹ ਸਕੀਮ ਤੋਂ ਵੱਖਰਾ ਹੋ ਜਾਂਦਾ ਗਾ। ਆਪਣੀਆਂ ਲੈਬੋਰਟਰੀਜ਼ ਨੇ ਜਿਹੜੀਆਂ ਪਾਣੀ ਟੈਸਟ ਉਹ ਪਹਿਲਾਂ ਤੋਂ ਕਰਦੀਆਂ ਸੀ, ਹੁਣ ਵੀ ਕਰਦੀਆਂ ਨੇਗੀਆਂ।
1: ਅਤੇ ਇੱਕ ਹੋਰ ਬੜੀ ਸਕੀਮ ਚਰਚਾ ਦੇ ਵਿੱਚ ਰਹਿੰਦੀ ਹੈ, ਸ਼ਾਇਦ ਬਹੁਤੇ ਕਿਸਾਨ ਉਹਦੇ ਬਾਰੇ ਜਾਣਦੇ ਨੇ ਜਾਂ ਨਹੀਂ ਜਾਣਦੇ, ਉਹ ਹੈ ਆਤਮਾ ਸਕੀਮ। ਆਤਮਾ ਸਕੀਮ ਕੀ ਹੈ ਜੀ, ਜੇਕਰ ਆਪਾਂ ਸੌਖੇ ਸ਼ਬਦਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਦੱਸਣਾ ਹੋਵੇ?
0: ਆਤਮਾ ਸਕੀਮ ਖੇਤੀਬਾੜੀ ਵਿਭਾਗ ਦੀ ਇੱਕ ਬੜੀ ਜਿਹੜੀ ਹੈਗੀ ਵਧੀਆ ਸਕੀਮ ਆ, ਜਿਹਦੇ ਵਿੱਚ ਅਸੀਂ ਕਿਸਾਨਾਂ ਨੂੰ ਟ੍ਰੇਨਿੰਗ ਮੁਹੱਈਆ ਕਰਵਾਉਂਦੇ ਹਾਂ, ਉਹਨਾਂ ਦੀਆਂ ਵਿਜਿਟ ਕਰਵਾਉਂਦੇ ਹਾਂ, ਬਾਹਰ ਲੈ ਕੇ ਜਾਂਦੇ ਹਾਂ ਉਹਨਾਂ ਨੂੰ, ਚਾਹੇ ਉਹ ਆਪਣੇ ਪੰਜਾਬ ਦੇ ਵਿੱਚ ਹੋਵੇ, ਚਾਹੇ ਉਹ ਆਪਾਂ ਪੰਜਾਬ ਤੋਂ ਬਾਹਰ ਕਿਸੇ ਸੂਬੇ ਦੇ ਵਿੱਚ ਕਿਸੇ ਉੱਨਤ ਜਿਹੜੀ ਹੈਗੀ ਤਕਨੀਕ ਨਾਲ ਜਾਂ ਉੱਨਤ ਗਿਆਨ ਨਾਲ ਆਪਣਾ ਖੇਤੀ ਦੇ ਨਾਲ ਸੰਬੰਧਿਤ ਜੋ ਵੀ ਹੁੰਦਾ ਗਾ ਉਹਦੇ ਨਾਲ ਆਪਾਂ ਉਹਨਾਂ ਦੀ ਸਾਂਝ ਪਵਾਉਂਦੇ ਹਾਂ, ਟ੍ਰੇਨਿੰਗ ਕਰਵਾ ਕੇ ਆਪਾਂ ਕਿਸਾਨਾਂ ਦੀ, ਅਤੇ ਉਹਨਾਂ ਨੂੰ ਜਿਹੜਾ ਗਾ ਵੀ ਅੱਗੇ ਵਧਣ ਵਾਸਤੇ ਵੀ ਸਹਾਇਤਾ ਕਰਦੇ ਹਾਂਗੇ ਇਸ ਸਕੀਮ ਦੇ ਵਿੱਚ
1: ਜੀ। ਅਤੇ ਇਹਦੇ ਲਈ ਕਿਸਾਨ ਵੀਰ ਕਿਵੇਂ ਤੁਹਾਡੇ ਨਾਲ ਸੰਪਰਕ ਕਰਨਾ?
0: ਸਾਡੇ ਕੋਲ ਸਿੱਧੇ ਤੌਰ 'ਤੇ ਜਿਹੜਾ ਬਲਾਕ ਪੱਧਰ 'ਤੇ ਵੀ ਸੰਪਰਕ ਕੀਤਾ ਜਾ ਸਕਦਾ ਗਾ ਜਾਂ ਜ਼ਿਲ੍ਹਾ ਪੱਧਰ 'ਤੇ ਵੀ ਸਾਡੇ ਕੋਲ ਆ ਕੇ ਸੰਪਰਕ ਕੀਤਾ ਜਾ ਸਕਦਾ ਗਾ। ਅਤੇ ਕਿਸਾਨ ਜੇਕਰ ਕੇਵਲ ਵਿਜਿਟ ਕਰਕੇ ਆਉਣਾ ਚਾਹੁੰਦਾ ਗਾ, ਬਾਹਰ ਜਾ ਕੇ ਆਉਣਾ ਚਾਹੁੰਦਾ, ਦੇਖਣਾ ਚਾਹੁੰਦਾ ਕਿ, ਤਾਂ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਗਾ
1: ਜੀ। ਅਤੇ ਇਸ ਤੋਂ ਇਲਾਵਾ ਜਦੋਂ ਤੁਸੀਂ ਕਿਸਾਨਾਂ ਦੇ ਨਾਲ ਸੰਪਰਕ ਕਰਦੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਸਕੀਮ ਉਹਨਾਂ ਲਈ ਲੈ ਕੇ ਆਉਂਦੇ ਹੋ, ਸੈਮੀਨਾਰ ਲਗਾਉਂਦੇ ਹੋ ਜਾਂ ਜਾਗਰੂਕਤਾ ਨੂੰ ਲੈ ਕੇ ਕੈਂਪ ਲਗਾਏ ਜਾਂਦੇ ਨੇ, ਕੀ ਕੋਈ ਅਜਿਹਾ ਪ੍ਰੋਸੈਸ ਵੀ ਹੈ ਕਿ ਕੋਈ ਵਟਸਐਪ ਦਾ ਜਾਂ ਕਿਸੇ ਵੀ ਸੋਸ਼ਲ ਮੀਡੀਆ ਦਾ ਗਰੁੱਪ ਬਣਦਾ ਹੋਵੇ ਜਿਹਦੇ ਵਿੱਚ ਕਿਸਾਨ ਵੀਰ ਤੁਹਾਡੇ ਨਾਲ ਜੁੜ ਸਕਣ, ਤੁਸੀਂ ਉਹਨਾਂ ਨੂੰ ਸਿੱਧਾ ਇੱਕ ਗਰੁੱਪ ਦੇ ਰਾਹੀਂ ਸੰਦੇਸ਼ ਪਹੁੰਚਾ ਸਕੋ?
0: ਹਾਂਜੀ, ਇਹ ਸਾਡੇ ਜਿਹੜੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਨੇਗੇ, ਇਹਨਾਂ ਨੇ ਆਪਣੇ ਸਰਕਲ ਪੱਧਰ ਦੇ ਵੀ ਜਿਹੜੇ ਹੈਗੇ ਵਟਸਐਪ ਗਰੁੱਪ ਬਣਾਏ ਹੋਏ ਹੈਗੇ, ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਗਰੁੱਪਾਂ ਦੇ ਵਿੱਚ ਜੁੜਿਆ ਜਾ ਸਕਦਾ ਗਾ। ਅਤੇ ਜਿੱਥੇ ਉਹ ਵਿਭਾਗ ਦੀਆਂ ਜਿਵੇਂ ਸਕੀਮਾਂ ਆਉਂਦੀਆਂ ਨੇਗੀਆਂ ਤਾਂ ਉੱਥੇ ਸਿੱਧੀ ਜਾਣਕਾਰੀ ਵੀ ਦਿੰਦੇ ਆ, ਕੋਈ ਜਿਹੜਾ ਗਾ ਵੀ ਕੋਈ ਸਬਸਿਡੀ 'ਤੇ ਕੋਈ ਸਮਾਨ ਆਇਆ ਗਾ ਜਾਂ ਸਕੀਮ ਆਈ ਹੈਗੀ ਤਾਂ ਉਸ ਬਾਰੇ ਕਿਸਾਨ ਸਿੱਧੀ ਜਿਹੜੀ ਹੈਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੈਗੇ। ਉਹ ਸਾਡੇ ਨਾਲ ਕਿਸੇ ਵੀ ਪੱਧਰ 'ਤੇ ਜੁੜ ਕੇ ਵੀ ਆ ਜਿਹੜੇ ਇਹ ਟੈਕਨੋਲੋਜੀ ਦਾ ਸਾਥ ਲੈ ਕੇ ਵੀ ਸਾਡੇ ਤੋਂ ਜਿਹੜਾ ਸਕੀਮਾਂ ਦਾ ਲਾਭ ਲੈ ਸਕਦੇ ਆ ਜੇ ਉਹ ਸਾਡੇ ਦਫ਼ਤਰ ਨਹੀਂ ਆ ਸਕਦੇ।
1: ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ
0: ਸੰਪਰਕ ਕੀਤਾ ਜਾ ਸਕਦਾ
1: ਜੀ। ਤੇ ਕਿਸਾਨ ਵੀਰੋ, ਤੁਸੀਂ ਜ਼ਰੂਰ ਅਜਿਹੇ ਅਧਿਕਾਰੀਆਂ ਦੇ ਸੰਪਰਕ ਦੇ ਵਿੱਚ ਰਿਹਾ ਕਰੋ, ਕਿਉਂਕਿ ਵੱਖ ਵੱਖ ਥਾਵਾਂ 'ਤੇ ਤੁਹਾਨੂੰ ਦੱਸਿਆ ਕਿ ਦਫ਼ਤਰ ਹੁੰਦੇ ਨੇ, ਤੁਸੀਂ ਉਹਨਾਂ ਦਫ਼ਤਰਾਂ ਤੱਕ ਪਹੁੰਚ ਕਰੋਗੇ ਤਾਂ ਤੁਹਾਨੂੰ ਕੋਈ ਨਾ ਕੋਈ ਨਵੀਂ ਜਾਣਕਾਰੀ ਜ਼ਰੂਰ ਮਿਲੇਗੀ। ਅਤੇ ਖਾਸ ਤੌਰ ਦੇ ਉੱਤੇ ਜਿਹੜੀ ਗੱਲ ਕੀਤੀ ਹੈ ਮਿੱਟੀ ਪਾਣੀ ਦੀ ਪਰਖ ਦੀ, ਜੇਕਰ ਤੁਸੀਂ ਮਿੱਟੀ ਜਾਂ ਪਾਣੀ ਦੀ ਪਰਖ ਕਰਵਾਉਂਦੇ ਹੋ ਤਾਂ ਉਹਦੇ ਨਾਲ ਤੁਹਾਡੇ ਖੇਤੀ ਖਰਚੇ ਸੁਭਾਵਿਕ ਜੀ ਗੱਲ ਹੈ ਕਿ ਉਹ ਘੱਟਦੇ ਨੇ, ਕਿਉਂਕਿ ਅਸੀਂ ਅਕਸਰ

0: ਅਕਸਰ ਅਜਿਹਾ ਕਰਦੇ ਹਾਂ ਕਿ ਅਸੀਂ ਬੇਲੋੜੀਆਂ ਖਾਦਾਂ ਦੀ ਸਪਰੇਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ। ਖਾਸ ਤੌਰ ਦੇ ਉੱਤੇ ਹੁੰਦਾ ਹੈ ਕਿ ਆਂਢ ਗੁਆਂਢ ਪਤਾ ਲੱਗਦਾ ਹੈ ਕਿ ਫਲਾਣੇ ਕਿਸਾਨ ਭਰਾ ਨੇ ਅੱਜ DAP ਪਾਤੀ ਹੈ, ਫਲਾਣੇ ਕਿਸਾਨ ਭਰਾ ਨੇ ਦੂਜੀ ਖਾਦ ਪਾ ਦਿੱਤੀ ਹੈ, ਤਾਂ ਅਸੀਂ ਪਿੱਛੇ ਨਾ ਰਹਿ ਜਾਈਏ। ਅਸੀਂ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਆ ਉਹ ਖਾਦਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਾਂ, ਜਾਂ ਸਾਨੂੰ ਕੋਈ ਐਸੀ ਸਲਾਹ ਦੇ ਦਿੰਦਾ, ਕੋਈ ਵੀ ਦੁਕਾਨਦਾਰ ਜਾਂ ਜਿੱਥੋਂ ਅਸੀਂ ਸੰਪਰਕ ਦੇ ਵਿੱਚ ਜਾ ਕੇ ਅਜਿਹੀਆਂ ਖਾਦਾਂ ਖਰੀਦਦੇ ਹਾਂ, ਤਾਂ ਕਹਿੰਦਾ ਯਾਰ ਇਹ ਚੀਜ਼ ਤੁਸੀਂ ਪਾਲੋ, ਇਹਦੇ ਨਾਲ ਤੁਹਾਡੀ ਖੇਤੀ ਹੈ, ਤੁਹਾਡੀ ਜਿਹੜੀ ਫਸਲ ਆ ਹੋਰ ਵੀ ਵਧੀਆ ਝਾੜ ਦੇਵੇਗੀ। ਤਾਂ ਅਜਿਹੀਆਂ ਗੱਲਾਂ ਤੋਂ ਤੁਹਾਨੂੰ ਬਚਣ ਦੀ ਲੋੜ ਆ। ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਸਰਕਾਰ ਦੀਆਂ ਸਕੀਮਾਂ ਦਾ ਲਾਭ ਲੈਂਦੇ ਹੋ, ਤਾਂ ਹੀ ਤੁਸੀਂ ਅਜਿਹੀਆਂ ਬੇਲੋੜੀਆਂ ਜਿਹੜੀਆਂ ਚੀਜ਼ਾਂ ਨੇ ਜਾਂ ਖਰਚੇ ਨੇ ਉਹਨਾਂ ਤੋਂ ਬਚ ਸਕਦੇ ਹੋ। ਇਸੇ ਕਰਕੇ ਸਾਡਾ ਮਕਸਦ ਹੁੰਦਾ ਹੈ ਕਿ ਤੁਹਾਡੇ ਨਾਲ ਅਜਿਹੀ ਜਾਣਕਾਰੀ ਸਾਂਝੀ ਕਰੀਏ ਜਿਹੜੀ ਤੁਹਾਨੂੰ ਹਮੇਸ਼ਾ ਲਾਹੇਵੰਦ ਹੀ ਲੱਗੇ, ਅਤੇ ਖਾਸ ਤੌਰ ਦੇ ਉੱਤੇ ਸਕੀਮਾਂ ਦੇ ਉੱਤੇ ਅੱਜ ਆਪਾਂ ਗੱਲ ਕਰ ਰਹੇ ਹਾਂ। ਅਤੇ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਜੀ ਖੇਤੀ ਖਰਚਿਆਂ ਦੀ, ਤਾਂ ਖੇਤੀ ਖਰਚੇ ਦਿਨ ਬ ਦਿਨ ਵੱਧਦੇ ਜਾ ਰਹੇ ਨੇ, ਜਿਹਨੂੰ ਕਹਿ ਦਿੰਦੇ ਕਿ ਲਾਗਤ ਵੱਧ ਰਹੀ ਹੈ ਪਰ ਜਿਹੜਾ ਮੁਨਾਫਾ ਹੈ ਕਿਸਾਨਾਂ ਦਾ ਉਹ ਘੱਟ ਰਿਹਾ ਹੈ। ਤਾਂ ਇਹਦੇ ਵਾਸਤੇ ਕਿਸਾਨਾਂ ਨੂੰ ਕੀ ਕਰਨਾ ਚਾਹੀਦਾ ਹੈ, ਕਿਹੜੇ ਉਹ ਸਹਾਇਕ ਧੰਦੇ ਅਪਣਾ ਸਕਦੇ ਨੇ ਜਾਂ ਕਿਵੇਂ ਉਹ ਆਪਣੇ ਖੇਤੀ ਖਰਚੇ ਘਟਾ ਸਕਦੇ ਨੇ?
1: ਸਭ ਤੋਂ ਪਹਿਲਾਂ ਤਾਂ ਜੀ ਜੇ ਆਪਾਂ ਖੇਤੀ ਖਰਚੇ ਘਟਾਉਣੇ ਆ ਤਾਂ ਆਪਣਾ ਆਪਾਂ ਨੂੰ ਬਜਟ ਬਣਾ ਕੇ ਚੱਲਣਾ ਚਾਹੀਦਾ। ਹਰ ਇੱਕ ਚੀਜ਼ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਖਰਚਾ ਇੱਥੇ ਇੰਨਾ ਹੋਣਾ ਗਾ ਅਤੇ ਸਾਨੂੰ ਇੰਨੀ ਬੱਚਤ ਹੋਣੀ ਆ। ਖੇਤੀ ਦੇ ਵਿੱਚੋਂ ਲਗਭਗ ਜਿਹੜੀ ਇਨਕਮ ਆ ਉਹ ਸੀਮਿਤ ਹੁੰਦੀ ਆ, ਪਰ ਆਪਾਂ ਖਰਚੇ ਬਹੁਤ ਵਧਾ ਲੈਂਦੇ ਹਾਂ। ਬੇਲੋੜੀਆਂ ਖਾਦਾਂ, ਬੇਲੋੜੇ ਕੀਟਨਾਸ਼ਕ, ਇਹਨਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ। ਸਾਡੇ ਮਾਹਿਰ ਜਿਹੜੇ ਹੈਗੇ, ਅਸੀਂ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਲਾਉਂਦੇ ਹਾਂ, ਕਿਸਾਨ ਤੱਕ ਖੁਦ ਪਹੁੰਚ ਕਰਦੇ ਹਾਂ। ਅਸੀਂ ਵਾਰ ਵਾਰ ਜਾ ਕੇ ਕੈਂਪਾਂ ਦੇ ਵਿੱਚ ਇਹੀ ਗੱਲਾਂ ਕਹਿੰਦੇ ਹਾਂਗੇ ਵੀ ਭਾਈ ਜਿਹੜਾ ਇਹ ਹੈਗਾ ਆਪਣਾ ਪ੍ਰਮਾਣਿਤ ਕਿਸਮਾਂ ਬੀਜੋ, ਅਤੇ ਜਿਹੜਾ ਰਿਕਮੈਂਡਡ ਜਾਂ ਸਿਫਾਰਿਸ਼ ਉਹਦਾ ਜਿੰਨਾ ਵੀ ਸਾਡੇ ਇਨਪੁੱਟਸ ਨੇ ਉਹਨਾਂ ਦੀ ਵਰਤੋਂ ਕਰੋ ਤਾਂ ਜੋ ਜਿਹੜਾ ਤੁਹਾਡੀ ਸ਼ੁੱਧ ਇਨਕਮ ਆ ਉਹਦੇ ਵਿੱਚ ਲਾਭ ਹੋ ਸਕੇ, ਜਿਹੜੀ ਆਪਣੀ ਕਮਾਈ ਆ ਉਹਦੇ ਵਿੱਚ ਵਾਧਾ ਹੋ ਸਕੇ। ਅਤੇ ਇੱਕ ਹੈਗਾ ਵੀ ਜਿਹੜੇ ਲੋਨ ਲੈਣ ਬਾਰੇ, ਲੋਨ ਲੈਣ ਵੇਲੇ ਆਪਾਂ ਨੂੰ ਜਿਹੜੀ ਸਮਝ ਆ ਉਹ ਸਹੀ ਵਰਤਣੀ ਚਾਹੀਦੀ ਹੈਗੀ। ਉਹਦੇ ਵਿੱਚ ਇਹ ਆ ਬੇਲੋੜੇ ਜਿਹੜੇ ਆਪਾਂ ਨੂੰ ਕਰਜ਼ੇ ਆ ਉਹਨਾਂ ਤੋਂ ਬਚਣਾ ਚਾਹੀਦਾ ਹੈਗਾ। ਆਪਾਂ ਮੰਤਵ ਕੀ ਆ ਕਿ ਆਪਾਂ ਵਾਕਈ ਕਰਜ਼ਾ ਜਿਹੜਾ ਹੈਗਾ ਸਹੀ ਮੰਤਵ ਦੇ ਨਾਲ ਲਿਆ ਅਤੇ ਸਹੀ ਵਰਤੋਂ ਕਰ ਰਹੇ ਹਾਂਗੇ, ਜੇਕਰ ਇਹ ਸਮਝ ਨਾਲ ਚੱਲਾਂਗੇ ਤਾਂ ਸਾਡੀ ਕਾਫ਼ੀ ਬੱਚਤ ਇਹਦੇ ਵਿੱਚ ਹੋ ਜਾਂਦੀ ਹੈਗੀ।
0: ਬਿਲਕੁਲ ਕਿਸਾਨ ਵੀਰੋ, ਤੁਸੀਂ ਸੰਯਮ ਦੇ ਨਾਲ ਚੱਲੋਗੇ, ਸਹੀ ਤਰੀਕੇ ਦੇ ਨਾਲ ਖੇਤੀ ਨੂੰ ਕਰੋਗੇ, ਵੈਸੇ ਤਾਂ ਤੁਹਾਨੂੰ ਸਾਰਾ ਕੁਝ ਪਤਾ ਹੈ, ਤੁਹਾਨੂੰ ਤੁਹਾਡੇ ਤੋਂ ਤਾਂ ਸਾਡੇ ਵਰਗੇ ਜਿਹੜੇ ਲੋਕ ਨੇ ਉਹ ਵੀ ਰਾਏ ਲੈਂਦੇ ਨੇ ਕਿ ਕਈ ਵਾਰ ਹੁੰਦਾ ਹੈ ਕਿ ਪਤਾ ਨਹੀਂ ਹੁੰਦਾ ਕਿ ਕਿੰਨੀ ਕੁ ਮਿਕਦਾਰ ਦੇ ਵਿੱਚ ਕਿੱਥੇ ਬੀਜ ਪਾਉਣਾ ਹੈ, ਕਿਵੇਂ ਬੀਜ ਦੀ ਸੋਧ ਕਰਨੀ ਹੈ। ਤੁਸੀਂ ਹੁਣ ਆਪਣਾ ਬੀਜ ਵੀ ਖੁਦ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਕਰਕੇ ਸਮੇਂ ਦੇ ਹਾਣੀ ਬਣਨ ਦੀ ਲੋੜ ਇਸ ਕਰਕੇ ਹੈ ਕਿਉਂਕਿ ਖੇਤੀਬਾੜੀ ਵਿਭਾਗ ਦੀਆਂ ਕਾਫ਼ੀ ਉਹਨਾਂ ਦੀਆਂ ਸਕੀਮਾਂ ਨੇ, ਕੇਂਦਰ ਸਰਕਾਰ ਦੀਆਂ ਸਕੀਮਾਂ ਨੇ, ਪੰਜਾਬ ਸਰਕਾਰ ਦੀਆਂ ਸਕੀਮਾਂ ਨੇ, ਹਰ ਸੂਬੇ ਦੀ ਸਰਕਾਰ ਦੀਆਂ ਵੱਖੋ ਵੱਖਰੀਆਂ ਸਕੀਮਾਂ ਵੀ ਹੁੰਦੀਆਂ ਨੇ। ਇਸ ਕਰਕੇ ਤੁਸੀਂ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਜ਼ਰੂਰ ਲਿਆ ਕਰੋ, ਕਿਉਂਕਿ ਸਰਕਾਰ ਤੁਹਾਡੇ ਵਾਸਤੇ ਸਕੀਮਾਂ ਲੈ ਕੇ ਆਉਂਦੀ ਹੈ ਤਾਂ ਜੋ ਦੇਸ਼ ਦੇ ਅੰਨ ਭੰਡਾਰ ਦੇ ਵਿੱਚ ਜਿਹੜਾ ਤੁਹਾਡਾ ਯੋਗਦਾਨ ਆ ਉਹਨੂੰ ਹੋਰ ਵੀ ਵਧਾਇਆ ਜਾ ਸਕੇ। ਅਤੇ ਫਸਲੀ ਵਿਭਿੰਨਤਾ ਨੂੰ ਲੈ ਕੇ ਵੀ ਚਰਚਾਵਾਂ ਲਗਾਤਾਰ ਚੱਲਦੀਆਂ ਰਹਿੰਦੀਆਂ ਨੇ। ਅਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਸਕੀਮਾਂ ਦੀ ਗੱਲ ਕਰ ਰਹੇ ਹੋ ਤਾਂ ਉਹਦੇ ਵਿੱਚ ਫਸਲੀ ਵਿਭਿੰਨਤਾ ਨੂੰ ਲੈ ਕੇ ਕਿਸਾਨਾਂ ਨੂੰ ਕਿਵੇਂ ਜਾਗਰੂਕ ਕੀਤਾ ਜਾਂਦਾ ਹੈ ਜੀ?
1: ਸਾਡੇ ਜਿਹੜੇ ਜ਼ਿਲ੍ਹਾ ਪੱਧਰ ਦੇ, ਬਲਾਕ ਪੱਧਰ ਦੇ ਜਾਂ ਪਿੰਡ ਪੱਧਰ ਦੇ ਕੈਂਪ ਲਗਾਤਾਰ ਚੱਲਦੇ ਰਹਿੰਦੇ ਹੈਗੇ। ਆਤਮਾ ਸਕੀਮ ਅਧੀਨ ਵੀ ਅਸੀਂ ਕੈਂਪ ਲਾਉਂਦੇ ਹਾਂ, ਜਾਂ ਸਾਨੂੰ ਕੋਈ ਵਿਸ਼ੇਸ਼ ਆਪਣਾ ਸਕੀਮ ਅਧੀਨ ਕੈਂਪ ਆ ਜਾਣ ਤਾਂ ਅਸੀਂ ਉਹ ਵੀ ਲਾਉਂਦੇ ਹੈਗੇ। ਤਾਂ ਉਹਨਾਂ ਦੇ ਵਿੱਚ ਲਗਾਤਾਰ ਅਸੀਂ ਇਹਨਾਂ ਚੀਜ਼ਾਂ ਬਾਰੇ ਕਿਸਾਨਾਂ ਨਾਲ ਆਪਣੀ ਸਾਂਝ ਆ ਜਿਹੜੀ ਉਹਨਾਂ ਨਾਲ ਗੱਲਬਾਤ ਕਰਕੇ ਉਹ ਪਾਉਂਦੇ ਰਹਿੰਦੇ ਹੈਗੇ। ਅਸੀਂ ਜਿਹੜਾ ਗਾ ਕਿਸਾਨਾਂ ਨੂੰ ਬੜੇ ਇਸ ਚੀਜ਼ ਬਾਰੇ ਉਪਰਾਲੇ ਕਰਨ ਲਈ ਬੜਾ ਕਹਿੰਦੇ ਰਹਿੰਦੇ ਹੈਗੇ, ਅਤੇ ਕਿਸਾਨ ਕਈ ਜਿਹੜੇ ਸਾਡੀ ਗੱਲ ਨੂੰ ਸਮਝਦੇ ਵੀ ਨੇ ਅਤੇ ਅਪਣਾਉਂਦੇ ਵੀ ਨੇ। ਅਤੇ ਇਹਨਾਂ ਜਿਹੜੇ ਕੈਂਪਾਂ ਰਾਹੀਂ ਬੜਾ ਹੀ ਜਿਹੜਾ ਸਾਡਾ ਹੈਗਾ ਵੀ ਕੰਮ ਆ ਕਾਫ਼ੀ ਹੋ ਜਾਂਦਾ ਗਾ
0: ਜੀ। ਅਤੇ ਕਿਸਾਨ ਵੀਰੋ, ਤੁਸੀਂ ਜਾਗਰੂਕ ਜ਼ਰੂਰ ਹੋਇਆ ਕਰੋ। ਅਤੇ ਸਿਕੰਦਰ ਜੀ, ਜਿਵੇਂ ਹੁਣ ਕਣਕ ਤੋਂ ਬਾਅਦ ਝੋਨੇ ਦੀ ਲਵਾਈ ਦਾ ਸੀਜ਼ਨ ਬੜੇ ਜ਼ੋਰਾਂ ਦੇ ਉੱਤੇ ਚੱਲ ਰਿਹਾ ਹੈ, ਤਾਂ ਇਸ ਦੌਰਾਨ ਤੁਹਾਡੇ ਮੁਤਾਬਕ ਕਿਸਾਨਾਂ ਨੂੰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤਾਂ ਜੋ ਖੇਤੀ ਖਰਚੇ ਘਟਾਏ ਜਾ ਸਕਣ? ਅਤੇ ਇਸ ਤੋਂ ਇਲਾਵਾ ਜਿਹੜਾ ਹੁਣ ਦਾ ਸੀਜ਼ਨ ਆ ਤਾਂ ਉਹਦੇ ਬਾਰੇ ਵੀ ਕੁਝ ਮਸ਼ੀਨਰੀ ਵਗੈਰਾ ਹੁੰਦੀ ਹੋਵੇਗੀ, ਉਹਦੇ ਬਾਰੇ ਜ਼ਰੂਰ ਦੱਸਿਓ।
1: ਮਸ਼ੀਨਰੀ ਜਿਹੜੀ ਹੈਗੀ ਆਪਣੀ ਸਕੀਮਾਂ ਦੇ ਵਿੱਚ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸ ਚੁੱਕਿਆ, CDP, CRM ਅਤੇ ਜਿਹੜੀ ਆਪਣੀ ਸਮੈਮ ਸਕੀਮ ਹੈ, ਤਿੰਨਾਂ ਦੇ ਵਿੱਚ ਜਿਹੜੀ ਸੀਗੀ ਇਹਨਾਂ ਦੀਆਂ ਆਪਣੀਆਂ ਬੇਨਤੀਆਂ ਜਿਹੜੀਆਂ ਨੇ ਕਿਸਾਨਾਂ ਵੱਲੋਂ ਲਗਾਈਆਂ ਜਾ ਚੁੱਕੀਆਂ ਨੇਗੀਆਂ। ਹੁਣ ਜਿਹੜਾ ਅਗਲੇ ਕਦਮ ਨੇਗੇ ਜਿਹੜੇ ਉਹ ਇਹਨਾਂ ਦਾ ਜਿਹੜਾ ਡਰਾ ਨਿਕਲਣਾ ਹੁੰਦਾ ਉਹ ਨਿਕਲਣਾ ਗਾ।
0: ਹੂੰ
1: ਉਸ ਤੋਂ ਬਾਅਦ ਜਿਹੜਾ ਇਹਨਾਂ ਨੂੰ ਸੈਕਸ਼ਨ ਪੱਤਰ

0: ਜਾਰੀ ਹੋਊਗਾ, ਜਿਹਦੇ ਨਾਲ ਜਿਹੜਾ ਹੈਗਾ ਕਿਸਾਨ ਹੈਗਾ ਵੀ ਆਪਣੀ ਮਸ਼ੀਨ ਖਰੀਦਣ ਦੇ ਲਈ ਮਨਜ਼ੂਰ ਸ਼ੁਦਾ ਹੋ ਜੂਗਾ ਅਤੇ ਉਹ ਖਰੀਦ ਸਕੇਗਾ। ਇਹ ਇੱਥੋਂ ਜਿਹੜੀਆਂ ਇਹਨਾਂ ਨੇ ਸਕੀਮਾਂ ਵਿੱਚ ਜਿਹੜੀਆਂ ਮਸ਼ੀਨਾਂ ਅਪਲਾਈ ਕੀਤੀਆਂ ਸੀ ਉਹਨਾਂ ਨੂੰ ਵਰਤ ਸਕਦਾ ਹੈਗਾ। ਅਤੇ ਹੁਣ ਜਿਹੜਾ ਮੇਨ ਹੈਗਾ ਵੀ ਝੋਨੇ ਦੇ ਵਿੱਚ ਆਪਾਂ ਖੇਤੀ ਲਾਗਤ ਕਿਵੇਂ ਘਟਾ ਸਕਦੇ ਹਾਂ, ਤਾਂ ਉਹ ਆ ਜਿਵੇਂ ਇੱਕ ਸਿੱਧੀ ਬਿਜਾਈ ਹੋ ਜਾਂਦੀ ਆ, ਉਹਦੇ ਨਾਲ ਸਾਡੀ ਜਿਹੜੀ ਆ ਲੇਬਰ ਆ ਝੋਨਾ ਲਗਾਉਣ ਵਾਲੀ ਹੀ ਬਹੁਤ ਘੱਟ ਜਾਂਦੀ ਆ। ਅਤੇ ਦੂਜੀ ਗੱਲ ਇਹ ਆ ਵੀ ਸਾਡਾ ਮੇਨ ਫੋਕਸ ਆ ਵੀ ਜਿਹੜਾ ਮੇਨ ਧਿਆਨ ਹੋਣਾ ਚਾਹੀਦਾ ਹੈਗਾ ਉਹ ਆ ਵੀ ਸਾਡੀ ਇਨਪੁੱਟਸ ਜਿੰਨੀਆਂ ਹੈਗੀਆਂ ਨੇ ਸਿਫਾਰਸ਼ ਦਾ ਵੀ ਜਿਹੜਾ ਅਸੀਂ ਉਹਦੇ ਵਿੱਚ ਖਾਦਾਂ ਪਾਉਣੀਆਂ ਨੇ ਕੀਟਨਾਸ਼ਕ ਪਾਉਣੇ ਆ ਉਹ ਬੇਲੋੜੇ ਨਾ ਜਾਣ, ਅਤੇ ਉਹ ਜਿਹੜੇ ਹੈਗੇ ਵੀ ਉਹਨੇ ਹੀ ਪੈਣ ਜਿੰਨੇ ਮਹਿਕਮਾ ਸਿਫਾਰਸ਼ ਕਰ ਰਿਹਾ ਜਾਂ ਯੂਨੀਵਰਸਿਟੀ ਸਿਫਾਰਸ਼ ਕਰ ਰਹੀ ਹੈਗੀ।
1: ਜੀ ਸਿਕੰਦਰ ਜੀ, ਤੁਸੀਂ ਸਟੂਡੀਓ ਦੇ ਵਿੱਚ ਆਏ, ਕਿਸਾਨ ਵੀਰਾਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
0: ਬਹੁਤ ਬਹੁਤ ਧੰਨਵਾਦ ਜੀ।
1: ਸੋ ਕਿਸਾਨ ਵੀਰੋ, ਇਹ ਸਨ ਸਾਡੇ ਨਾਲ ਸਿਕੰਦਰ ਸਿੰਘ ਹੋਰੀ, ਖੇਤੀਬਾੜੀ ਵਿਕਾਸ ਅਫਸਰ, ਜਿਨ੍ਹਾਂ ਨੇ ਤੁਹਾਨੂੰ ਦੱਸਿਆ ਕਿ ਸਰਕਾਰ ਦੀਆਂ ਕਿਹੜੀਆਂ ਸਕੀਮਾਂ ਨੇ ਅਤੇ ਤੁਸੀਂ ਉਹਨਾਂ ਦਾ ਕਿਵੇਂ ਲਾਹਾ ਲੈ ਸਕਦੇ ਹੋ। ਕਿਸਾਨ ਵੀਰੋ ਅਤੇ ਕਿਸਾਨ ਭੈਣੋ, ਆਓ ਸੁਣਦੇ ਹਾਂ ਹੁਣ ਇੱਕ ਪੰਜਾਬੀ ਗੀਤ।

ਕਿਸਾਨ ਵੀਰੋ ਤੇ ਕਿਸਾਨ ਭੈਣੋ, ਇਹ ਗੀਤ ਤੁਸੀਂ ਸੁਣ ਰਹੇ ਸੀ ਆਸਾ ਸਿੰਘ ਮਸਤਾਨਾ ਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਗਾਇਆ ਹੋਇਆ। ਹੁਣ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ।

0: ਭਾਵੇਂ ਬੇਅੰਤ ਸਾਗਰਾਂ 'ਚ ਪਾਣੀ ਸਮਾਇਆ ਹੋਇਆ, ਰੱਬ ਨੇ ਆਪਣੇ ਨਾਮ ਕਰਾਇਆ ਹੋਇਆ। ਲੱਗਦਾ ਤਾਂ ਹੀ ਲਾਪਰਵਾਹ ਹੋ ਕੇ ਡੋਲੀ ਜਾਂਦੇ ਹਾਂ, ਲੱਭਣਾ ਕੱਖ ਵੀ ਨਹੀਂ, ਉਹਦੇ ਭੇਤ ਅਸੀਂ ਬੇਵਜ੍ਹਾ ਫਰੋਲੀ ਜਾਂਦੇ ਹਾਂ। ਕੁਦਰਤ ਨਾਲ ਹੀ ਅਸੀਂ ਹੱਸ ਰਹੇ ਹਾਂ, ਕੁਦਰਤ ਤੋਂ ਹੀ ਅਸੀਂ ਨੱਸ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।
1: ਐਫ ਐਮ ਬੈਂਡ 100.2 ਮੈਗਾ ਹਰਟਸ 'ਤੇ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਹੁਣ ਤੋਂ ਕੁਝ ਹੀ ਪਲ ਬਾਅਦ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ, ਰਿਲੇ ਹੋਣਗੇ ਸਾਡੇ ਦਿੱਲੀ ਕੇਂਦਰ ਤੋਂ। ਇਸ ਲਈ ਕਰ ਲਓ ਕੁਝ ਪਲ ਉਡੀਕ।

ਰਾਤੀ 10 ਵਜ ਕੇ 2 ਮਿੰਟ ਪੇਸ਼ ਕਰਾਂਗੇ ਪ੍ਰੋਗਰਾਮ ਪੰਜਾਬੀ ਤੜਕਾ। ਇਸ ਪ੍ਰੋਗਰਾਮ 'ਚ ਤੁਹਾਡੀ ਪਸੰਦ ਦੇ ਗੀਤ ਸੁਣਵਾਏ ਜਾਣਗੇ ਅਤੇ ਇਹ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਦੁਆਰਾ ਭੇਜੇ ਹੋਏ ਵਟਸਐਪ 'ਤੇ ਖਤਾਂ 'ਤੇ ਆਧਾਰਿਤ। ਪੁਰਾਣੀਆਂ ਹਿੰਦੀ ਫਿਲਮਾਂ 'ਚੋਂ ਕਰਾਂਗੇ ਤੁਹਾਨੂੰ ਸਰਸ਼ਾਰ ਪ੍ਰੋਗਰਾਮ ਰਚਨੀ ਗੰਧਾ ਤਹਿਤ। ਇਸ ਦਾ ਸਮਾਂ ਰਹੇਗਾ ਰਾਤੀ 10:30 ਵਜੇ ਦਾ। ਇਸ ਸਭਾ ਦੌਰਾਨ ਸਮਾਚਾਰ ਬੁਲੇਟਿਨ ਇਸ ਤਰ੍ਹਾਂ ਸੁਣ ਸਕੋਗੇ। ਸ਼ਾਮ 6:20 ਹੋਣਗੀਆਂ ਪ੍ਰਾਦੇਸ਼ਿਕ ਖਬਰਾਂ ਅਤੇ 7:30 ਹੋਣਗੀਆਂ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ। ਰਾਤੀ 9:15 ਸਮਾਚਾਰ ਸੰਧਿਆ ਤਹਿਤ ਹਿੰਦੀ 'ਚ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਅਤੇ ਹਿੰਦੀ 'ਚ ਹੀ ਸਮਾਚਾਰ ਰਿਲੇ ਹੋਣਗੇ ਰਾਤੀ 11:00। ਰਾਤੀ 9:00 ਤੋਂ ਲੈ ਕੇ 10:00 ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ। ਰਾਤੀ 11:05 ਤੇ ਹੋਣਗੇ ਅੰਗਰੇਜ਼ੀ 'ਚ ਸਮਾਚਾਰ ਅਤੇ ਰਾਤੀ 11:10 ਹੋਏਗੀ ਸਾਡੀ ਅੱਜ ਦੀ ਇਸ ਸਭਾ ਦੀ ਸਮਾਪਤੀ। ਇਹ ਸਨ ਸਾਡੇ ਕੇਂਦਰ ਤੋਂ ਬਾਕੀ ਰਹਿੰਦੀ ਸਭਾ 'ਚ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ 100:2। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ 'ਤੇ ਸੁਣ ਰਹੇ ਹੋ। ਆਓ ਸੁਣਦੇ ਹਾਂ ਏਕ ਭਾਰਤ ਸ੍ਰੇਸ਼ਟ ਭਾਰਤ, ਆਵਾਜ਼ਾਂ ਨੇ ਉਸਤਾਦ ਰਾਸ਼ਿਦ ਖਾਨ ਅਤੇ ਸਾਥੀਆਂ ਦੀਆਂ।

0: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ, ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਨ ਬਚਾਓ।
1: ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਹੁਣ ਤੋਂ ਕੁਝ ਚਿਰ ਪਿੱਛੋਂ ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਖ਼ਬਰਾਂ ਸਾਡੇ ਜਲੰਧਰ ਕੇਂਦਰ ਤੋਂ। ਇਸ ਲਈ ਕਰ ਲਓ ਕੁਝ ਪਲ ਉਡੀਕ।
2: ज्यादा बोनस अपनों के लिए सबसे सही RKLI, इससे बेहतर कुछ नहीं।
3: अपने परिवार को दीजिए सुरक्षित जीवन रूरल पोस्ट लाइफ इंश्योरेंस RKLI की लाइफ इंश्योरेंस पॉलिसीज के साथ। अपने नजदीकी डाकघर से आज ही संपर्क करें या indiapost.gov.in पर लॉग ऑन करें।
4: नमस्कार, ए आकाशवाणी है। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖ਼ਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖ਼ਬਰਾਂ। ਭਾਰਤ ਨੇ ਅੱਜ ਦੁਹਰਾਇਆ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਲਗਾਤਾਰ ਹਮਾਇਤ ਦੇਣ ਦੇ ਜਵਾਬ ਵਿੱਚ ਸਿੰਧੂ ਜਲ ਸੰਧੀ ਅਜੇ ਵੀ ਮੁਲਤਵੀ ਏ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਕਪੂਰਥਲਾ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਕਹਿਣਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਏ। ਅਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6-9 July ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਹੁਣ ਖ਼ਬਰਾਂ ਵਿਸਥਾਰ ਨਾਲ। ਭਾਰਤ ਨੇ ਅੱਜ ਦੁਹਰਾਇਆ ਕਿ ਪਾਕਿਸਤਾਨ ਵੱਲੋਂ ਸਰਹੱਦ ਪਾਰ ਦਹਿਸ਼ਤਗਰਦੀ ਨੂੰ ਲਗਾਤਾਰ ਹਮਾਇਤ ਦੇਣ ਦੇ ਜਵਾਬ ਵਿੱਚ ਸਿੰਧੂ ਜਲ ਸੰਧੀ IWT ਅਜੇ ਵੀ ਮੁਲਤਵੀ ਏ। ਅੱਜ ਸ਼ਾਮ ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਸਿੰਧੂ ਜਲ ਸੰਧੀ 'ਤੇ ਭਾਰਤ ਦਾ ਰੁੱਖ ਸਪਸ਼ਟ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਸਰਹੱਦ ਪਾਰ ਦਹਿਸ਼ਤਗਰਦੀ ਤੋਂ ਭਰੋਸੇਯੋਗ ਅਤੇ ਸਥਾਈ ਤੌਰ 'ਤੇ ਪਿੱਛੇ ਹਟਣਾ ਹੋਏਗਾ।
5: India's position on the Indus Waters Treaty.
6: सिंधु जल संधि पर भारत का रुख पहले की तरह स्पष्ट है। पाकिस्तान के लगातार सीमा पार आतंकवाद को मदद देने के जवाब में सिंधु जल संधि को रोक दिया गया था। पाकिस्तान को विश्वसनीय तरीके से सीमा पार आतंकवाद को मदद देना बंद करना पड़ेगा।
4: ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਜਨਰਲ ਵਰਗ ਨੂੰ ਸਿਰਫ਼ 1,000 ਰੁਪਏ ਪ੍ਰਤੀ ਮਹੀਨਾ ਅਤੇ ਪੱਟੀ ਦਰਜ ਜਾਤਾਂ ਵਰਗ ਨੂੰ 1,500 ਰੁਪਏ ਪ੍ਰਤੀ ਮਹੀਨੇ ਦਾ ਤਬਾਦਲਾ ਕਰਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ 2021 ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਵੱਲੋਂ ਕੀਤੇ ਵਾਅਦੇ ਮੁਤਾਬਕ 51 ਮਹੀਨਿਆਂ ਦੇ ਕੁੱਲ 51,000 ਰੁਪਏ ਦੀ ਰਕਮ ਦਾ ਔਰਤ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਤਬਾਦਲਾ ਕੀਤਾ ਜਾਣਾ ਸੀ।
7: ਆਮ ਆਦਮੀ ਪਾਰਟੀ ਨੇ 51 ਮਹੀਨੇ ਹੋ ਚੁੱਕੇ ਅੱਜ, ਜੇ 1,000 ਦੇ ਹਿਸਾਬ ਨਾਲ ਤਾਂ 51,000 ਰੁਪਇਆ ਦੇਣਾ ਚਾਹੀਦਾ, ਪਰ 1,000 ਦੇ ਹਿਸਾਬ ਨਾਲ 51 ਦੇਣ ਦੀ ਥਾਂ ਤੇ ਹੁਣ ਉਹ ਕਹਿੰਦੇ ਕਿ ਅਸੀਂ 3 ਮਹੀਨਿਆਂ ਦਾ ਦੇਵਾਂਗੇ। ਤੇ 3 ਮਹੀਨੇ ਵੀ ਜਿਹੜੇ ਕਹਿ ਰਹੇ ਆ ਉਹ 3 ਮਹੀਨੇ ਹੁਣ ਤੋਂ ਨਹੀਂ, ਉਹਦੇ 'ਚ ਵੀ ਝੂਠ ਆ। ਮੈਂ ਅਖਬਾਰਾਂ ਰਾਹੀਂ ਪੜ੍ਹਿਆ ਕਿ ਇਹਦੇ 'ਚ ਲਿਖਿਆ ਗਿਆ ਕਿ ਇਹ 3 ਮਹੀਨੇ ਜਿਹੜੇ ਆਉਣ ਵਾਲੇ ਜੁਲਾਈ, ਅਗਸਤ, ਸਪਤੰਬਰ ਅੱਗੇ, ਉਹ ਕਿਉਂ ਕਿ ਇੱਕ ਜੁਮਲੇਬਾਜ਼ੀ ਆ, ਇਹਨਾਂ ਨੂੰ ਲੱਗਦਾ ਕਿ ਉਦੋਂ ਤੱਕ ਇਹ ਕੋਰਟ ਲੱਗ ਜਾਣਾ ਜਾਂ 1-2 ਮਹੀਨੇ ਦੇਣੇ ਪੈਣੇ ਆ।
4: ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੀ ਢਿੱਲੋਂ ਨੇ ਕਿਹਾ ਕਿ ਜਿਵੇਂ ਐਲਾਨ ਕੀਤਾ ਗਿਆ ਸੀ, ਇਹ ਗਾਰੰਟੀ ਪੰਜਾਬ ਵਿੱਚ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਲਈ ਸੀ, ਜਿਸ ਵਿੱਚ 1,25,00,000 ਤੋਂ ਵੱਧ ਔਰਤਾਂ ਸ਼ਾਮਲ ਸਨ। ਪਰ ਮਾਨ ਸਰਕਾਰ ਦਾਅਵਾ ਕਰਦੀ ਏ ਕਿ ਉਨ੍ਹਾਂ ਨੇ ਸਿਰਫ਼ 36,00,000 ਔਰਤਾਂ ਨੂੰ ਪੈਸੇ ਟਰਾਂਸਫਰ ਕੀਤੇ ਨੇ। ਇਸ ਦਾ ਮਤਲਬ ਇਹ ਕਿ 99,00,000 ਤੋਂ ਵੱਧ ਔਰਤਾਂ ਨੂੰ ਵਾਅਦਾ ਕੀਤੇ ਗਏ 1,000 ਰੁਪਏ ਦੀ ਸਹਾਇਤਾ ਤੋਂ ਇਨਕਾਰ ਕੀਤਾ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਪੰਜਾਬ ਦੀਆਂ ਔਰਤਾਂ ਲਈ ਉਦੋਂ ਤੱਕ ਲੜਦੀ ਰਹੇਗੀ ਜਦੋਂ ਤੱਕ ਹਰ ਵਾਅਦਾ ਕੀਤਾ ਗਿਆ ਰੁਪਿਆ ਉਨ੍ਹਾਂ ਦੇ ਬੈਂਕ ਖਾਤਿਆਂ ਤੱਕ ਨਹੀਂ ਪਹੁੰਚ ਜਾਂਦਾ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਕੀਮ ਬੀਤੇ ਬੁੱਧਵਾਰ ਸ਼ੁਰੂ ਕੀਤੀ ਸੀ। ਪੰਜਾਬ ਸਰਕਾਰ ਵੱਲੋਂ ਬੱਚਿਆਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਕਪੂਰਥਲਾ ਜ਼ਿਲ੍ਹੇ ਵਿੱਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਖੁਰਾਕੀ ਵਸਤਾਂ ਦੀ ਸੁਰੱਖਿਆ ਅਤੇ ਮਿਆਰਾਂ ਬਾਰੇ ਕਾਨੂੰਨ 2006 ਤਹਿਤ ਸੂਬੇ ਭਰ ਵਿੱਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ 'ਤੇ 1 ਸਾਲ ਲਈ ਰੋਕ ਲਾ ਦਿੱਤੀ ਗਈ ਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਹੁਕਮਾਂ ਤਹਿਤ ਦਿਹਾਤੀ ਇਲਾਕਿਆਂ ਵਿੱਚ ਸਕੂਲਾਂ ਦੇ 100 ਮੀਟਰ ਦੇ ਘੇਰੇ ਅੰਦਰ ਅਤੇ ਸ਼ਹਿਰੀ ਖੇਤਰਾਂ ਵਿੱਚ ਸਕੂਲਾਂ ਦੇ 50 ਮੀਟਰ ਦੇ ਘੇਰੇ ਅੰਦਰ ਆਉਂਦੀਆਂ ਸਾਰੀਆਂ ਦੁਕਾਨਾਂ, ਸਕੂਲ ਕੰਟੀਨਾਂ ਜਾਂ ਕਿਸੇ ਹੋਰ ਵਪਾਰਕ ਅਦਾਰਿਆਂ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਰੋਕ ਹੋਏਗੀ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਫੂਡ ਸੇਫਟੀ ਟੀਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਕੂਲਾਂ ਦੇ ਆਲੇ ਦੁਆਲੇ ਅਤੇ ਬਾਜ਼ਾਰਾਂ ਵਿੱਚ ਨਿਰੰਤਰ ਚੈਕਿੰਗ ਮੁਹਿੰਮਾਂ ਚਲਾਉਣ ਤਾਂ ਜੋ ਬੱਚਿਆਂ ਦੇ ਭਵਿੱਖ ਅਤੇ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਜ਼ਿਲ੍ਹੇ 'ਚ ਖਾਣੇ ਦਾ ਕੰਮ ਕਰਨ ਵਾਲੇ ਸਾਰਿਆਂ ਅਤੇ ਦੁਕਾਨਦਾਰਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਦੁਕਾਨਦਾਰ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ਼ ਖੁਰਾਕੀ ਵਸਤਾਂ ਦੀ ਸੁਰੱਖਿਆ ਅਤੇ ਮਿਆਰਾਂ ਬਾਰੇ ਕਾਨੂੰਨ ਤਹਿਤ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ। ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 0182-22-337-77 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਇੱਕ ਵਾਰ ਫੇਰ ਸੁਣ ਲਓ, 0182-22-337-77। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਖਲਾਈ ਪ੍ਰਾਪਤ ਅਧਿਆਪਕਾਂ, ਜਾਗਰੂਕ ਪ੍ਰਿੰਸੀਪਲਾਂ ਅਤੇ ਸੁਰੱਖਿਅਤ ਸਕੂਲੀ ਮਾਹੌਲ ਰਾਹੀਂ ਹਰ ਬੱਚੇ ਲਈ ਇੱਕ ਸੁਰੱਖਿਅਤ ਕਵਚ ਤਿਆਰ ਕੀਤਾ ਜਾ ਰਿਹਾ ਹੈ। ਨਸ਼ਿਆਂ ਖਿਲਾਫ਼ ਹੁਣ ਇਹ ਲੜਾਈ ਥਾਣਿਆਂ ਅਤੇ ਨਸ਼ਾ ਛੁਡਾਓ ਕੇਂਦਰਾਂ ਤੋਂ ਅੱਗੇ ਵੱਧ ਕੇ ਸਕੂਲਾਂ ਅਤੇ ਕਲਾਸਰੂਮਾਂ ਤੱਕ ਪਹੁੰਚ ਗਈ ਏ। ਬੱਚਿਆਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮਾਨਸਿਕ ਤਣਾਅ ਨਾਲ ਨਜਿੱਠਣ ਦੇ ਹੁਨਰ ਅਤੇ ਗੁਪਤ ਤਰੀਕੇ ਨਾਲ ਸ਼ਿਕਾਇਤ ਦਰਜ ਕਰਵਾਉਣ ਦੀ ਸਹੂਲਤ ਵੀ ਦਿੱਤੀ ਜਾ ਰਹੀ ਏ। ਇਸ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਵਿੱਚ ਨਿਵੇਸ਼ ਕਰ ਰਹੀ ਏ ਜੋ ਹਰ ਰੋਜ਼ ਕਿਸ਼ੋਰ ਉਮਰ ਦੇ ਬੱਚਿਆਂ ਦੇ ਸੰਪਰਕ ਵਿੱਚ ਰਹਿੰਦੇ ਨੇ। ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਸ ਦੇ ਮਾਹਰਾਂ ਦੇ ਸਹਿਯੋਗ ਨਾਲ 9 ਜ਼ਿਲ੍ਹਿਆਂ, ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ 1400 ਤੋਂ ਵੱਧ ਸਕੂਲ ਮੁਖੀਆਂ ਨੂੰ ਸਿਖਲਾਈ ਦਿੱਤੀ ਗਈ ਏ ਤਾਂ ਜੋ ਨਸ਼ਿਆਂ ਦੇ ਸ਼ੁਰੂਆਤੀ ਸੰਕੇਤਾਂ ਦੀ ਪਛਾਣ ਕਰ ਸਕਣ, ਹਮਦਰਦੀ ਨਾਲ ਪ੍ਰਤੀਕਰਮ ਦੇ ਸਕਣ ਅਤੇ ਮਾਨਸਿਕ ਸਿਹਤ ਨੂੰ ਜਨ ਸਿਹਤ ਦੇ ਨਜ਼ਰੀਏ ਨਾਲ ਸਮਝ ਕੇ ਸਾਂਭ ਸਕਣ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xhandle@eirrn ਜਲੰਧਰ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ PSPCL ਤੇ CMD ਡਾਕਟਰ ਬਸੰਤ ਕਰਕ ਨੇ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਅਤੇ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਭਰ ਦੇ ਖੇਤੀਬਾੜੀ ਫੀਡਰਾਂ ਨੂੰ 20 ਘੰਟਿਆਂ ਤੱਕ ਬਿਜਲੀ ਸਪਲਾਈ ਮਿਲੀ ਏ। ਉਨ੍ਹਾਂ ਸਪਸ਼ਟ ਕੀਤਾ ਕਿ 27 ਤੋਂ 30 ਜੂਨ ਦਰਮਿਆਨ ਸੂਬੇ ਵਿੱਚ ਕੁਝ ਦਿਨਾਂ ਲਈ ਬਿਜਲੀ ਦੀ RC ਕਮੀ ਆਈ ਸੀ, ਜਿਸ ਦੌਰਾਨ ਕੁਝ ਖੇਤੀਬਾੜੀ ਫੀਡਰਾਂ ਨੂੰ ਤੈਅ 8 ਘੰਟਿਆਂ ਦੀ ਬਜਾਏ ਸਿਰਫ 6 ਤੋਂ 7 ਘੰਟੇ ਹੀ ਸਪਲਾਈ ਮਿਲੀ। ਸਿਰਫ 1 ਤੋਂ 2 ਘੰਟੇ ਦੀ ਇਹ ਰੁਕਾਵਟ ਅੱਤ ਦੀ ਗਰਮੀ ਦੌਰਾਨ ਬਿਜਲੀ ਦੀ ਰਿਕਾਰਡ ਮੰਗ ਅਤੇ ਤਾਪ ਬਿਜਲੀ ਘਰਾਂ ਦੇ ਠੇਕਾ ਮੁਲਾਜ਼ਮਾਂ ਦੀ ਹੜਤਾਲ ਦੇ ਇੱਕੋ ਸਮੇਂ ਪਏ ਪ੍ਰਭਾਵ ਕਾਰਨ ਹੋਈ ਸੀ, ਜਿਸ ਨਾਲ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਸੀ। ਪਰ ਹੁਣ ਸੂਬੇ ਭਰ ਵਿੱਚ ਬਿਜਲੀ ਦੀ ਆਮ ਸਪਲਾਈ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਏ। ਉਨ੍ਹਾਂ ਕਿਹਾ ਕਿ PSPCL ਨੇ ਚੱਲ ਰਹੀ ਝੋਨੇ ਦੀ ਰੁੱਤ ਦੌਰਾਨ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਵਿਸ਼ੇਸ਼ ਸੰਚਾਲਨ ਪ੍ਰਬੰਧ ਕੀਤੇ ਨੇ। ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਅੱਜ ਇੱਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਓਵਰਲੋਡ ਟਿੱਪਰ ਨੇ ਸਕੂਟਰ ਸਵਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਏ। ਮੌਕੇ ਤੇ ਹਾਜ਼ਰ ਲੋਕਾਂ ਤੇ ਪਰਿਵਾਰਕ ਮੈਂਬਰਾਂ ਮੁਤਾਬਕ ਇਹ ਟਿੱਪਰ ਸ਼ਹਿਰ ਦੇ ਅੰਦਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ, ਕਿਉਂਕਿ ਦਿਨ ਦੇ ਸਮੇਂ ਇੱਥੇ ਭਾਰੀ ਵਾਹਨਾਂ ਦੇ ਦਾਖਲ ਹੋਣ ਤੇ ਪਾਬੰਦੀ ਏ। ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਡਰਾਈਵਰ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਗੱਡੀ ਬੇਕਾਬੂ ਹੋ ਕੇ ਚਲਾ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਮ੍ਰਿਤਕ ਆਪਣੇ ਕੰਮ ਤੇ ਜਾ ਰਿਹਾ ਸੀ ਜਦੋਂ ਟਿੱਪਰ ਨੇ ਉਸ ਨੂੰ ਟੱਕਰ ਮਾਰੀ। ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਮੁਲਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਤੇ ਘਟਨਾ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾਏਗੀ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਏ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਏ ਪਰ ਮੌਜੂਦਾ ਉਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਏ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 36.5 ਡਿਗਰੀ ਸੈਲਸੀਅਸ ਅਤੇ ਹਰਿਆਣਾ ਦੇ ਅੰਬਾਲਾ ਵਿੱਚ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

0: ਆਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦਾ ਕਹਿਣਾ ਹੈ ਕਿ ਸੂਬੇ ਵਿਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ ਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: FMN 100.2 MHz ਤੇ ਤਿੰਨ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਵਿਪ ਕਿਉਰ। ਪ੍ਰੋਗਰਾਮ ਲੈ ਕੇ ਹਾਜ਼ਰ ਨੇ ਸੰਜਨਾ।
2: FM ਬੈਂਡ 100.2 MHz ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪੰਡਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾ ਦੋਸਤੋ, ਇਸ ਵਕਤ ਸ਼ਾਮ ਦੇ 6:03 ਹੋਏ ਹਨ ਅਤੇ ਹੁਣ ਵੇਲਾ ਹੈ ਪ੍ਰੋਗਰਾਮ ਵਿਪ ਕਿਉਰ ਦਾ। ਅੱਜ ਦਾ ਪ੍ਰੋਗਰਾਮ ਵਿਪ ਕਿਉਰ ਲੈ ਕੇ ਹਾਜ਼ਰ ਹਾਂ ਮੈਂ ਸੰਜਨਾ ਅਤੇ ਮੇਰੇ ਨਾਲ ਨੇ
1: ਸੀਮਾ ਸ਼ਰਮਾ।
2: ਅਤੇ ਸਾਡੀ ਇੱਕ ਰਿਵਾਇਤ ਰਹੀ ਹੈ ਕਿ ਅਸੀਂ ਹਮੇਸ਼ਾ ਆਪਣਾ ਪ੍ਰੋਗਰਾਮ ਇੱਕ ਸੋਹਣੇ ਜਿਹੇ ਵਿਚਾਰ ਨਾਲ ਸ਼ੁਰੂ ਕਰਦੇ ਹਾਂ ਅਤੇ ਅੱਜ ਦਾ ਜੋ ਵਿਚਾਰ ਹੈ ਇਹ ਅਸੀਂ ਇੱਕ ਮਹਾਨ ਸਮਾਜ ਸੁਧਾਰਕ ਫਰੈਡਰਿਕ ਡਗਲਸ ਦਾ ਲਿੱਤਾ ਹੈ। ਅਸੀਂ ਉਹਨਾਂ ਤੋਂ ਇਹ ਵਿਚਾਰ ਲਿਆ ਹੈ ਕਿ ਟੁੱਟੇ ਹੋਏ ਇਨਸਾਨ ਨੂੰ ਠੀਕ ਕਰਨ ਨਾਲੋਂ ਮਜ਼ਬੂਤ ਬੱਚੇ ਤਿਆਰ ਕਰਨਾ ਜ਼ਿਆਦਾ ਆਸਾਨ ਹੁੰਦਾ ਹੈ। ਇਹ ਇੱਕ ਛੋਟੀ ਜਿਹੀ ਲਾਈਨ ਹੈ ਪਰ ਇਸ ਦੇ ਅੰਦਰ ਪੂਰੇ ਸਮਾਜ ਲਈ ਇੱਕ ਵੱਡਾ ਸੰਦੇਸ਼ ਲੁਕਿਆ ਹੋਇਆ ਹੈ। ਅਸੀਂ ਅਕਸਰ ਸੋਚਦੇ ਹਾਂ ਕਿ ਵਿਅਕਤੀ ਦੇ ਗਲਤ ਰਾਹ 'ਤੇ ਜਾਣ ਤੋਂ ਬਾਅਦ ਉਸਨੂੰ ਆਪਾਂ ਕਿਵੇਂ ਬਦਲੀਏ, ਆਪਾਂ ਉਸਨੂੰ ਕਿਵੇਂ ਸੁਧਾਰੀਏ, ਪਰ ਬਹੁਤ ਘੱਟ ਹੀ ਲੋਕ ਅਜਿਹੇ ਨੇ ਜੋ ਸੋਚਦੇ ਹਨ ਕਿ ਅਸੀਂ ਅਜਿਹੀ ਕੀ ਕੈਸੀ ਸਥਿਤੀ ਨੂੰ ਆਉਣ ਹੀ ਨਾ ਦੇਈਏ ਕਿ ਅਸੀਂ ਐਸਾ ਕੀ ਕਰੀਏ ਕਿ ਬੰਦਾ ਗਲਤ ਰਾਹ 'ਤੇ ਜਾਵੇ ਹੀ ਨਾ ਅਤੇ ਆਪਾਂ ਨੂੰ ਸੋਚਣਾ ਪਵੇ ਕਿ ਉਹ ਸਹੀ ਰਾਹ 'ਤੇ ਆਉਣ। ਇੱਕ ਬੱਚਾ ਜਨਮ ਤੋਂ ਹੀ ਚੰਗਾ ਨਹੀਂ ਹੁੰਦਾ ਨਾ ਹੀ ਮਾੜਾ ਹੁੰਦਾ ਹੈ, ਉਸਦੀ ਕੋਈ ਸੋਚ ਨਹੀਂ ਹੁੰਦੀ, ਆਪਾਂ ਨੂੰ ਉਸਦੀ ਸੋਚ ਬਣਾਉਣੀ ਪੈਂਦੀ ਹੈ, ਉਸਦਾ ਆਤਮ ਵਿਸ਼ਵਾਸ ਬਣਾਉਣਾ ਪੈਂਦਾ ਹੈ, ਉਸਦੇ ਸੁਪਨੇ, ਉਸਦਾ ਸੁਭਾਅ, ਹਰ ਕੁਛ ਆਪਾਂ ਖੁਦ ਬਣਾ ਸਕਦੇ ਹਾਂ। ਘਰ ਦੀਆਂ ਗੱਲਾਂ, ਮਾਪਿਆਂ ਦਾ ਵਿਵਹਾਰ, ਅਧਿਆਪਕਾਂ ਦੀ ਪ੍ਰੇਰਣਾ, ਆਪਣੀ ਸੰਗਤ, ਸਮਾਜ ਦੀ ਸੋਚ, ਸਾਰੇ ਮਿਲ ਕੇ ਹੀ ਇੱਕ ਬੱਚੇ ਦੀ ਸ਼ਖਸੀਅਤ ਨੂੰ ਤਿਆਰ ਕਰਦੇ ਹਨ। ਉਹ ਇੱਕ ਕੱਚੇ ਘੜੇ ਦੀ ਤਰ੍ਹਾਂ ਹੁੰਦਾ ਹੈ।
1: ਜੀ ਸੰਜਨਾ, ਤੁਹਾਡੇ ਵਿਚਾਰ ਜੋ ਹੈ ਬਹੁਤ ਸੋਹਣਾ ਹੈ ਕਿ ਛੋਟਾ ਬੱਚਾ ਕੋਰੀ ਸਲੇਟ ਹੈ, ਉਸਦੇ ਉੱਪਰ ਅਸੀਂ ਕੁਝ ਵੀ ਲਿਖ ਸਕਦੇ ਹਾਂ ਅਤੇ ਫਿਰ ਉਸਦਾ ਮਨ ਜਿਹੜਾ ਉਹ ਉਹੀ ਪੜ੍ਹੇਗਾ ਜੋ ਅਸੀਂ ਪੜ੍ਹਾਵਾਂਗੇ। ਅਤੇ ਇਸ ਤਰ੍ਹਾਂ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਗਲਤ ਰਸਤੇ 'ਤੇ ਚੱਲਦੇ ਨੇ, ਕਿ ਉਹ ਬਚਪਨ ਤੋਂ ਹੀ ਅਜਿਹੇ ਹੁੰਦੇ ਨੇ, ਅਜਿਹਾ ਨਹੀਂ ਹੁੰਦਾ ਜਿਵੇਂ ਕਿ ਤੁਸੀਂ ਕਿਹਾ।
2: ਅਤੇ ਮੈਂ ਇਹ ਵੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਅੱਜ ਕੱਲ੍ਹ ਦੇ ਮਾਪੇ ਜੋ ਕਿ ਸਮਝਾਉਂਦੇ ਨੇ ਕਿ ਮਜ਼ਬੂਤ ਬਣੋ, ਰੋਵੋ ਨਾ, ਪਰ ਮੈਂ ਇਹ ਕਹਿਣਾ ਚਾਹਾਂਗੀ ਕਿ ਮਜ਼ਬੂਤ ਬੱਚੇ ਉਹ ਨਹੀਂ ਹੁੰਦੇ ਜੋ ਕਿ ਰੋਂਦੇ ਨੇ, ਮਜ਼ਬੂਤ ਬੱਚੇ ਉਹ ਹੁੰਦੇ ਨੇ ਜੋ ਆਪਣੀਆਂ ਭਾਵਨਾਵਾਂ ਨੂੰ ਸਮਝਦੇ ਨੇ, ਮਦਦ ਮੰਗਣ ਤੋਂ ਡਰਦੇ ਨਹੀਂ ਅਤੇ ਦੂਜਿਆਂ ਲਈ ਹਮਦਰਦੀ ਰੱਖਦੇ ਨੇ ਅਤੇ ਦੂਸਰਿਆਂ ਦੀ ਭਾਵਨਾਵਾਂ ਨੂੰ ਵੀ ਸਮਝਦੇ ਨੇ। ਅਤੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਸੁਰੱਖਿਅਤ ਅਤੇ ਜ਼ਿੰਮੇਦਾਰ ਬਣੇ ਤਾਂ ਇਸ ਦੀ ਸ਼ੁਰੂਆਤ ਤਾਂ ਸਾਨੂੰ ਬੱਚਿਆਂ ਤੋਂ ਹੀ ਕਰਨੀ ਪਵੇਗੀ। ਅਸੀਂ ਉਹਨਾਂ ਦੇ ਸਫਲ ਹੋਣ 'ਤੇ ਤਾਂ ਸਿਖਾਉਂਦੇ ਹਾਂ ਪਰ ਉਹਨਾਂ ਦੇ ਅਸਫਲ ਹੋਣ 'ਤੇ ਵੀ ਉਹਨਾਂ ਨੂੰ ਸਿਖਾਉਣਾ ਚਾਹੀਦਾ ਹੈ ਕਿ ਉਹਨਾਂ ਨੂੰ ਉਸਨੂੰ ਕਿਵੇਂ ਸਵੀਕਾਰ ਕਰਨਾ ਹੈ, ਕਿਵੇਂ ਅੱਗੇ ਵਧਣਾ ਹੈ।
1: ਬਿਲਕੁਲ,
2: ਇਹ ਅਸੀਂ ਉਹਨਾਂ ਨੂੰ ਬੋਲਣਾ ਸਿਖਾਉਂਦੇ ਹਾਂ ਪਰ ਸੁਣਨਾ ਵੀ ਸਿਖਾਉਣਾ ਚਾਹੀਦਾ ਹੈ।
1: ਜੀ,
2: ਅਤੇ ਇਸੇ ਨਾਲ ਹੀ ਮੈਂ ਆਪਣੇ ਇਸ ਸੁੰਦਰ ਜਿਹੇ ਵਿਚਾਰ ਦੀ ਸਮਾਪਤੀ ਕਰਾਂਗੀ ਅਤੇ ਆਓ ਦੋਸਤੋ ਇੱਕ ਸੋਹਣਾ ਜਿਹਾ ਗੀਤ ਸੁਣਦੇ ਹਾਂ।
1: ਜੀ,

0: ਅਜੀਤ ਸੰਜਣਾ ਗੀਤ ਸੁਣ ਰਹੇ ਸੀ ਆਪਾਂ ਅਨੰਨਿਆ ਅਤੇ ਮਨੋਜ ਮੁਨਸ਼ਿਰ ਦੀਆਂ ਆਵਾਜ਼ਾਂ 'ਚ ਅਤੇ ਕਹਿ ਰਿਹਾ ਸੀ ਕਿ ਪੜ੍ਹੋਗੇ ਲਿਖੋਗੇ ਬਣੋਗੇ ਨਵਾਬ, ਖੇਡੋਗੇ ਲਿਖੋਗੇ ਬਣੋਗੇ ਖਰਾਬ, ਅਤੇ ਫਿਰ ਅੱਜ ਕੱਲ੍ਹ ਕੀ ਕਹਿਣਾ ਚਾਹੋਗੇ ਤੁਸੀਂ ਇਸ 'ਤੇ?
1: ਮੈਂ ਇਹੀ ਕਹਿਣਾ ਚਾਹਾਂਗੀ ਕਿ ਬਹੁਤ ਹੀ ਵਧੀਆ ਗੀਤ ਸੁਣਿਆ ਆਪਾਂ, ਤੇ ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਵੀ ਇਸ ਦੇ ਨਾਲ ਦਾ ਹੀ ਹੈ। ਤੇ ਮੈਂ
0: ਓਕੇ
1: ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹੀ ਪੁੱਛਣਾ ਚਾਹੁੰਦੀ ਸੀ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੀ ਜੋ ਯੂਥ ਹੈ, ਅੱਜ ਦੇ ਜੋ ਨੌਜਵਾਨ ਨੇ, ਉਹਨਾਂ ਲਈ ਸਫਲਤਾ ਕੀ ਹੈ?
0: ਦੇਖੋ, ਸਫਲਤਾ ਜਿਹੜੀ ਹੈ ਅਲੱਗ ਅਲੱਗ ਇਨਸਾਨ ਵਾਸਤੇ ਅਲੱਗ ਅਲੱਗ ਮਾਇਨੇ ਨੇ ਸਫਲਤਾ ਦੇ। ਕੁਝ ਲੋਕ ਸਿਰਫ ਪੈਸਾ ਜਿਹੜਾ ਹੈ ਉਹ ਪ੍ਰਾਪਤ ਕਰਨਾ ਚਾਹੁੰਦੇ ਨੇ, ਅਚੀਵ ਕਰਨਾ ਚਾਹੁੰਦੇ ਨੇ ਅਚੀਵਮੈਂਟਸ ਦੇ ਵਿੱਚ ਸਿਰਫ ਵੈਲਥ, ਅਤੇ ਕੁਝ ਲੋਕ ਚਾਹੁੰਦੇ ਨੇ ਕਿ ਅਸੀਂ ਕਿਸੇ ਹਾਇਰ ਸਟੇਟਸ 'ਤੇ ਜਾ ਕੇ ਕਿਸੇ ਹਾਇਰ
1: ਬਿਲਕੁਲ
0: ਅਥਾਰਿਟੀਜ਼ ਬਣੀਏ ਤਾਂ ਜੋ ਅਸੀਂ ਉਹਨੂੰ ਅਚੀਵ ਕਰੀਏ, ਹੈ ਨਾ। ਪਰ ਆਪਾਂ ਇਹ ਕਹਿ ਸਕਦੇ ਹਾਂ, ਜੇ ਮੇਰੇ ਕੋਲੋਂ ਪੁੱਛਿਆ ਤਾਂ ਇਹ ਕਹਿ ਸਕਦੀ ਹਾਂ ਕਿ ਸਫਲਤਾ ਜਿਹੜੀ ਹੈ ਉਹ ਇੱਕ ਤੁਹਾਡਾ ਡੈਸਟੀਨੇਸ਼ਨ ਨਹੀਂ ਹੈ, ਇਹ ਇੱਕ ਚੱਲਣ ਵਾਲੀ, ਲਗਾਤਾਰ ਚੱਲਣ ਵਾਲੀ ਇੱਕ ਪ੍ਰਕਿਰਿਆ
1: ਸਫਰ
0: ਹੈ
1: ਹੈ।
0: ਨਾ,
1: ਹਾਂ
0: ਸਫ਼ਰ ਹੈ, ਜਰਨੀ ਹੈ, ਪ੍ਰਕਿਰਿਆ ਹੈ। ਕਿਉਂਕਿ ਅਗਰ ਅਸੀਂ ਇੱਕ ਚੀਜ਼ ਅਚੀਵ ਕਰਨ ਤੋਂ ਬਾਅਦ ਖੜ੍ਹ ਜਾਂਦੇ ਹਾਂ, ਕਹਿੰਦੇ ਖੜ੍ਹਾ ਪਾਣੀ ਵੀ ਕੁਝ ਟਾਈਮ ਬਾਅਦ ਕੀ ਕਰੇ, ਸਮੈਲ ਆਉਂਦੀ ਹੈ ਉਹਦੇ 'ਚੋਂ,
1: ਬਿਲਕੁਲ
0: ਖੜੋਤ
1: ਸਹੀ
0: ਨਾਲ ਪਾਣੀ ਜਿਹੜਾ ਉਹ ਬਦਬੂ ਮਾਰਨ ਲੱਗ ਜਾਂਦਾ, ਚਾਹੇ ਸਾਫ਼ ਹੀ ਹੋਵੇ, ਹੈ ਨਾ।
1: ਜੀ ਬਿਲਕੁਲ
0: ਇਸੇ ਤਰ੍ਹਾਂ ਜੇ ਅਸੀਂ ਰੁਕ ਜਾਵਾਂਗੇ ਤਾਂ, ਸਟੈਗਨੇਟ ਹੋ ਜਾਵਾਂਗੇ ਤਾਂ ਸਾਡੀ ਜਿਹੜੀ ਡਿਵੈਲਪਮੈਂਟ ਹੈ ਉਹ ਵੀ ਜ਼ੀਰੋ ਹੋ ਜਾਊਗੀ, ਡੈਡ ਹੋ ਜਾਊਗੀ। ਤਾਂ ਇਸ ਦੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਉਹਨੂੰ ਅਚੀਵਮੈਂਟਸ ਨੂੰ ਇਹ ਨਾ ਸੋਚੀਏ ਕਿ ਅਸੀਂ ਇੱਕ ਟੌਪ ਰੈਂਕ ਹਾਸਿਲ ਕਰ ਲਿਆ, ਇਸ ਤੋਂ ਅੱਗੇ ਨਹੀਂ ਜਾ ਸਕਦੇ, ਪਰ ਉਸ ਤੋਂ ਅੱਗੇ ਵੀ ਬਹੁਤ ਸਾਰੀਆਂ ਉਪਲਬਧੀਆਂ ਨੇ ਜਿਨ੍ਹਾਂ ਨੂੰ ਬੰਦੇ ਨੂੰ ਪ੍ਰਾਪਤ ਕਰਨਾ ਚਾਹੀਦਾ। ਤਾਂ ਇੱਕ ਛੋਟੀ ਜਿਹੀ ਗੱਲ ਦੱਸਦੀ ਹੈ ਕਿ ਇੱਕ ਤੁਹਾਡੇ ਵਰਗੀ ਕੁੜੀ ਸੀ, ਉਹ ਚਾਹੁੰਦੀ ਸੀ ਕਿ ਮੈਂ ਫੋਟੋਗ੍ਰਾਫਰ ਬਣਾ
1: ਜੀ
0: ਪ੍ਰੋਫੈਸ਼ਨਲੀ। ਤਾਂ ਉਹਨੇ ਬਹੁਤ ਸਾਲ ਸੰਘਰਸ਼ ਕੀਤਾ, ਕਈ ਸਾਲ, ਤਾਂ ਲੋਕ ਉਹਨੂੰ ਕਹਿੰਦੇ ਵੀ ਸੀ ਤੂੰ ਛੱਡ ਦੇ ਨਾ ਕਰ, ਹੈ ਨਾ। ਤਾਂ ਪਰ ਉਹ ਕਹਿੰਦੀ ਕਿ ਮੈਂ ਫੋਟੋਗ੍ਰਾਫਰ ਬਣਨਾ ਹੀ ਬਣਨਾ ਹੈ, ਔਰ ਪ੍ਰੋਫੈਸ਼ਨਲ ਜਿਹੜਾ ਹੈਗਾ ਫੋਟੋਗ੍ਰਾਫਰ ਬਣਨਾ ਹੈ।
1: ਹਾਂਜੀ
0: ਤਾਂ ਕੁਝ ਸਾਲਾਂ ਬਾਅਦ, ਕਾਫੀ ਸਾਲ ਉਹਨੇ ਸਟਰਗਲ ਕੀਤਾ, ਸਟਰਗਲ ਕਰਨ ਤੋਂ ਬਾਅਦ ਉਹਦੀ ਜਿਹੜੀ ਪਿਕਚਰ ਲਈ ਹੋਈ ਸੀ ਉਹ ਇੱਕ ਬਹੁਤ ਰਿਨਾਊਂਡ ਮੈਗਜ਼ੀਨ ਦੇ ਵਿੱਚ ਜਿਹੜੀ ਹੈਗੀ ਹੈ ਉਹ ਪੋਸਟ ਕੀਤੀ ਗਈ।
1: ਹਾਂਜੀ
0: ਤਾਂ ਉਸ ਦੇ ਨਾਲ ਉਹਨੂੰ ਇੰਨੀ ਸੈਟੀਸਫੈਕਸ਼ਨ ਹੋਈ ਕਿ ਮੇਰੀ ਜਿਹੜੀ ਮਿਹਨਤ ਹੈ ਉਹਦਾ ਮੈਨੂੰ ਫਲ ਮਿਲਿਆ।
1: ਹਾਂਜੀ
0: ਪਰ ਉਹਦੇ ਨਾਲ ਨਾਲ ਜੇ ਆਪਾਂ ਸੋਚੀਏ ਕਿ ਕੀ ਉੱਥੇ, ਮਤਲਬ ਉਹ ਪਿਕਚਰ ਛਪ ਗਈ ਬਸ, ਉਸ ਤੋਂ ਬਾਅਦ ਉਹਦਾ ਸੁਪਨਾ ਪੂਰਾ ਹੋ ਗਿਆ?
1: ਨਹੀਂ
0: ਪਰ ਜਿਹਾ ਨਹੀਂ ਹੈ, ਸੁਪਨੇ ਜਿਹੜੇ ਨੇ ਉਹ ਦੇਖਣੇ ਵੀ ਜ਼ਰੂਰੀ ਨੇ ਅਤੇ ਉਹਨਾਂ ਨੂੰ ਪ੍ਰਾਪਤ ਕਰਨਾ ਵੀ ਜ਼ਰੂਰੀ ਹੈ, ਪਰ ਉਹਦੇ ਨਾਲ ਨਾਲ ਸਾਨੂੰ ਅੱਗੇ ਵੀ ਵਧਣਾ ਜ਼ਰੂਰੀ ਹੈ। ਤਾਂ ਇਹੀ ਗੱਲ ਕਹਿ ਰਹੀ ਹਾਂ।

0: ਖੜੋਤ ਜਿਹੜੀ ਹੈ ਉਹ ਇਨਸਾਨ ਦੀ ਜ਼ਿੰਦਗੀ ਨੂੰ ਜਿਹੜਾ ਹੈਗਾ ਨੀਰਸ ਬਣਾ ਦਿੰਦੀ ਹੈ। ਪਰ ਜਿਵੇਂ ਜਿਵੇਂ ਅਸੀਂ ਇੱਕ ਮੁਕਾਮ ਹਾਸਿਲ ਕਰ ਲਿਆ ਤਾਂ ਉਸ ਤੋਂ ਬਾਅਦ ਅਸੀਂ ਦੂਜੇ ਮੁਕਾਮ ਤੇ ਜਾਣਾ ਸਾਡੀ ਜ਼ਿੰਦਗੀ ਦਾ ਜਿਹੜਾ ਹੈਗਾ ਮੰਤਵ ਹੋਣਾ ਚਾਹੀਦਾ, ਟੀਚਾ ਹੋਣਾ ਚਾਹੀਦਾ ਕਿ ਅਸੀਂ ਜਿੱਥੋਂ ਤੱਕ ਜਾ ਸਕਦੇ ਹਾਂ ਉੱਥੋਂ ਤੱਕ ਅਸੀਂ, ਜਿਵੇਂ ਇੱਕ ਮਾਊਂਟੇਨ ਕਲਾਈਂਬਰ ਹੈ ਨਾ, ਕਲਾਈਂਬਰਸ ਨੇ, ਕਲਾਈਂਬਿੰਗ ਕਰਨ ਵਾਲੇ ਨੇ, ਦੇਖੋ ਤੁਸੀਂ ਉਹ ਛੋਟੀਆਂ ਛੋਟੀਆਂ ਜਿਹੜੀਆਂ ਪਹਾੜਾਂ ਦੀਆਂ ਚੋਟੀਆਂ ਪਹਿਲਾਂ ਉਹਨਾਂ 'ਤੇ ਚੜ੍ਹਦੇ ਨੇ, ਅਤੇ ਮਾਊਂਟ ਐਵਰੈਸਟ 'ਤੇ ਵੀ ਕੋਈ ਚੜ੍ਹਿਆ ਜਿਹੜੀ ਹਾਈਐਸਟ ਪੀਕ ਹੈ ਨਾ, ਤਾਂ ਔਰ ਲੜਕੀ ਵੀ ਹੈ ਵਿਛੇਂਦਰੀ ਪਾਲ ਜਿਹਨੂੰ ਅਸੀਂ ਪੜ੍ਹਦੇ ਹਾਂ, ਹੈ ਨਾ, ਤਾਂ ਉਹ ਇਹ ਚੀਜ਼ ਹੈ ਕਿ ਜੇ ਅਸੀਂ ਮਿਹਨਤ ਕਰਾਂਗੇ ਜਾਂ ਲਗਨ ਨਾਲ ਆਪਣਾ ਜਿਹੜਾ ਹੈਗਾ ਜਰਨੀ ਜਾਰੀ ਰੱਖਾਂਗੇ ਤਾਂ ਇਹ ਸਫਲਤਾ ਦਾ ਪੜਾਵ ਦਰ ਪੜਾਵ ਜਿਹੜਾ ਹੈਗਾ ਚੱਲਦਾ ਰਹੇਗਾ।
1: ਤੁਸੀਂ ਇੰਨੀ ਸੋਹਣੀ ਤਰ੍ਹਾਂ ਇਸ ਗੱਲ ਨੂੰ ਪੇਸ਼ ਕੀਤਾ, ਮੈਂ ਤਾਂ ਤੁਹਾਡੀ ਗੱਲ ਵਿੱਚ ਗੁੰਮ ਹੀ ਹੋ ਗਈ।
0: ਲਓ ਆਪਾਂ ਗੀਤ ਸੁਣਵਾ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਹੋਰ ਗੱਲਾਂ ਕਰਾਂਗੇ, ਠੀਕ ਹੈ
1: ਜੀ।

0: ਸੁਖਿੰਦਰ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਬੜਾ ਮੋਟੀਵੇਸ਼ਨਲ ਗੀਤ ਸੁਣਿਆ ਸੀ, ਅਤੇ ਸੰਜਨਾ ਕੀ ਕਹਿਣਾ ਚਾਹੋਗੇ?
1: ਮੈਂ ਇਹੀ ਕਹਿਣਾ ਚਾਹਾਂਗੀ ਕਿ ਇਸੇ ਗੀਤ ਦੀ ਤਰ੍ਹਾਂ ਹੀ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਵੀ ਹਰ ਮੈਦਾਨ ਫਤਿਹ ਕਰਨਾ ਚਾਹੀਦਾ ਹੈ, ਅਤੇ ਪਹਿਲੇ ਦੇ ਸਮਾਂ ਵਾਂਗ ਹੁਣ ਉਹਨਾਂ ਦੇ ਸਾਹਮਣੇ ਸਿਰਫ ਕੁਛ ਹੀ ਮੈਦਾਨ ਪੇਸ਼ ਨਹੀਂ ਹਨ। ਪਹਿਲਾਂ ਦੇ ਸਮੇਂ ਵਿੱਚ ਸਾਨੂੰ ਦੱਸਿਆ ਜਾਂਦਾ ਸੀ ਕਿ ਡਾਕਟਰ ਬਣ ਜਾਓ, ਇੰਜੀਨੀਅਰ ਬਣ ਜਾਓ, ਟੀਚਰ ਬਣ ਜਾਓ, ਪਰ ਅੱਜ ਦਾ ਸਮਾਂ ਬਿਲਕੁਲ ਹੀ ਬਦਲ ਚੁੱਕਿਆ ਹੈ। ਅਤੇ ਤੁਸੀਂ ਵੀ ਇਸ ਗੱਲ ਤੋਂ ਮੈਨੂੰ ਲੱਗਦਾ ਹੈ ਬਿਲਕੁਲ ਅਗਰੀ ਕਰੋਗੇ ਕਿ ਹੁਣ ਕੋਈ ਵੀ ਫੀਲਡ ਐਸੀ ਨਹੀਂ ਰਹੀ ਜਿਹਨੂੰ ਆਪਾਂ ਦੇਖੀਏ ਅਤੇ ਕਹੀਏ ਕਿ ਨਹੀਂ ਇਹ ਕੰਮ ਤਾਂ ਚੰਗਾ ਨਹੀਂ
0: ਚੰਗਾ
1: ਹੈ।
0: ਨਹੀਂ ਹੈ ਜੀ।
1: ਚਾਹੇ ਹੁਣ ਉਹ ਮੇਕਅਪ ਆਰਟਿਸਟ ਹੋਵੇ, ਸ਼ੈੱਫ ਹੋਵੇ, ਹੇਅਰ ਸਟਾਈਲਿਸਟ ਹੋਵੇ, ਗ੍ਰਾਫਿਕ ਡਿਜ਼ਾਈਨਰ, ਵੀਡੀਓ ਐਡੀਟਿੰਗ, ਕੋਈ ਇੱਕ ਵੀ ਚੀਜ਼ ਮੈਨੂੰ ਨਹੀਂ ਲੱਗਦਾ ਜਿਸ ਨੂੰ ਆਪਾਂ ਮਾੜੀ ਨਿਗਾਹ ਤੋਂ ਦੇਖਦੇ ਹਾਂ। ਹਰ ਇੱਕ ਕਿੱਤੇ ਨੂੰ ਇਵੇਂ ਦੇਖਿਆ ਜਾਂਦਾ ਹੈ ਕਿ ਇਸ ਵਿੱਚ ਬਹੁਤ ਸਕੋਪ ਹੈ, ਬਹੁਤ ਸਫਲਤਾ ਹਾਸਿਲ ਕੀਤੀ ਜਾਂਦੀ ਹੈ।
0: ਜੀ। ਅਤੇ ਬਹੁਤ ਸਾਰੀਆਂ ਜਿਹੜੀਆਂ ਨੇ ਪ੍ਰੋਫੈਸ਼ਨਸ ਇੱਦਾਂ ਦੇ ਨੇ, ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਸਿਰਫ ਲੜਕੀਆਂ ਜਾਂ ਲੜਕੇ ਹੀ ਕਰਦੇ ਨੇ,
1: ਜੀ
0: ਜੈਂਡਰ
1: ਬਿਲਕੁਲ
0: ਬੇਸਡ ਹੁੰਦੇ ਸੀ, ਪਰ ਅਜਿਹਾ
1: ਬਿਲਕੁਲ
0: ਕੁਝ ਨਹੀਂ ਹੈ ਹੁਣ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਜਿਵੇਂ ਤੁਸੀਂ ਦੱਸਿਆ, ਲੜਕੇ ਵੀ ਸ਼ੈੱਫ ਦਾ ਕੰਮ ਕਰਦੇ ਨੇ,
1: ਹਾਂਜੀ
0: ਔਰ ਲੜਕੀਆਂ ਜਿਹੜੀਆਂ ਨੇ ਉਹ ਇਸ ਤੋਂ ਇਲਾਵਾ ਜਿਹੜੀ ਉਹਨਾਂ ਦੀ ਸਟ੍ਰੀਮ ਹੈ, ਜਿਵੇਂ ਫੈਸ਼ਨ ਡਿਜ਼ਾਈਨਿੰਗ ਹੈ ਜਾਂ ਕੁਛ ਹੈ, ਦੇਖੋ ਵੀਡੀਓ ਐਡੀਟਰ ਵੀ ਨੇ, ਹੈ ਨਾ,
1: ਹਾਂਜੀ
0: ਐਡੀਟਿੰਗਸ ਜਿਹੜੀਆਂ ਹੈਗੀਆਂ, ਬੜੀ ਔਖੀ ਚੀਜ਼ ਹੈ ਇਹ, ਜਿਹੜੀ ਹੈ ਬੀ ਫਲਿਕਸ ਵਗੈਰਾ ਹੈਗੀਆਂ ਨੇ, ਔਖੀਆਂ ਨੇ, ਪਰ ਦੇਖੋ ਇਹਦੇ ਵਿੱਚ ਵੀ ਬਹੁਤ ਸਾਰੀਆਂ ਜਿਹੜੀਆਂ ਲੜਕੀਆਂ ਨੇ ਉਹ ਆਪਣਾ ਜਿਹੜਾ ਸਕਿੱਲ ਜਿਹੜਾ ਹੈ ਡਿਵੈਲਪ ਕਰ ਰਹੀਆਂ ਨੇ, ਅਤੇ ਇਸੇ ਕਰਕੇ ਬੱਚੇ ਜਿਹੜੇ ਨੇ ਉਹ ਆਪਣਾ ਜਿਹੜਾ ਫੋਕਸ ਰੱਖਦੇ ਨੇ ਉਹ ਉਸ ਚੀਜ਼ ਵੱਲ
1: ਜੀ
0: ਰੱਖਦੇ ਨੇ ਜਿਹੜਾ ਉਹਨਾਂ ਦਾ ਇੰਟਰਸਟ ਹੈ, ਅਤੇ ਹੋਣਾ ਵੀ ਇਹੀ ਚਾਹੀਦਾ ਹੈ। ਪਹਿਲਾਂ ਬੱਚਿਆਂ ਨੂੰ ਆਪਾਂ ਕਹਿ ਦਿੰਦੇ ਸੀ ਇਹਨਾਂ ਨੂੰ ਕੁਛ ਨਹੀਂ ਪਤਾ, ਮਾਂ ਬਾਪ ਹੀ ਡਿਸਾਈਡ ਕਰਨਗੇ ਬੱਚੇ ਨੇ ਅੱਗੇ ਕਿਹੜੀ
1: ਜੀ
0: ਸਟ੍ਰੀਮ ਲੈਣੀ ਹੈ, ਪਰ ਹੁਣ ਅਜਿਹਾ ਨਹੀਂ ਹੈ ਕਿਉਂਕਿ ਸਮਾਂ ਬਹੁਤ ਬਦਲ ਚੁੱਕਿਆ ਹੈ, ਅਤੇ ਬੱਚੇ ਜਿਹੜੇ ਨੇ ਉਹਨਾਂ ਦੇ ਇੰਟਰਸਟ ਅਕੋਰਡਿੰਗ, ਅਸੀਂ ਚਾਹੀਏ ਕਹੀਏ ਕਿ ਬਹੁਤ ਸਾਰੀਆਂ ਪਿਕਸ ਵੀ ਪਿਕਚਰਸ ਵੀ ਬਣੀਆਂ ਨੇ ਇਹਨਾਂ ਦੇ ਉੱਪਰ, ਕਿ ਜਦੋਂ ਅਸੀਂ ਕਿਸੇ ਬੱਚੇ ਨੂੰ ਕਿਸੇ ਹੋਰ ਫੀਲਡ ਵੱਲ ਲੈ ਜਾਂਦੇ ਹਾਂ ਪਰ ਉਹਦਾ ਇੰਟਰਸਟ ਕਿਸੇ ਹੋਰ ਫੀਲਡ 'ਚ ਹੈ, ਤਾਂ ਉਹ ਕਾਮਯਾਬ ਨਹੀਂ
1: ਨਹੀਂ ਹੋ
0: ਹੋਏਗਾ
1: ਪਾਉਂਦਾ।
0: ਕਿਉਂਕਿ ਉਹ ਉਸ ਚੀਜ਼ 'ਚ ਉਹਦਾ ਇੰਟਰਸਟ ਨਹੀਂ ਹੈ। ਤਾਂ ਭਾਵੇਂ ਉਹ ਸਿੰਗਿੰਗ ਹੋਵੇ, ਡਾਂਸਿੰਗ ਹੋਵੇ, ਕੁਝ ਵੀ ਹੋਵੇ, ਤਾਂ ਉਹਦੇ ਨਾਲ ਜਿਹੜਾ ਹੈਗਾ ਉਹਦਾ ਓਵਰਆਲ ਡਿਵੈਲਪਮੈਂਟ ਵੀ ਨਾਲ ਚੱਲਦੀ ਹੈ, ਕਿਉਂਕਿ ਬੱਚਾ ਜਿਹੜਾ ਹੈ ਉਹ ਉਸ ਟਾਰਗੇਟ 'ਤੇ ਜਾਣਾ ਚਾਹੁੰਦਾ ਜਿਹੜਾ ਉਹਨੇ ਸੋਚਿਆ, ਅਤੇ ਨਾ ਉਹ ਚੀਜ਼ ਮਾੜੀ ਹੈ ਜਿਵੇਂ ਹੁਣ ਤੁਸੀਂ ਕਿਹਾ, ਕੋਈ ਚੀਜ਼ ਇੱਦਾਂ ਦੀ ਨਹੀਂ ਹੈਗੀ ਜਿਹਨੂੰ ਅਸੀਂ ਕਹਿ ਦਈਏ ਮਾੜੀ ਹੈ, ਭਾਵੇਂ
1: ਜੀ
0: ਉਹ ਪੇਂਟਿੰਗ ਹੈ, ਦੇਖੋ ਕਿੰਨੇ ਪਾਪੂਲਰ ਪੇਂਟਰਸ ਨੇ, ਹੈ ਨਾ,
1: ਜੀ
0: ਜਿਨ੍ਹਾਂ ਦੇ ਨਾਮ ਅਸੀਂ ਬੜੀ ਰਿਸਪੈਕਟ ਨਾਲ ਲੈਂਦੇ ਹਾਂ, ਤਾਂ ਕਿੰਨੇ ਪਾਪੂਲਰ ਡਾਂਸਰਸ ਨੇ, ਹੈ ਨਾ,
1: ਜੀ
0: ਤਾਂ ਬਹੁਤ ਸਾਰੀਆਂ ਜਿਹੜੀਆਂ ਫੀਲਡਸ ਨੇ ਜਿਨ੍ਹਾਂ ਦੇ ਵਿੱਚ ਚਾਹੇ ਉਹ ਲੜਕੀਆਂ ਨੇ ਚਾਹੇ ਲੜਕੇ ਨੇ ਉਹ ਆਪਣੇ ਆਪ ਨੂੰ ਲਿਜਾਣ ਦੀ ਕੋਸ਼ਿਸ਼ ਕਰਦੇ ਨੇ। ਅਤੇ ਇੱਕ ਛੋਟਾ ਜਿਹਾ ਜਿਵੇਂ ਮੈਂ ਹੁਣ ਦੇਖ ਰਹੀ ਸੀ ਕਿ ਛੋਟਾ ਜਿਹਾ ਸਮਝ ਲਓ ਸਕਿੱਲ ਹੈ ਜਿਹਨੂੰ
1: ਹਾਂਜੀ
0: ਅਸੀਂ ਕਹਿ ਦਿੰਦੇ ਹਾਂ ਉਹ ਡਿਵੈਲਪ ਕਰਕੇ ਲੜਕੀਆਂ ਜਿਹੜੀਆਂ ਨੇ ਘਰ ਬੈਠੇ ਹੀ ਕੰਮ ਕਰਦੀਆਂ ਨੇ, ਅਤੇ ਉਹ ਪੜ੍ਹਾਈ ਦੇ ਨਾਲ ਨਾਲ ਵੀ ਕਰ ਰਹੀਆਂ ਨੇ, ਬਹੁਤ ਸਾਰੀਆਂ
1: ਹਾਂਜੀ
0: ਲੜਕੀਆਂ ਨੇ, ਨੇਲ ਆਰਟ ਹੈ ਜਿਹਨੂੰ ਅਸੀਂ ਕਹਿੰਦੇ ਹਾਂ, ਹੈ
1: ਹਾਂਜੀ
0: ਨਾ, ਅਤੇ ਦੇਖੋ ਕਹਿਣ ਦੀ ਗੱਲ ਹੈ ਨਾ, ਪਰ ਦੇਖੋ ਕਿੰਨਾ ਇਹਦੇ 'ਚ ਸਕੋਪ ਹੈ।
1: ਬਹੁਤ ਸਕੋਪ ਹੈ।
0: ਅਤੇ
1: ਤੇ
0: ਤੁਸੀਂ
1: ਅਰਬਨ
0: ਕੀ ਕਹਿਣਾ ਚਾਹੋਗੇ ਹੁਣ?
1: ਕਿ ਅਰਬਨ ਸਿਟੀਜ਼ ਵਿੱਚ ਤਾਂ ਇਹਨਾਂ ਚੀਜ਼ਾਂ ਦਾ ਹੋਰ ਜ਼ਿਆਦਾ ਸਕੋਪ ਹੈ। ਤੇ ਹੁਣ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਜਿਵੇਂ ਆਪਾਂ ਇਹਨਾਂ ਚੀਜ਼ਾਂ ਨੂੰ ਸਮਝ ਰਹੇ ਹਾਂ, ਇਹਨਾਂ ਕਿੱਤਿਆਂ ਬਾਰੇ ਆਪਣੀ ਹੋਰ ਜ਼ਿਆਦਾ ਸਮਝ ਵੱਧ ਰਹੀ ਹੈ, ਮਾਂ ਬਾਪ ਸਮਝ ਰਹੇ ਨੇ ਕਿ ਸਾਡੇ ਬੱਚੇ ਹਰ ਜਗ੍ਹਾ ਅੱਗੇ ਵੱਧ ਸਕਦੇ ਨੇ। ਜ਼ਰੂਰੀ ਨਹੀਂ ਹੈ ਕਿ ਅਗਰ ਉਹਨਾਂ ਕੋਲ ਡਿਗਰੀ ਹੋਵੇਗੀ ਤਾਂ ਹੀ ਉਹ ਸਫਲ ਹੋਣਗੇ। ਇਸ ਦੇ ਨਾਲ ਨਾਲ ਹੀ ਨਾ ਇਹ ਵੀ ਹੋ ਰਿਹਾ ਹੈ ਕਿ ਸਭ ਨੂੰ ਬਰਾਬਰੀ ਦਾ ਦਰਜਾ ਮਿਲ ਰਿਹਾ ਹੈ, ਜੋ ਕਿ ਇੱਕ ਬਹੁਤ ਚੰਗੀ ਗੱਲ ਹੈ।
0: ਆਰਟਿਸਟਿਕ ਸਕਿੱਲਸ ਜਿਹੜੀਆਂ ਨੇ ਉਹ ਜਿਹੜੀਆਂ ਹੱਥ ਦਾ

0: ਹੁਨਰ ਹੈ ਜਿਹੜਾ ਬੱਚਿਆਂ ਦਾ,
1: ਜੀ
0: ਇਹ ਜਿਹੜੇ ਬੱਚੇ ਸਕਿੱਲਡ ਨੇ ਇਹਨਾਂ ਚੀਜ਼ਾਂ ਦੇ ਵਿੱਚ, ਪੜ੍ਹਾਈ ਦੇ ਨਾਲ ਨਾਲ ਜੇ ਪੜ੍ਹਾਈ ਦੇ ਵਿੱਚ ਵੀਕ ਨੇ ਤਾਂ ਉਹ ਇਸ ਫੀਲਡ ਦੇ ਵਿੱਚ ਵੀ ਚੰਗਾ ਕਰਕੇ ਦਿਖਾਉਂਦੇ ਨੇ, ਤਾਂ ਬਹੁਤ
1: ਬਿਲਕੁਲ
0: ਸਾਰੇ ਅਸੀਂ ਐਗਜ਼ੈਂਪਲਸ ਵੀ ਦੇਖਦੇ ਹਾਂ ਆਪਣੇ ਆਲੇ ਦੁਆਲੇ। ਤਾਂ ਇਸ ਕਰਕੇ ਮਾਂ ਬਾਪ ਜਿਹੜੇ ਸੁਣ ਰਹੇ ਨੇ, ਜਿਹੜੇ ਸਾਡੇ ਯੂਥ ਸੁਣ ਰਿਹਾ, ਉਹਨਾਂ ਨੂੰ ਤਾਂ ਪਤਾ ਹੀ ਹੈ ਕਿ ਅਸੀਂ ਕਿੱਧਰ ਜਾਣਾ,
1: ਜੀ
0: ਅਤੇ ਪੇਰੈਂਟਸ ਵੀ ਜੇਕਰ ਸੁਣ ਰਹੇ ਨੇ ਤਾਂ ਉਹਨਾਂ ਨੂੰ ਵੀ ਇਹ ਚੀਜ਼ ਜਿਹੜੀ ਹੈਗੀ ਆ ਫੋਲੋਅਪ ਕਰਨੀ ਪਏਗੀ ਕਿ ਜੋ ਬੱਚਾ ਕਰਨਾ ਚਾਹੁੰਦਾ ਹੈ। ਮੋਸਟਲੀ ਤਾਂ ਪੇਰੈਂਟਸ ਹੁਣ ਇੱਦਾਂ ਸੋਚ ਰਹੇ ਨੇ,
1: ਜੀ
0: ਹੈ ਨਾ, ਜਦੋਂ ਅਸੀਂ ਪੁੱਛਦੇ ਹਾਂ ਨਾ ਵੀ ਤੁਹਾਡਾ ਬੱਚਾ ਕੀ, ਕਹਿੰਦੇ ਜੋ ਉਹਨੇ ਬਣਨਾ ਉਹ ਉਹਦਾ ਫੀਲਡ ਆ, ਉਹ ਆਪੇ ਦੇਖੂ, ਹੈ ਨਾ।
1: ਜੀ
0: ਤਾਂ ਇਸ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਦੇ ਵਿੱਚ, ਬੱਚਿਆਂ ਨੂੰ ਮੋਟੀਵੇਸ਼ਨ ਵੀ ਮਿਲਦੀ ਹੈ ਔਰ ਮੋਰਲ ਸਪੋਰਟ ਵੀ ਮਿਲਦੀ ਹੈ ਮਾਂ ਬਾਪ ਦੀ,
1: ਜੀ
0: ਤਾਂ ਹੀ ਬੱਚੇ ਜਿਹੜੇ ਨੇ ਉਹ ਅੱਗੇ ਵੱਧ ਸਕਦੇ ਨੇ।
1: ਜੀ
0: ਅਤੇ ਇਸ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੋਗੇ?
1: ਕਿ ਇਸ ਚੀਜ਼ ਵਿੱਚ ਸੋਸ਼ਲ ਮੀਡੀਆ ਦਾ ਮੈਂ ਕਹਾਂਗੀ ਕਿ ਬਹੁਤ ਜ਼ਿਆਦਾ ਯੋਗਦਾਨ ਹੈ। ਸੋਸ਼ਲ ਮੀਡੀਆ ਕਰਕੇ ਹੀ ਬੱਚਿਆਂ ਨੂੰ ਹੋਰ ਜ਼ਿਆਦਾ ਕਿੱਤਿਆਂ ਬਾਰੇ ਪਤਾ ਲੱਗ ਰਿਹਾ ਹੈ ਕਿ ਅੱਛਾ ਇਹ ਵੀ ਫੀਲਡ ਹੈ, ਅੱਛਾ ਇਹ ਵੀ ਕੀਤਾ ਜਾ ਸਕਦਾ ਹੈ। ਅਤੇ ਮਾਂ ਬਾਪ ਨੂੰ ਵੀ ਪਤਾ ਲੱਗ ਰਿਹਾ ਹੈ ਕਿ ਪੜ੍ਹਾਈ ਹੀ ਸਭ ਕੁਝ ਨਹੀਂ ਹੈ। ਆਪਾਂ ਇਹ ਨਹੀਂ ਕਹਿੰਦੇ ਕਿ ਪੜ੍ਹਾਈ ਜ਼ਰੂਰੀ ਨਹੀਂ ਹੈ, ਪੜ੍ਹਾਈ ਬਹੁਤ ਜ਼ਰੂਰੀ ਹੈ, ਬੇਸ ਪੜ੍ਹਾਈ ਹੀ ਹੈ, ਪਰ ਉਸ ਤੋਂ ਵੀ ਅੱਗੇ ਵਧਣਾ ਚਾਹੀਦਾ ਹੈ। ਇੱਕ ਟਾਈਮ ਐਸਾ ਵੀ ਆਉਂਦਾ ਹੈ ਕਿ ਜਦੋਂ ਬੰਦਾ ਪੜ੍ਹਾਈ ਕਰਦਾ ਹੈ ਉਹਨੂੰ ਸਭ ਕੁਝ ਮਿਲ ਜਾਂਦਾ ਹੈ, ਫਿਰ ਉਸਨੂੰ ਕੁਝ ਐਸਾ ਕੁਝ ਕ੍ਰੀਏਟਿਵ ਚਾਹੀਦਾ ਹੁੰਦਾ ਹੈ ਕਿ ਜਿਹਦੇ ਨਾਲ ਉਸਦੀ ਗਰੋਥ ਹੁੰਦੀ ਰਹੇ, ਮੈਂਟਲ ਲੈਵਲ 'ਤੇ ਗਰੋਥ ਹੁੰਦੀ ਰਹੇ। ਉਹ ਹੋਰ ਲੋਕਾਂ ਵਿੱਚ ਵਿਚਰਨਾ ਚਾਹੁੰਦਾ ਹੈ, ਲਾਈਕ ਮਾਈਂਡਡ ਪੀਪਲ ਨਾਲ ਜਾਣਾ ਚਾਹੁੰਦਾ ਹੈ, ਇਸਦੇ ਲਈ ਵਰਕਸ਼ਾਪਸ ਹੁੰਦੀਆਂ ਨੇ, ਸਭ ਕੁਝ ਸਭ ਕੁਝ ਆਪਣੀ ਜ਼ਿੰਦਗੀ ਵਿੱਚ ਮੈਨੂੰ ਲੱਗਦਾ ਕਿ ਟਰਾਈ ਕਰਨਾ ਚਾਹੀਦਾ, ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਕੁਝ ਚੀਜ਼ਾਂ ਤੁਸੀਂ ਡਿਵੈਲਪ ਕੀਤੀਆਂ ਪੜ੍ਹ ਗਏ, ਪਰ ਕੁਝ ਤੁਹਾਡੇ ਐਪਟੀਟਿਊਡ ਹੈ ਜੋ ਆਪਾਂ ਕਹਿੰਦੇ ਹਾਂ ਗੋਡ ਗਿਫਟਿਡ ਹੈ। ਜਦ ਆਪਾਂ ਟਰਾਈ ਕਰਾਂਗੇ ਤਾਂ ਹੀ ਉਹ ਚੀਜ਼ਾਂ ਆਪਾਂ ਨੂੰ ਪਤਾ ਲੱਗਣਗੀਆਂ। ਤਾਂ ਮੈਂ ਜ਼ਰੂਰ ਚਾਹਾਂਗੀ ਕਿ ਹੁਣ ਦੀ ਯੂਥ ਹਰ ਚੀਜ਼ ਟਰਾਈ ਕਰੇ, ਭਾਵੇਂ ਥੋੜ੍ਹੀ ਭਾਵੇਂ ਜ਼ਿਆਦਾ, ਪਰ ਹਰ ਚੀਜ਼ ਟਰਾਈ ਕਰੇ, ਹਰ ਚੀਜ਼ ਐਕਸਪੀਰੀਅੰਸ ਕਰੇ।

0: ਉੜ ਗਏ ਪੁੱਤ, ਹੁਣ ਨੀ ਆਉਂਦੇ, ਹੁਣ ਤਾਂ ਸਾਰੇ ਹੀ ਉੜ ਗਏ।
1: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨੀ ਦਿਸਦਾ ਹੁਣ ਤਾਂ ਜਮਾ ਵੀ।
0: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨੀ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ। ਆ ਬੱਚੇ ਦਰਖਤਾਂ ਨੂੰ ਪਤਾ ਨੀ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
1: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
0: ਪੁੱਤ, ਚਿੜੀ ਆਲਣਾ ਟੰਗਣ ਨਾਲ ਨੀ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਹੀ ਪੰਛੀ ਮੁੜ ਆਉਣਗੇ।
1: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਉਂਗਾ।
2: ਗੁਰੂਆਂ ਨੇ ਇਹ ਦੱਸਿਆ, ਬਲਿਹਾਰੀ ਕੁਦਰਤ ਵਸਿਆ, ਕੁਦਰਤ ਨੂੰ ਲਓ ਸੰਭਾਲ, ਨਹੀਂ ਹੋਵਾਂਗੇ ਹਾਲੋਂ ਬੇਹਾਲ।
3: FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਅਤੇ ਪ੍ਰੋਗਰਾਮ ਚੱਲ ਰਿਹਾ ਹੈ ਵਿਬਗਿਓਰ। ਅਤੇ ਜਿਵੇਂ ਕਿ ਅਸੀਂ ਹੁਣੀ ਕਿੱਤਿਆਂ ਦੀ, ਨੌਜਵਾਨ ਦੀ ਸਫਲਤਾ ਦੀ ਗੱਲ ਕਰ ਹੀ ਰਹੇ ਸੀ, ਤਾਂ ਉਸੀ ਦੇ ਨਾਲ ਜੁੜਿਆ ਹੁਣ ਸਮਾਂ ਹੋ ਚੁੱਕਾ ਹੈ ਰੋਜ਼ਗਾਰ ਸਮਾਚਾਰ ਦਾ। ਤਾਂ ਆਓ ਜਾਣਦੇ ਹਾਂ ਕਿ ਰੁਜ਼ਗਾਰ ਅਤੇ ਕਰੀਅਰ ਨਾਲ ਜੁੜੀਆਂ ਕੁਛ ਅਹਿਮ ਖ਼ਬਰਾਂ। ਅਤੇ ਸਭ ਤੋਂ ਪਹਿਲੀ ਖ਼ਬਰ ਆਪਣੇ ਕੋਲ ਇਹ ਹੈ ਕਿ ਭਾਰਤੀ ਡਾਕ ਵਿਭਾਗ ਵੱਲੋਂ ਗ੍ਰਾਮੀਣ ਡਾਕ ਸੇਵਕ GDS ਦੀਆਂ ਲਗਭਗ 28,000 ਤੋਂ ਵੱਧ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੋ ਚੁੱਕੀ ਹੈ। 10ਵੀਂ ਪਾਸ ਯੋਗ ਉਮੀਦਵਾਰ ਇਸ ਭਰਤੀ ਲਈ ਅਰਜ਼ੀ ਦੇ ਸਕਦੇ ਹਨ। ਚੋਣ ਮੁੱਖ ਤੌਰ 'ਤੇ 10ਵੀਂ ਦੇ ਅੰਕਾਂ ਦੇ ਆਧਾਰ 'ਤੇ ਹੀ ਕੀਤੀ ਜਾਵੇਗੀ, ਤਾਂ ਜੋ ਵੀ ਇਸ ਵਿੱਚ ਜਾਣਾ ਚਾਹੇ ਜਲਦੀ ਤੋਂ ਜਲਦੀ ਆਪਣੀ ਅਰਜ਼ੀ ਲਗਾ ਦੇਣ। ਅਤੇ ਇਸ ਤੋਂ ਬਾਅਦ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀਆਂ 3,000 ਤੋਂ ਵੱਧ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਅੱਗੇ ਵੱਧ ਰਹੀ ਹੈ ਅਤੇ ਪ੍ਰੀਖਿਆ ਦੀ ਤਾਰੀਖਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ। ਪੁਲਿਸ ਸੇਵਾ ਵਿੱਚ ਕਰੀਅਰ ਬਣਾਉਣ ਦੇ ਇੱਛੁਕ ਨੌਜਵਾਨ ਲਈ ਇਹ ਇੱਕ ਮਹੱਤਵਪੂਰਨ ਮੌਕਾ ਹੈ ਅਤੇ ਤੁਸੀਂ ਇਸ ਮੌਕੇ ਨੂੰ ਬਿਲਕੁਲ ਵੀ ਨਾ ਛੱਡੋ। ਜ਼ਰੂਰ ਔਰ ਜ਼ਰੂਰ ਇਸ ਪ੍ਰੀਖਿਆ ਦੀ ਤਿਆਰੀ ਕਰੋ ਅਤੇ ਇੱਕ ਵਾਰੀ ਜ਼ਰੂਰ ਜਾ ਕੇ ਕੋਸ਼ਿਸ਼ ਕਰੋ। ਤੁਹਾਡਾ ਸਫਲ ਹੋਣਾ ਨਾ ਹੋਣਾ ਇਹ ਤਾਂ ਇੱਕ ਅਲੱਗ ਗੱਲ ਹੈ, ਪਰ ਆਪਾਂ ਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਇੱਕ ਚੰਗੀ ਪੋਸਟ 'ਤੇ ਜ਼ਰੂਰ ਲੱਗੀਏ। ਅਤੇ ਦੇਸ਼ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਇਸ ਸਮੇਂ ਅਧਿਆਪਨ, ਰਿਸਰਚ, ਪ੍ਰਸ਼ਾਸਨ, ਸਿਹਤ ਅਤੇ ਤਕਨੀਕੀ ਖੇਤਰ ਨਾਲ ਜੁੜੀਆਂ ਕਈ ਭਰਤੀਆਂ ਨਿਕਲੀਆਂ ਹੋਈਆਂ ਹਨ। ਜੋ ਵੀ ਉਮੀਦਵਾਰ ਇੱਛੁਕ ਨੇ ਸਮੇਂ ਸਿਰ ਸਰਕਾਰੀ ਰੋਜ਼ਗਾਰ ਪੋਰਟਲ ਜਾਂ ਰੋਜ਼ਗਾਰ ਸਮਾਚਾਰ ਰਾਹੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਉੱਧਰ ਜਾ ਕੇ ਇਸ ਚੀਜ਼ 'ਤੇ ਆਪਣੀ ਅਰਜ਼ੀ ਜ਼ਰੂਰ ਲਗਾਉਣ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਵਿਪਕਿਓਰ ਐਫਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਸਾਂਝੇ ਕਰਦੇ ਹਾਂ ਤੁਹਾਡੇ ਨਾਲ ਨਿਊਜ਼ ਹੈਡਲਾਈਨਸ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤ ਨੇ ਸਪਸ਼ਟ ਕੀਤਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣਾ ਸਮਰਥਨ ਬੰਦ ਨਹੀਂ ਕਰਦਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਸਾਲ ਲਈ $1 ਟ੍ਰਿਲੀਅਨ ਦੇ ਬਰਾਮਦ ਟੀਚੇ ਨੂੰ ਹਾਸਲ ਕਰਨ ਦੀ ਰਾਹ 'ਤੇ ਹੈ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਪਲੇ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ ਅਤੇ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਚੰਡੀਗੜ੍ਹ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣਾ ਸਮਰਥਨ ਬੰਦ ਨਹੀਂ ਕਰਦਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਸਿੰਧੂ ਜਲ ਸੰਧੀ ਬਾਰੇ ਭਾਰਤ ਦਾ ਰੁਖ ਸਪਸ਼ਟ ਅਤੇ ਇਕਸਾਰ ਹੈ।
1: India's position on the Indus Waters Treaty.
2: सिंधु जल संधि पर भारत का रुख पहले की तरह स्पष्ट है। पाकिस्तान के लगातार सीमा पार आतंकवाद को मदद देने के जवाब में सिंधु जल संधि को रोक दिया गया था। पाकिस्तान को विश्वसनीय तरीके से सीमा पार आतंकवाद को मदद देना बंद करना पड़ेगा।
0: तीस्ता नदी के समुचे प्रबंधन ते पुनर्सुरजीति प्रोजेक्ट बारे श्री जायसवाल ने कहा कि बंगलादेश विच भारत दे विकास प्रोजेक्ट ਦੋਹਾਂ ਦੇਸ਼ਾਂ ਵਿਚਕਾਰ ਸਹਿਮਤ ਸਮਝੌਤਿਆਂ ਤੇ ਆਧਾਰਿਤ ਨੇ ਅਤੇ ਸਮੇਂ-ਸਮੇਂ ਤੇ ਇਹਨਾਂ ਦੀ ਸਮੀਖਿਆ ਕੀਤੀ ਜਾਂਦੀ ਹੈ।
1: India's development assistance.
2: बांग्लादेश में परियोजनाओं के लिए भारत की विकास सहायता आपसी सहमति से तय किए गए रोड मैप पर आधारित है। इसकी नियमित रूप से समीक्षा की जाती है। तीस्ता नदी प्रोजेक्ट पर हमारे विचार पहले ही बांग्लादेश को बता दिए गए हैं। तीस्ता मुद्दे पर अपने समग्र दृष्टिकोण में हम इससे जुड़े सभी घटनाक्रमों को ध्यान में रखेंगे।
0: ਵੈਨਜ਼ੂਏਲਾ ਤੋਂ ਭਾਰਤ ਲਿਆਂਦੇ ਗਏ ਇੱਕ ਭਾਰਤੀ ਨਾਵਿਕ ਦੇ ਸਰੀਰ ਤੋਂ ਮਹੱਤਵਪੂਰਨ ਅੰਗ ਕੱਢੇ ਜਾਣ ਦੀਆਂ ਖਬਰਾਂ ਬਾਰੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਇਹ ਮਾਮਲਾ ਵੈਨਜ਼ੂਏਲਾ ਸਰਕਾਰ ਕੋਲ ਉਠਾ ਰਿਹਾ ਹੈ। ਭਾਰਤ ਨੇ ਉੱਥੋਂ ਦੀ ਸਰਕਾਰ ਨੂੰ ਤੁਰੰਤ ਅਤੇ ਨਿਰਪੱਖ ਜਾਂਚ ਕਰਨ ਦੀ ਬੇਨਤੀ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਵਿਦੇਸ਼ ਮੰਤਰਾਲੇ ਦੇ ਪੂਰਵ ਬਾਰੇ ਸਕੱਤਰ ਰੁਦਰਿੰਦਰ ਟੰਡਨ ਨੇ ਨਵੀਂ ਦਿੱਲੀ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ 6 ਤੋਂ 8 ਜੁਲਾਈ ਤੱਕ ਇੰਡੋਨੇਸ਼ੀਆ ਵਿੱਚ ਰਹਿਣਗੇ। ਉਹ ਇਤਿਹਾਸਿਕ ਅਤੇ ਸੱਭਿਆਚਾਰਕ ਸ਼ਹਿਰ ਜੋਗਕਾਰਤਾ ਦਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਵਿਚਕਾਰ ਵਪਾਰ, ਸੁਰੱਖਿਆ ਅਤੇ ਹੋਰ ਖੇਤਰਾਂ ਵਿੱਚ ਸਹਿਯੋਗ ਨੂੰ ਅੱਗੇ ਵਧਾਉਣ ਦਾ ਮੌਕਾ ਹੋਏਗਾ। ਦੌਰੇ ਦੇ ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ 8 ਤੋਂ 10 ਜੁਲਾਈ ਤੱਕ ਆਸਟ੍ਰੇਲੀਆ ਦਾ ਦੌਰਾ ਕਰਨਗੇ। ਮੈਲਬੋਰਨ ਵਿੱਚ ਉਹ ਭਾਰਤ ਆਸਟ੍ਰੇਲੀਆ ਸਾਲਾਨਾ ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਸਮੇਂ ਦੌਰਾਨ ਮਹੱਤਵਪੂਰਨ ਖਣਿਜਾਂ, ਸਾਈਬਰ ਸੁਰੱਖਿਆ, ਸਪਲਾਈ ਚੇਨ, ਉਭਰਦੀਆਂ ਤਕਨਾਲੋਜੀਆਂ ਅਤੇ ਹੋਰ ਦਵੱਲੇ ਮੁੱਦਿਆਂ 'ਤੇ ਸਲਾਹ ਮਸ਼ਵਰਾ ਹੋਏਗਾ। ਦੌਰੇ ਦੇ ਆਖਰੀ ਪੜਾਅ ਵਿੱਚ ਪ੍ਰਧਾਨ ਮੰਤਰੀ 10 ਤੇ 11 ਜੁਲਾਈ ਨੂੰ ਨਿਊਜ਼ੀਲੈਂਡ ਦਾ ਦੌਰਾ ਕਰਨਗੇ। ਉੱਥੇ ਉਹ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਦੁਵੱਲੀ ਗੱਲਬਾਤ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਸਾਲ ਲਈ $1 ਟ੍ਰਿਲੀਅਨ ਦੇ ਬਰਾਮਦ ਦੇ ਟੀਚਿਆਂ ਨੂੰ ਹਾਸਲ ਕਰਨ ਦੀ ਰਾਹ 'ਤੇ ਹੈ। ਨਵੀਂ ਦਿੱਲੀ ਵਿੱਚ ਵਪਾਰ ਬੋਰਡ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਇਸ ਲਈ ਵਸਤੂਆਂ ਦੀ ਬਰਾਮਦ ਲਗਭਗ $440 ਅਰਬ ਤੋਂ ਵੱਧ ਕੇ ਲਗਭਗ $530 ਅਰਬ ਅਤੇ ਸੇਵਾਵਾਂ ਦੀ ਬਰਾਮਦ ਲਗਭਗ $421 ਅਰਬ ਤੋਂ ਵੱਧ ਕੇ ਲਗਭਗ $470 ਅਰਬ ਹੋਣ ਦੀ ਜ਼ਰੂਰਤ ਹੋਏਗੀ। ਉਹਨਾਂ ਅੱਗੇ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਪਹਿਲੀ ਤਿਮਾਹੀ ਵਿੱਚ ਵਸਤਾਂ 'ਚ ਬਰਾਮਦ ਵਾਧਾ 15% ਅਤੇ ਸੇਵਾਵਾਂ ਦੀ ਬਰਾਮਦ ਲਗਭਗ 10 ਤੋਂ 11% ਰਹੇਗੀ। ਮੰਤਰੀ ਨੇ ਕਿਹਾ ਕਿ ਭਾਰਤ ਦੀ ਬਰਾਮਦ ਰਣਨੀਤੀ ਇੱਕ ਮਜ਼ਬੂਤ, ਵਧੇਰੇ ਸਮਾਵੇਸ਼ੀ ਪਹੁੰਚ ਦੇ ਆਲੇ ਦੁਆਲੇ ਬਣਾਈ ਜਾ ਰਹੀ ਹੈ ਜਿਸ ਵਿੱਚ ਹਰੇਕ ਰਾਜ, ਜ਼ਿਲ੍ਹੇ ਅਤੇ ਉਦਯੋਗ ਖੇਤਰ ਨੂੰ ਬਰਾਬਰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬ੍ਰੌਡਕਾਸਟ ਆਡੀਅੰਸ ਰਿਸਰਚ ਕੌਂਸਲ BARC ਨੂੰ ਖਬਰਾਂ ਅਤੇ ਗੈਰ ਖਬਰਾਂ ਦੋਵਾਂ ਸ਼੍ਰੇਣੀਆਂ ਵਿੱਚ ਟੈਲੀਵਿਜ਼ਨ ਰੇਟਿੰਗ ਜਾਰੀ ਕਰਨ ਨੂੰ ਮੁਲਤਵੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਮੰਤਰਾਲੇ ਨੇ ਕਿਹਾ ਕਿ ਉਦੋਂ ਤੱਕ ਲਾਗੂ ਰਹੇਗਾ ਜਦੋਂ ਤੱਕ ਕੌਂਸਲ ਨੂੰ ਟੈਲੀਵਿਜ਼ਨ ਰੇਟਿੰਗ ਨੀਤੀ 2026 ਤਹਿਤ ਲਾਇਸੈਂਸ ਨਵੀਨੀਕਰਨ ਨਹੀਂ ਮਿਲਦਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰਾਲੇ ਅਨੁਸਾਰ ਭਾਰਤੀ ਫੌਜ ਲਈ ਆਕਾਸ਼ ਤਰੰਗ ਇਲੈਕਟ੍ਰਾਨਿਕ ਯੁੱਧ ਪ੍ਰਣਾਲੀ, ਪੈਦਲ ਸੈਨਾ ਲਈ ਐਂਟੀ ਟੈਂਕ ਮਿਸਾਈਲ ਪ੍ਰਣਾਲੀਆਂ, ਦਰਮਿਆਨੀ ਦੂਰੀ ਦੀ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਸਾਈਲ ਪ੍ਰਣਾਲੀਆਂ, ਬਹੁਤ ਘੱਟ ਦੂਰੀ ਦੀਆਂ ਹਵਾਈ ਰੱਖਿਆ ਪ੍ਰਣਾਲੀਆਂ, ਟੈਂਕਾਂ ਲਈ

0: ਗਰਮ ਸੁਰੱਖਿਆ ਪ੍ਰਣਾਲੀਆਂ ਅਤੇ ਇੱਕ ਜੈੱਟ ਅਧਾਰਿਤ ਡਰੋਨ ਪ੍ਰਣਾਲੀ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਆਕਾਸ਼ ਤਰੰਗ ਪ੍ਰਣਾਲੀ ਦੁਸ਼ਮਣ ਡਰੋਨਾਂ ਤੋਂ ਫੌਜ ਨੂੰ ਪ੍ਰਭਾਵਸ਼ਾਲੀ ਸੁਰੱਖਿਆ ਪ੍ਰਦਾਨ ਕਰਦੀ ਹੈ। ਐਂਟੀ ਟੈਂਕ ਮਿਜ਼ਾਈਲ ਪ੍ਰਣਾਲੀ ਦੁਸ਼ਮਣ ਦੇ ਬਖਤਰਬੰਦ ਵਾਹਨਾਂ ਦਾ ਮੁਕਾਬਲਾ ਕਰਨ ਦੀ ਫੌਜ ਦੀ ਸਮਰੱਥਾ ਨੂੰ ਵਧਾਏਗੀ। ਸਮੁੰਦਰੀ ਫੌਜ ਲਈ ਮਲਟੀ ਇਨਫਲੂਐਂਸ ਗਰਾਊਂਡ ਮਾਈਨਸ ਜਹਾਜ਼ਾਂ ਤੋਂ ਸੰਚਾਲਿਤ ਮਾਨਵਰਹਿਤ ਪ੍ਰਣਾਲੀ ਅਤੇ ਇਲੈਕਟ੍ਰਿਕ ਪ੍ਰੋਪਲਸ਼ਨ ਪ੍ਰਣਾਲੀਆਂ ਦੀ ਜਾਂਚ ਲਈ ਇੱਕ ਜ਼ਮੀਨ ਅਧਾਰਤ ਸਹੂਲਤ ਦੀ ਸਥਾਪਨਾ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਨੇ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਬੈਟ BMS, ਈਪੋ ਆਈਓਨ ਅਤੇ ਲੋਸੀਗੀ ਐਪਸ ਨੂੰ ਹਟਾਉਣ ਦੇ ਆਦੇਸ਼ ਦਿੱਤੇ ਨੇ। ਇਹ ਕਦਮ ਸੁਰੱਖਿਆ ਚਿੰਤਾਵਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਇਹਨਾਂ ਐਪਸ ਦੀ ਵਰਤੋਂ ਬਲੂਟੁੱਥ ਰਾਹੀਂ ਈ ਰਿਕਸ਼ਾ ਸਮੇਤ ਈ ਵਾਹਨਾਂ ਦੀ ਬੈਟਰੀ ਨੂੰ ਦੂਰੋਂ ਬੰਦ ਕਰਨ ਲਈ ਕੀਤੀ ਜਾ ਰਹੀ ਸੀ। ਸੂਚਨਾ ਤਕਨਾਲੋਜੀ ਮੰਤਰਾਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਇਹਨਾਂ ਐਪਸ ਨੂੰ ਐਪ ਸਟੋਰਾਂ ਤੋਂ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਨੇ। ਸਰਕਾਰ ਦਾ ਕਹਿਣਾ ਕਿ ਸੰਭਾਵਿਤ ਦੁਰਵਰਤੋਂ ਅਤੇ ਸੁਰੱਖਿਆ ਖਤਰੇ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸਰਕਾਰ ਲਗਾਤਾਰ ਇਸ 'ਤੇ ਨਜ਼ਰ ਰੱਖ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ੍ਹ ਰਾਜਸਥਾਨ ਅਤੇ ਗੁਜਰਾਤ ਦੇ ਦੌਰੇ 'ਤੇ ਹੋਣਗੇ। ਰਾਜਸਥਾਨ ਵਿੱਚ ਉਹ ਜੋਧਪੁਰ ਹਵਾਈ ਅੱਡੇ 'ਤੇ ਨਵੀਂ ਟਰਮੀਨਲ ਇਮਾਰਤ ਦਾ ਉਦਘਾਟਨ ਕਰਨਗੇ। ਇਹ 480 ਕਰੋੜ ਰੁਪਏ ਦਾ ਪ੍ਰੋਜੈਕਟ ਸਾਲਾਨਾ 20 ਲੱਖ ਯਾਤਰੀਆਂ ਨੂੰ ਸੰਭਾਲਣ ਲਈ ਤਿਆਰ ਕੀਤਾ ਗਿਆ ਹੈ। ਉਹ ਜੋਧਪੁਰ ਵਿੱਚ ਅਤਿਆਧੁਨਿਕ ਉਡਾਨ ਯੋਜਨਾ ਵੀ ਸ਼ੁਰੂ ਕਰਨਗੇ। ਇਸ ਯੋਜਨਾ ਦਾ ਉਦੇਸ਼ ਦੇਸ਼ ਵਿੱਚ ਹਵਾਈ ਸੰਪਰਕ ਨੂੰ ਹੋਰ ਬਿਹਤਰ ਬਣਾਉਣਾ ਹੈ। ਪ੍ਰਧਾਨ ਮੰਤਰੀ ਰਾਜਸਥਾਨ ਦੇ ਬਲੋਤਰਾ ਵਿੱਚ 16,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੈਪੁਰ ਮੈਟਰੋ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਜਸਥਾਨ ਸਰਕਾਰ ਦੇ ਵੱਖ ਵੱਖ ਵਿਭਾਗਾਂ ਲਈ ਚੁਣੇ ਗਏ ਲਗਭਗ 54,000 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਗੁਜਰਾਤ ਦੇ ਸਾਨੰਦ ਪਹੁੰਚਣਗੇ, ਜਿੱਥੇ ਉਹ ਇੱਕ ਸੈਮੀ ਕੰਡਕਟਰ ਅਸੈਂਬਲੀ ਅਤੇ ਟੈਸਟਿੰਗ ਸਹੂਲਤ ਦਾ ਉਦਘਾਟਨ ਕਰਨਗੇ। 7,500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਇਸ ਪ੍ਰੋਜੈਕਟ ਨੂੰ ਭਾਰਤ ਦੇ ਸੈਮੀ ਕੰਡਕਟਰ ਨਿਰਮਾਣ ਖੇਤਰ ਨੂੰ ਮਜ਼ਬੂਤ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਐਤਵਾਰ 6 ਜੁਲਾਈ ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦੀ ਪੇਸ਼ਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਨੇ ਭਾਵੇਂ ਗਰਮੀ ਤੋਂ ਰਾਹਤ ਦਿੱਤੀ ਹੈ ਪਰ ਮੌਜੂਦਾ ਹੁਮਸ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ 36.5°C ਅਤੇ ਹਰਿਆਣਾ ਦੇ ਅੰਬਾਲਾ ਵਿੱਚ 38.6°C ਦਰਜ ਕੀਤਾ ਗਿਆ। ਪਾਕਿਸਤਾਨ ਦੇ ਸ਼ਿਰਾਨੀ ਜ਼ੋਬ ਸ਼ਾਹਰਾਹ 'ਤੇ ਇੱਕ ਮੁਸਾਫਰ ਬੱਸ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ 40 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਹੋਰ ਜ਼ਖਮੀ ਹੋ ਗਏ ਨੇ। ਇਹ ਹਾਦਸਾ ਬਲੋਚਿਸਤਾਨ ਅਤੇ ਖੈਬਰ ਪਖਤੂਨਖਵਾ ਦੀ ਸਰਹੱਦ ਨੇੜੇ ਦਾਨਾਸਰ ਇਲਾਕੇ ਵਿੱਚ ਵਾਪਰਿਆ। ਬੱਸ ਕੁਏਟਾ ਤੋਂ ਪੇਸ਼ਾਵਰ ਜਾ ਰਹੀ ਸੀ। ਸਲਾਨਾ ਸ਼੍ਰੀ ਅਮਰਨਾਥ ਯਾਤਰਾ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪਹਿਲਗਾਮ ਅਤੇ ਬਾਲਟਲ ਦੋਵਾਂ ਰੂਟਾਂ ਤੋਂ ਸ਼ੁਰੂ ਹੋ ਗਈ ਹੈ। 57 ਦਿਨਾਂ ਦੀ ਯਾਤਰਾ ਦੌਰਾਨ ਭਾਰਤ ਭਰ ਤੋਂ ਲੱਖਾਂ ਸ਼ਰਧਾਲੂਆਂ ਅਤੇ ਅਮਰਨਾਥ ਗੁਫਾ ਤੀਰਥ ਸਥਾਨ ਦੀ ਪਵਿੱਤਰ ਯਾਤਰਾ ਕਰਨ ਦੀ ਉਮੀਦ ਹੈ। ਸ਼ਰਧਾਲੂ ਭਗਵਾਨ ਸ਼ਿਵ ਦਾ ਆਸ਼ੀਰਵਾਦ ਲੈਣ ਅਤੇ ਕੁਦਰਤੀ ਤੌਰ 'ਤੇ ਬਣੇ ਬਰਫ਼ ਦੇ ਸ਼ਿਵਲਿੰਗ ਦੇ ਦਰਸ਼ਨ ਕਰਨ ਲਈ ਕਰੀਬ 3,888 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਦੀ ਯਾਤਰਾ ਕਰਦੇ ਨੇ। ਮਦਰਾਸ ਹਾਈਕੋਰਟ ਵੱਲੋਂ ਤਾਮਿਲਨਾਡੂ ਦੇ ਸਾਬਕ ਮੰਤਰੀ ਅਤੇ DMK ਨੇਤਾ ਅਨੀਤਾ ਰਾਧਾ ਕ੍ਰਿਸ਼ਨਨ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰਨ ਤੋਂ ਬਾਅਦ ਰਾਜ ਪੁਲਿਸ ਨੇ ਅੱਜ ਉਨ੍ਹਾਂ ਨੂੰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਸਾਬਕ ਮੰਤਰੀ 'ਤੇ 20 ਜੂਨ ਨੂੰ ਇੱਕ ਜਨਤਕ ਮੀਟਿੰਗ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਸੀ ਜੋਸਫ਼ ਵਿਜੇ ਵਿਰੁੱਧ ਟਿੱਪਣੀਆਂ ਕਰਨ ਦਾ ਦੋਸ਼ ਸੀ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤ ਨੇ ਸਪਸ਼ਟ ਕੀਤਾ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਰੋਂ ਦਹਿਸ਼ਤਗਰਦੀ ਨੂੰ ਆਪਣਾ ਸਮਰਥਨ ਬੰਦ ਨਹੀਂ ਕਰਦਾ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ ਸਾਲ ਲਈ $1 ਟ੍ਰਿਲੀਅਨ ਦੇ ਬਰਾਮਦ ਟੀਚੇ ਨੂੰ ਹਾਸਲ ਕਰਨ ਦੀ ਰਾਹ 'ਤੇ ਹੈ। ਰੱਖਿਆ ਖਰੀਦ ਪ੍ਰੀਸ਼ਦ ਨੇ ਹਥਿਆਰਬੰਦ ਫੌਜਾਂ ਦੀ ਲੜਾਈ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾਉਣ ਦਾ ਆਦੇਸ਼ ਦਿੱਤਾ ਹੈ ਅਤੇ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਭਾਰੀ ਮੀਂਹ ਦੀ ਪੇਸ਼ਗੋਈ ਕਰਦਿਆਂ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
1: ਐਫਐਮ ਬੈਂਡ 100.2 ਮੈਗਾਹਰਟਜ਼ ਤੇ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ 'ਚ ਕਰਨਾ ਤੁਸੀਂ ਸਾਨੂੰ ਫੋਨ 0175-2482 ਤੇ ਕਰੋ।

0: हेलो,
1: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ। ਆਪਣਾ ਨਾਂ ਦੱਸੋ
1: ਨਾ ਮੇਰਾ ਜੋਗਿੰਦਰ ਸਿੰਘ ਹੈ ਜੀ, ਪਿੰਡ ਸੌਜਾ।
0: ਜੀ। ਗੀਤ ਕਿਹੜਾ ਸੁਣਨਾ ਚਾਹੋਗੇ?
1: ਗੀਤ ਸਾਨੂੰ ਸੁਣਾ ਦਿਓ ਜੀ ਭੈਣ ਜੀ। ਸੁਰਿੰਦਰ ਕੌਰ, ਪ੍ਰਕਾਸ਼ ਕੌਰ ਨੇ ਗਾਇਆ, ਕਾਲਾ ਡੋਰੀਆ ਟੁੰਡੇ ਨਾਲ ਅੜਿਆ ਜੀ।
0: ਲਓ ਜੀ, ਸੁਣੋ ਆਪਣੀ ਪਸੰਦ ਦਾ ਗੀਤ ਆਪਣੀ ਰੇਡੀਓ ਸੈੱਟ 'ਤੇ।
1: ਅੱਛਾ ਜੀ, ਲਓ ਜੀ।

ਪ੍ਰੋਗਰਾਮ ਸ਼ਾਮ ਸੁਹਾਣੀ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੱਜਣ ਵਾਲੇ ਨਿੱਜੀ ਰਾਤ ਦੇ 8 ਤੇ ਵੇਲਾ ਹੋ ਰਿਹਾ ਨਿਊਜ਼ ਹੈਡਲਾਈਨਸ ਦਾ। ਉਸ ਤੋਂ ਬਾਅਦ ਪ੍ਰੋਗਰਾਮ ਦਾ ਬਾਕੀ ਹਿੱਸਾ ਲੈ ਕੇ ਤੁਹਾਡੇ ਲਈ ਹੋਵਾਂਗੇ ਹਾਜ਼ਰ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦੋਂ ਪਾਰ ਦਹਿਸ਼ਤਗਰਦੀ ਨੂੰ ਆਪਣੀ ਹਮਾਇਤ ਬੰਦ ਨਹੀਂ ਕਰਦਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਹੈ ਕਿ ਭਾਰਤ $1 ਟ੍ਰਿਲੀਅਨ ਦੇ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ਤੇ ਹੈ। ਰੱਖਿਆ ਖਰੀਦ ਕੌਂਸਲ ਨੇ ਹਥਿਆਰਬੰਦ ਫੌਜਾਂ ਦੀ ਸਮਰੱਥਾ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਤੋਂ ਤੇ ਐਪਲ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈ ਕਮਾਨ ਵੱਲੋਂ ਚੋਣਾਂ ਸਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਗਿਆ। ਕਪੂਰਥਲਾ 'ਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਨੇ। ਪੰਜਾਬ 'ਚ ਅਣਅਧਿਕਾਰਤ ਕਲੋਨੀਆਂ 'ਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਿਤ ਕਰਨ ਸਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਏ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਕਹਿਣਾ ਹੈ ਕਿ ਸੂਬੇ 'ਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧਿਆਂ ਆਧਾਰ ਵਿੱਚ ਮੁਫ਼ਤ ਈਮੇਲ ਅਪਡੇਟ ਨੂੰ ਸਮਰੱਥ ਬਣਾਇਆ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਕਹਿਣਾ ਹੈ ਕਿ ਸੂਬੇ 'ਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਪ੍ਰਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਹ ਸਨ ਨਿਊਜ਼ ਹੈਡਲਾਈਨਜ਼।

0: हेलो हेलो,
1: ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ
1: ਸੁਰਿੰਦਰਪਾਲ ਸਿੰਘ ਬੋਲ ਰਿਹਾ ਜੀ, ਕੁਰਾਲੀ ਸਾਹਿਬ ਤੋਂ ਜੀ।
0: ਜੀ ਸਰ, ਗੀਤ ਕਿਹੜਾ ਸੁਣੋਗੇ?
1: ਗੀਤ ਮੈਡਮ ਜੀ, ਹੰਸ ਰਾਜ ਹੰਸ ਦਾ ਕੋਈ ਵੀ ਸੁਣਾ ਦਿਓ ਜੀ।
0: ਲਓ ਜੀ, ਹੰਸ ਰਾਜ ਹੰਸ ਦੀ ਆਵਾਜ਼ ਸੁਣਦੇ ਹਾਂ ਇਹ ਗੀਤ।

0: ਰੁੱਖ ਲਗਾਈਏ ਰੁੱਖ ਬੇਲੀਓ, ਰੁੱਖ ਲਗਾਈਏ ਰੁੱਖ, ਫੇਰ ਮਿਲੇਗਾ ਸੁੱਖ ਬੇਲੀਓ, ਫੇਰ ਮਿਲੇਗਾ ਸੁੱਖ। ਰੁੱਖਾਂ ਤੋਂ ਮੈਂ ਸਦਕੇ ਜਾਵਾਂ, ਦਿੰਦੇ ਸਾਨੂੰ ਠੰਡੀਆਂ ਛਾਵਾਂ। ਆਪ ਹੰਢਾਉਂਦੇ ਧੁੱਪ ਬੇਲੀਓ, ਆਪ ਹੰਢਾਉਂਦੇ ਧੁੱਪ, ਸਾਫ਼ ਰਹੇਗਾ ਪੌਣ ਤੇ ਪਾਣੀ, ਵਧੇ ਫੁੱਲੇਗੀ ਕੁਦਰਤ ਰਾਣੀ, ਜੇ ਲਾਵਾਂਗੇ ਰੁੱਖ ਬੇਲੀਓ, ਜੇ ਲਾਵਾਂਗੇ ਰੁੱਖ। ਰੁੱਖ ਲਗਾਓ, ਵਾਤਾਵਰਨ ਬਚਾਓ।
1: ਲਓ ਜੀ, ਪ੍ਰੋਗਰਾਮ ਦੀ ਆਖਰੀ ਕਾਲ ਲੈ ਰਹੇ ਹਾਂ। ਹੈਲੋ।
2: ਹੈਲੋ,
1: ਹਾਂਜੀ, ਆਪਣਾ ਨਾਮ ਦੱਸ ਦਿਓ ਸਰ।
2: ਹਾਂਜੀ, ਸਰਵਿੰਦਰਜੀਤ ਸਿੰਘ ਬੋਲ ਰਿਹਾ ਜੀ, ਪਟਿਆਲਾ ਸੋਹੀਗਰਾਮ ਮਹੱਲੇ ਤੋਂ
1: ਜੀ। ਗੀਤ ਕਿਹੜਾ ਸੁਣੋਗੇ ਸਰ?
2: ਗੀਤ ਕੁਲਦੀਪ ਮਾਨ ਜੀ ਦਾ ਕੋਈ ਵੀ ਸੁਣਾ ਦਿਓ ਜੀ।
1: ਜੀ ਸਰ, ਲਓ ਜੀ ਸੁਣੋ ਆਪਣੀ ਪਸੰਦ ਤੇ ਕੁਲਦੀਪ ਮਾਨ ਦੀ ਆਵਾਜ਼। ਠੀਕ,
2: ਬੜੀ ਮਿਹਰਬਾਨੀ ਜੀ, ਓਕੇ।

ਇਸ ਗੀਤੇ ਨਾਲ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ ਅਤੇ ਇੱਕ ਤੁਹਾਡੇ ਸਾਰਿਆਂ ਵੱਲ ਬੇਨਤੀ ਹੈ ਕਿ ਜਿਨ੍ਹਾਂ ਨੇ ਅੱਜ ਫੋਨ ਕੀਤੇ ਹੈ ਘੱਟੋ ਘੱਟ ਹਫ਼ਤੇ ਬਾਅਦ ਹੀ ਫੋਨ ਕਰਨ ਤਾਂ ਜੋ ਬਾਕੀ ਸਰੋਤਿਆਂ ਨੂੰ ਵੀ ਇਸ ਪ੍ਰੋਗਰਾਮ 'ਚ ਹਿੱਸਾ ਲੈਣ ਦਾ ਮੌਕਾ ਮਿਲ ਸਕੇ।

0: എഫ്എംഎൻ സ്വാശ്രയ ദോമേഗ ഹാർട്ട്സ് തേ തേ ലൈവ് സ്ട്രീമിംഗ് തരിയ ന്യൂസ് ഓൺ എ ഐ ആർ ആപ്പ് തേ ആകാശവാണി ദൈ പട്യാള കേന്ദ്രേ പേഷ് കർ രഹേ ഹം ബുസുർഗാ ലൈ പ്രോഗ്രാം അംബർ ਅੱਜ ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਇਹ ਮੁਲਾਕਾਤ ਤ੍ਰਿਲੋਕੀ ਨਾਥ ਹੋਰਾਂ ਨਾਲ ਕੀਤੀ ਹੋਈ ਇਹਨਾਂ ਨਾਲ ਮੁਲਾਕਾਤ ਕੀਤੀ ਹੈ ਸ਼ਹਿਨਾਜ਼ ਚੌਲੀ ਕੌੜਾ ਨੇ ਆਓ ਸੁਣਦੇ ਹਾਂ ਇਹ ਮੁਲਾਕਾਤ ਪ੍ਰੋਗਰਾਮ 'ਚ ਸਾਰਿਆਂ ਦਾ ਨਿੱਘਾ ਸਵਾਗਤ ਹੈ ਅੱਜ ਸਾਡੇ ਸਟੂਡੀਓਜ਼ ਵਿੱਚ ਨੇ ਤ੍ਰਿਲੋਕੀ ਨਾਥ ਜੀ ਜੋ ਕਿ ਰਿਟਾਇਰਡ ਕੋਆਪਰੇਟਿਵ ਬੈਂਕ ਮੈਨੇਜਰ ਨੇ ਉਹ ਅਜਿਹੇ ਕਿੱਤੇ ਨਾਲ ਸੰਬੰਧਿਤ ਨੇ ਜਿਸ ਦੇ ਨਾਲ ਸਾਡਾ ਵੀ ਸਾਰਿਆਂ ਦਾ ਸੰਬੰਧ ਰਹਿੰਦਾ ਚਾਹੇ ਅਸੀਂ ਪੈਸੇ ਬਚਾਏ ਹੋਣ ਚਾਹੇ ਅਸੀਂ ਲੋਨ ਲਿਆ ਹੋਵੇ ਜਾਂ ਕੁਝ ਵੀ ਹੋਰ ਕੀਤਾ ਹੋਵੇ ਬੈਂਕ ਹਮੇਸ਼ਾ ਇਨਵੋਲਵਡ ਹੀ ਰਹਿੰਦਾ ਔਰ ਕੋਆਪਰੇਟਿਵ ਬੈਂਕ ਅਜਿਹੇ ਬੈਂਕ ਨੇ ਜਿਹੜੇ ਕਿ ਸਾਡੇ ਤੁਹਾਡੇ ਨਾਲ ਮਿਲ ਕੇ ਬਣਦੇ ਨੇ ਪਰ ਬਹੁਤ ਸਾਰੀਆਂ ਗੱਲਾਂ ਅਸੀਂ ਉਹਨਾਂ ਤੋਂ ਹੀ ਜਾਣ ਲੈਂਦੇ ਹਾਂ ਤ੍ਰਿਲੋਕੀ ਨਾਥ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਸਟੂਡੀਓਜ਼ ਦੇ ਵਿੱਚ
1: ਥੈਂਕ ਯੂ ਜੀ
0: ਤ੍ਰਿਲੋਕੀ ਨਾਥ ਜੀ ਇੱਕ ਕੋਆਪਰੇਟਿਵ ਬੈਂਕ ਦਾ ਮੈਨੇਜਰ ਬਣਨ ਲਈ ਕੀ ਕਰਨਾ ਪੈਂਦਾ ਪਹਿਲਾਂ ਇਹ ਦੱਸੋ
1: ਮੈਡਮ ਜੀ ਬੈਂਕ ਐਗਜ਼ਾਮ ਲੈਂਦਾ ਆਫਟਰ ਗ੍ਰੈਜੂਏਸ਼ਨ ਉਹ ਪੋਸਟਾਂ ਆਉਂਦੀਆਂ ਨੇ ਬੈਂਕ ਮੈਨੇਜਰ ਡਾਇਰੈਕਟਰ ਵੀ ਆਉਂਦੀਆਂ ਨੇ ਕਲਰਕਾਂ ਦੇ ਵੀ ਆਉਂਦੀਆਂ ਨੇ ਸੀਨੀਅਰ ਮੈਨੇਜਰਾਂ ਦੇ ਵੀ ਆਉਂਦੇ ਨੇ ਡਿਪਟੀ ਮੈਨੇਜਰ ਦੇ ਉੱਪਰ ਆਉਂਦੀਆਂ ਨੇ ਪੋਸਟਾਂ ਆਉਂਦੀਆਂ ਨੇ ਤੇ ਐਗਜ਼ਾਮ ਹੁੰਦਾ ਕੰਪੀਟੀਸ਼ਨ 'ਚ ਸਿਲੈਕਸ਼ਨ ਹੋ ਜਾਂਦੀ ਹੈ ਜੀ
0: ਤ੍ਰਿਲੋਕੀ ਜੀ ਜਿਹੜਾ ਸਿਲੈਕਸ਼ਨ ਹੋ ਗਈ ਤੁਹਾਡੀ ਉਸ ਤੋਂ ਪਹਿਲਾਂ ਤੁਸੀਂ ਜਿਹੜੀ ਆਪਣੀ ਪੜ੍ਹਾਈ ਹੈ ਉਹ ਕਿੱਥੋਂ ਪੜ੍ਹੀ ਤੇ ਤੁਸੀਂ ਕਿਸ ਜਗ੍ਹਾ ਤੋਂ ਬਿਲੋਂਗ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਸੁਣ ਰਹੇ ਹੋਣਗੇ ਉਹ ਕਹਿਣਗੇ ਇਹ ਤਾਂ ਸਾਡੇ ਵੀ ਬੈਂਕ ਮੈਨੇਜਰ ਰਹੇ ਨੇ ਤਾਂ ਅਸੀਂ ਵੀ ਜਾਣ ਲਈਏ ਕਿ ਕਿਹੜੇ ਕਿਹੜੇ ਲੋਕ ਕਹਿਣ ਵਾਲੇ ਹਾਂ ਕਿ ਅਸੀਂ ਇਹਨਾਂ ਨੂੰ ਜਾਣਦੇ ਹਾਂ
1: ਦੌਣ ਕਲਾਂ ਪਿੰਡ ਹੈ ਜੀ ਮੇਰਾ ਤੇ ਮੈਂ ਆਪਣੇ ਪਿੰਡ ਤੋਂ ਹੀ 10ਵੀਂ ਪਾਸ ਕਰਕੇ ਆ ਫਿਰ ਮਹਿੰਦਰਾ ਕਾਲਜ ਤੋਂ ਬੀਏ ਕੀਤੀ ਉਸ ਤੋਂ ਬਾਅਦ ਫਿਰ ਨਾਭੇ ਇੱਕ ਜੂਨੀਅਰ ਬੇਸਿਕ ਕੋਰਸ ਹੁੰਦਾ ਉਹ 6 ਮਹੀਨੇ ਦਾ ਸੀ 1979 ਵਿੱਚ ਕੀਤਾ ਉਸ ਤੋਂ ਬਾਅਦ ਫਿਰ 1980 ਵਿੱਚ ਪੋਸਟਾਂ ਨਿਕਲੀਆਂ ਕੋਵਰ ਬੈਂਕ ਦੀਆਂ ਮੈਂ ਅਪਲਾਈ ਨਹੀਂ ਕੀਤਾ ਉਸ ਤੋਂ ਬਾਅਦ ਮੈਂ ਸੋਸਾਇਟੀ 'ਚ ਸੈਕਟਰੀ ਲੱਗਿਆ 1979 ਤੋਂ ਲੈ ਕੇ 1990 ਤੱਕ ਮੈਂ ਸੋਸਾਇਟੀ ਮਹਿੰਦਰ ਜੱਟਾਂ 'ਚ ਸੈਕਟਰੀ ਰਿਹਾ ਫਿਰ ਬੈਂਕ 'ਚ ਪੋਸਟਾਂ ਆਈਆਂ ਲੁਧਿਆਣੇ ਮੈਂ ਉੱਥੇ ਅਪਲਾਈ ਕੀਤਾ ਅਤੇ ਉੱਥੋਂ ਮੇਰੀ ਸਿਲੈਕਸ਼ਨ ਹੋ ਗਈ ਐਜ਼ ਏ ਬੈਂਕ 'ਚ ਕਲਰਕ
0: ਇਹ ਵੀ ਇੱਦਾਂ ਦਾ ਕੀਤਾ ਹੈ ਕਿ ਜਿੱਥੇ ਤੁਸੀਂ ਕਲਰਕ ਚਾਹੇ ਭਰਤੀ ਹੋਵੋ ਪਰ ਅੱਗੇ ਤੋਂ ਅੱਗੇ ਬੈਂਕ ਜਿਹੜਾ ਅਲਾਓ ਕਰਦਾ ਹੈ ਕਿ ਐਗਜ਼ਾਮ ਦੇਵੋ ਤੇ ਅੱਗੇ ਪੜ੍ਹਾਈ ਕਰਕੇ ਤੁਸੀਂ ਅਗਲੀਆਂ ਪੋਸਟਾਂ ਤੇ ਜਾਓ ਇਹ ਇੰਜ ਤੁਹਾਡਾ ਰੁਤਬਾ ਅੱਗੇ ਵਧਿਆ ਕਿ ਤੁਸੀਂ ਡਾਇਰੈਕਟਲੀ ਪ੍ਰਮੋਟ ਹੋਏ
1: ਇਹ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਮੈਡਮ ਜੀ ਇਹ ਜਿਹੜਾ ਸਾਡਾ ਕੋਵਰ ਬੈਂਕ ਹੈ ਇਹਦੇ 'ਚ ਇਹ ਗੱਲ ਨਹੀਂ ਹੈ ਸੀਨੀਓਰਟੀ ਨਾਲੇ ਪ੍ਰਮੋਸ਼ਨ ਹੋਈ ਹੈ ਜਿਹੜੇ ਦੂਜੇ ਕਮਰਸ਼ੀਅਲ ਬੈਂਕ ਨੇ ਉਹਨਾਂ ਨਾਲ ਸਾਡਾ ਫਰਕ ਹੈ ਸਾਡੇ ਬੈਂਕ 'ਚ ਤਾਂ ਪ੍ਰਮੋਸ਼ਨ ਹੀ ਹੁੰਦੀ ਹੈ
0: ਤੁਸੀਂ ਕਲਰਕ ਭਰਤੀ ਹੋਏ ਤੇ ਉਸ ਤੋਂ ਬਾਅਦ ਪ੍ਰਮੋਟ ਹੁੰਦੇ ਹੁੰਦੇ ਬੈਂਕ ਮੈਨੇਜਰ ਬਣ ਗਏ
1: ਜੀ
0: ਕਿੰਨੇ ਸਾਲ ਲੱਗੇ ਇਸ ਪ੍ਰੋਸੈਸ ਨੂੰ ਸਾਰੇ ਨੂੰ
1: ਮੈਡਮ ਜੀ ਗੱਲ ਇਦਾਂ ਸੀ ਜਦੋਂ ਅਸੀਂ ਬੈਂਕ 'ਚ ਕਲਰਕ ਰਹੇ ਤਾਂ ਸਾਨੂੰ ਪਹਿਲਾਂ 5 ਸਾਲ ਘੱਟੋ ਘੱਟ ਕਲਰਕ ਰਹਿਣਾ ਪੈਂਦਾ ਹੈ ਪ੍ਰਮੋਸ਼ਨ ਲਈ ਐਲੀਜੀਬਲ ਹੋ ਜਾਂਦੇ ਹਾਂ ਪਰ ਸੀਨੀਓਰਟੀ ਵਾਈਜ਼ ਪ੍ਰਮੋਸ਼ਨ ਹੁੰਦੀ ਹੈ ਤੇ ਸਾਡੀ 6 ਸਾਲ ਬਾਅਦ ਪ੍ਰਮੋਸ਼ਨ ਹੋਈ ਅਸੀਂ ਕਲਰਕ ਤੋਂ ਸੀਨੀਅਰ ਕਲਰਕ ਬਣਿਆ ਸੀਨੀਅਰ ਕਲਰਕ ਬਣਨ ਤੋਂ ਬਾਅਦ ਵੀ ਸਾਨੂੰ ਬ੍ਰਾਂਚ ਮੈਨੇਜਰ ਨਹੀਂ ਲਾਉਂਦੇ ਮੇਰੀ ਕਿਸਮ ਚੰਗੀ ਲਾ ਲਓ ਇਹ ਮੇਰੀ ਮਿਹਨਤ ਸਦਕਾ ਤਾਂ ਸੀਨੀਅਰ ਕਲਰਕ ਹੁੰਦੇ ਹੋਏ ਮੈਨੂੰ ਬ੍ਰਾਂਚ ਮੈਨੇਜਰ ਲਾਇਆ ਗਿਆ ਉਸ ਤੋਂ ਬਾਅਦ ਅਸਿਸਟੈਂਟ ਮੈਨੇਜਰ ਬਣਿਆ ਮੈਂ ਫਿਰ ਬਾਅਦ 'ਚ ਮੈਨੇਜਰ ਬਣੇ ਤੇ ਬ੍ਰਾਂਚ ਮੈਨੇਜਰ ਸਾਡਾ ਕੋਈ ਰੈਂਕ ਨਹੀਂ ਹੈਗਾ ਬ੍ਰਾਂਚ ਮੈਨੇਜਰ ਦਾ ਅਸੀਂ ਸੀਨੀਅਰ ਵਰਕਰ ਨੂੰ ਲਾ ਦਿੰਦੇ ਨੇ ਮੈਨੇਜਰ ਇਹ ਸਾਡਾ ਇੱਕ ਰੈਂਕ ਹੈ ਮੈਨੇਜਰ ਤੋਂ ਬਾਅਦ ਸੀਨੀਅਰ ਮੈਨੇਜਰ ਉਸ ਤੋਂ ਬਾਅਦ ਡਿਪਟੀ ਮੈਨੇਜਰ ਉਸ ਤੋਂ ਬਾਅਦ ਡਿਸਟ੍ਰਿਕਟ ਮੈਨੇਜਰ ਏਜੀਐਮ ਕਹਿੰਦੇ ਜਿਹਨਾਂ ਨੂੰ ਡਿਸਟ੍ਰਿਕਟ ਮੈਨੇਜਰ ਲਾ ਦਿੰਦੇ
0: ਜਦੋਂ ਤੁਸੀਂ ਰੋਜ਼ ਆਉਣ ਜਾਣ ਕਰਦੇ ਸੀਗੇ ਜਾਂ ਮਹਿੰਦਰਾ ਕਾਲਜ ਉੱਥੇ ਆਸ ਪਾਸ ਵੀ ਕਿਤੇ ਰਹਿਣ ਜਾਂਦੇ ਸੀ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ
1: ਮੈਡਮ ਜੀ ਅਸੀਂ ਸਵੇਰੇ ਸਾਈਕਲ ਚੱਕਣਾ ਜੀ ਕਾਲਜ ਮਹਿੰਦਰਾ ਕਾਲਜ ਜਾਣਾ ਜੀ ਕਾਲਜ ਜਾ ਕੇ ਫਿਰ ਉਦੋਂ ਐਨਸੀਸੀ ਵੀ ਅਟੈਂਡ ਕਰਨੀ ਸ਼ਾਮ ਨੂੰ ਤੇ ਸਾਈਕਲ ਦੇ ਘਰ ਆਉਣਾ ਤੇ ਕਦੇ ਮਹਿਸੂਸ ਨਹੀਂ ਹੁੰਦਾ ਵੀ ਥੱਕ ਗਏ ਇੰਨਾ ਖੁਸ਼ ਹੁੰਦੇ ਮੁੰਡਿਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਜਾਣਾ ਇਕੱਠੇ ਹੋ ਕੇ ਸ਼ਾਮ ਨੂੰ ਘਰੇ ਆਉਣਾ ਜੀ
0: ਦੇਖੋ ਕਿੰਨੀ ਮਿਹਨਤ ਵਾਲਾ ਟਾਈਮ ਉਦੋਂ ਸੀਗਾ ਔਰ ਕਿੰਨਾ ਇੰਜੋਇਮੈਂਟ ਹੁੰਦੀ ਸੀ ਉਸ ਮਿਹਨਤ ਦੇ ਵਿੱਚ ਇਹ ਚੀਜ਼ਾਂ ਅੱਜ ਕੱਲ ਮਿਸਿੰਗ ਹੈ ਨਹੀਂ ਤੁਸੀਂ ਦੇਖਦੇ ਨਹੀਂ ਆਸ ਪਾਸ ਵੀ ਆਪਣੇ ਘਰ ਵੀ ਕਿ ਬੱਚੇ ਜਿਹੜੇ ਆ ਅਸੀਂ ਉਹਨਾਂ ਨੂੰ ਕਿੰਨਾ ਸਹੂਲਤ ਲਾ ਤੀ ਤੁਸੀਂ ਬੈਂਕ ਮੈਨੇਜਰ ਤੋਂ ਰਿਟਾਇਰ ਹੋਣ ਤੋਂ ਬਾਅਦ ਖੇਤਾਂ ਦੇ ਵਿੱਚ ਵੀ ਥੋੜਾ ਰੁੱਖ ਕੀਤਾ ਥੋੜੀ ਖੇਤੀ ਵੀ ਕਰਦੇ ਹੋ
1: ਜੀ ਮੈਡਮ ਇੱਦਾਂ ਵੀ ਟਾਈਮ ਪਾਸ ਹੋਣ ਲਈ ਜਦੋਂ ਬੈਂਕ ਦੀ ਜਿਹੜੀ ਨੌਕਰੀ ਹੈ ਬੜੀ ਸਖਤ ਨੌਕਰੀ ਹੈ ਇਹ 'ਚ ਕੋਈ ਆਰਾਮ ਨਹੀਂ ਹੈਗਾ ਨਾ ਤੁਸੀਂ ਸਰਦੀ ਧੁੱਪ 'ਚ ਬੈਠ ਸਕਦੇ ਹੈ ਤੇ ਹਰ ਵਕਤ ਬੈਂਕ ਦੇ ਅੰਦਰ ਰਹਿਣਾ ਪੈਂਦਾ ਤੇ ਪੂਰੀ ਮਿਹਨਤ ਨਾਲ ਕਰਨਾ ਪੈਂਦਾ ਚਾਹੇ ਮੈਨੇਜਰ ਹੈ ਚਾਹੇ ਕਲਰਕ ਹੈ ਤੇ ਹੁਣ ਜਦੋਂ ਅਸੀਂ ਬਾਹਰ ਆ ਜਾਂਦੇ ਆਪਣੀ ਨੌਕਰੀ ਰਿਟਾਇਰ ਹੋ ਕੇ ਆਉਂਦਾ ਸਾਡਾ ਬੰਦਾ ਮੁਲਾਜ਼ਮ ਕੋਈ ਵੀ ਉਹਨੂੰ ਆਦਤ ਪਈ ਹੈ ਮਿਹਨਤ ਕਰਨ ਦੀ ਫਿਰ ਅਸੀਂ ਘਰ ਆਰਾਮ ਨਾਲ ਨਹੀਂ ਬੈਠ ਸਕਦੇ ਹੁਣ ਅਸੀਂ ਆ ਕੇ ਆਪਣੀ ਖੇਤੀ ਦੇਖ ਰਹੇ ਹਾਂ ਡੰਗਰ ਰੱਖੇ ਮੈਨੂੰ
0: ਮਿਹਨਤ ਉਦੋਂ ਦੀ ਹੁਣ ਵੀ ਚੱਲਦੀ ਹੈ ਪਰ ਇੱਕ ਮਿਹਨਤ ਉਦੋਂ ਇਹ ਵੀ ਹੁੰਦੀ ਸੀਗੀ ਜਿੰਨੇ ਵੀ 1 ਲੱਖ ਰੁਪਏ ਆ ਗਏ ਨਾ ਹੱਥ ਨਾਲ ਗਿਣਨੇ ਪੈਂਦੇ ਸੀ ਔਰ ਉਦੋਂ ਨੋਟ ਵੀ ਬੜੇ ਛੋਟੇ ਛੋਟੇ ਹੁੰਦੇ ਸੀਗੇ
1: ਤੇ ਮੈਡਮ ਉਦੋਂ ਦਾ ਸਿਸਟਮ ਹੀ ਹੋਰ ਹੈ ਜੀ ਹੁਣ ਤਾਂ ਬਹੁਤ ਫਰਕ ਹੈ ਜੀ ਤੇ ਜਦੋਂ ਅਸੀਂ ਬੈਂਕ ਬੈਂਕ ਚ ਹੁੰਦੇ ਸ਼ੁਰੂ ਚ ਬੈਂਕ ਚ ਜੀ ਪੱਖੇ ਚੱਲ ਰਹੇ ਆ ਜਦੋਂ ਬਿਜਲੀ ਭੱਜ ਜਾਂਦੀ ਸੀ ਜਨਰੇਟਰ ਨਹੀਂ ਸੀ ਹੁੰਦੇ ਹੁਣ ਤਾਂ ਕੰਪਿਊਟਰਾਈਜ਼ ਸਿਸਟਮ ਹੈ ਜੀ ਉਦੋਂ ਕੰਮ ਕਰਦਿਆਂ ਦੇ ਬਾਹਾਂ ਨਾਲ ਲੈਜਰ ਗਿੱਲੇ ਹੋ ਜਾਂਦੇ ਸੀ
0: ਔਰ ਲੈਜਰ ਚਾਹੇ ਗਿੱਲੇ ਹੋ ਜਾਣ ਨੋਟ ਦੋ ਦੋ ਰੁਪਏ ਵਾਲੇ ਵੀ ਆਉਂਦੇ ਸੀਗੇ ਮੈਂ ਕਿਹਾ ਜੇ ਲੱਖ ਰੁਪਏ ਵਾਲਾ ਹੈਗਾ ਬੈਂਕ ਵਾਲਿਆਂ ਕੋਲ ਇੱਕ ਬੜਾ ਫਾਇਦਾ ਹੁੰਦਾ ਸੀ ਜੀ ਹਲੇ ਵੀ ਹੈਗਾ ਵੈਸੇ ਜੇ ਤੁਹਾਨੂੰ ਕੋਈ ਬੈਂਕ ਮੈਨੇਜਰ ਜਾਣਦਾ ਨਾ ਤੇ ਵਿਆਹ ਹੈ ਤਾਂ 10 ਰੁਪਏ ਦੀ ਗੱਡੀਆਂ 100 ਰੁਪਏ ਦੀਆਂ ਗੱਡੀਆਂ ਇਹ ਬੜੇ ਆਰਾਮ ਨਾਲ ਮਿਲਦੀਆਂ ਸੀ ਔਰ ਉਸ ਟਾਈਮ ਇਹਨਾਂ ਦੀ ਵੈਲਿਊ ਬੜੀ ਹੁੰਦੀ ਸੀਗੀ ਹੁਣ ਤਾਂ ਚਲੋ ਤੁਸੀਂ ਜਾਓ ਬੈਂਕ ਚ ਉਹਨਾਂ ਨੂੰ ਕਹਿ ਦੋ ਕਿ ਸਾਨੂੰ ਇੰਜ ਚਾਹੀਦੇ ਦੇ ਦਿੰਦੇ ਆ ਇੰਜ ਤੁਹਾਡੇ ਨਾਲ ਵੀ ਹੁੰਦਾ ਸੀ
1: ਬਿਲਕੁਲ ਜੀ ਬਿਲਕੁਲ ਅਸੀਂ ਰਿਜ਼ਰਵ ਰੱਖਦੇ ਸੀਗੇ ਜੀ ਜੇ ਸਾਡੇ ਡਿਪੋਜ਼ਿਟ ਖਾਸ ਕਰਕੇ ਸਾਡੇ ਵਧੀਆ ਅਸੀਂ ਉਹਨਾਂ ਦਾ ਬੜਾ ਧਿਆਨ ਰੱਖਣਾ ਪੈਂਦਾ ਸੀ ਵੀ ਸਾਡੇ ਕੋਲ ਸੇਵਿੰਗ ਦੀ ਐਫਡੀਆਂ ਨੇ ਸਾਨੂੰ ਉਹਨਾਂ ਨੇ ਕਹਿ ਦੇਣਾ ਸਾਡੇ ਅਗਲੇ ਮਹੀਨੇ ਵਿਆਹ ਹੈ ਜੀ
0: ਪਰ ਅੱਜ ਕੱਲ ਜਿਹੜਾ ਬੈਂਕਸ ਹੈ ਉਹ ਅਲੱਗ ਤਰ੍ਹਾਂ ਦੇ ਹੈ ਹਰ ਬੰਦੇ ਨੂੰ ਬੜੀ ਛੇਤੀ ਛੇਤੀ ਲੋਨ ਵੀ ਦੇ ਦਿੰਦੇ ਆ ਕੋਆਪਰੇਟਿਵ ਬੈਂਕ ਵੀ ਅਜਿਹਾ ਹੈ ਫਟਾਫਟ ਲੋਨ ਲੈ ਲੈਂਦਾ ਕਿਉਂਕਿ ਉਹ ਆਮ ਕਿਸਾਨਾਂ ਦੇ ਨਾਲ ਹੀ ਤਾਂ ਜੁੜਿਆ ਹੋਇਆ ਪਹਿਲਾਂ ਤਾਂ ਇੱਕ ਸਭ ਤੋਂ ਪਹਿਲਾਂ ਇਹ ਗੱਲ ਦੱਸੋ ਸਾਨੂੰ ਕਿ ਜਿਹੜੇ ਕੋਆਪਰੇਟਿਵ ਬੈਂਕ ਹੈ ਉਹ ਕੰਮ ਕਿਵੇਂ ਕਰਦੇ ਆ ਕਿਆ ਆਮ ਕਿਸਾਨ ਜਿਹੜੇ ਜਮ੍ਹਾਂ ਕਰਾਉਂਦੇ ਆ ਪੈਸੇ ਉਹਨਾਂ ਨੂੰ ਗੋਲ ਘੁਮਾ ਕੇ ਦਿੱਤਾ ਜਾਂਦਾ ਹੈ ਜਾਂ ਸਰਕਾਰ ਦੀ ਵੀ ਉਹਦੇ ਚ ਹੈਲਪ ਹੁੰਦੀ ਹੈ ਬਹੁਤ ਜ਼ਿਆਦਾ
1: ਮੈਡਮ ਜੀ ਜਿਹੜੇ ਜਿੱਦਾਂ ਵੀ ਪੈਸਾ ਅਸੀਂ ਐਡਵਾਂਸ ਕਰਦੇ ਹਾਂ ਇਹ ਸਾਰੇ ਬੈਂਕਾਂ ਕੋਲੋਂ ਨਵਾੜ ਤੋਂ ਪੈਸਾ ਆਉਂਦਾ ਜੋ ਕਿ RBI ਦੀ ਇੱਕ ਬ੍ਰਾਂਚ ਹੈ ਤਾਂ ਨਵਾੜ ਦਾ ਪੈਸਾ ਸਾਡੇ ਕੋਲ ਆਉਂਦਾ ਜਿੰਨਾ ਅਸੀਂ ਅੱਗੇ ਐਡਵਾਂਸ ਕਰੀ ਜਾਂਦੇ ਹਾਂ ਸਾਨੂੰ ਉਨਾ ਹੀ ਰੀਫਾਈਨੈਂਸ ਉੱਪਰੋਂ ਹੋਈ ਜਾਂਦਾ ਦੂਜੀ ਗੱਲ ਅਸੀਂ ਜਿਹੜਾ ਜ਼ਿਆਦਾ ਪੈਸਾ ਅਸੀਂ ਸੁਸਾਇਟੀਆਂ ਨੂੰ ਦਿੱਤਾ ਵਾ ਉਹ ਜਿਹੜਾ ਕੋਪਰੇਟ ਸੁਸਾਇਟੀ ਜਾਂ ਪਿੰਡਾਂ ਦੀਆਂ ਨੇ 4000 ਪਿੰਡਾਂ ਇੱਕ ਇੱਕ ਸੁਸਾਇਟੀ ਹੁੰਦੀ ਹੈ ਜੀ ਉਹਨਾਂ ਨੇ ਹੱਦ ਕਾਰਜ ਬਣਾਏ ਹੁੰਦੇ ਨੇ ਮੈਂਬਰਾਂ ਦੇ ਅਸੀਂ ਉਸ ਹਿਸਾਬ ਨਾਲ ਐਡਵਾਂਸ ਕਰੀ ਜਾਂਦੇ 1993 ਤੋਂ ਬਾਅਦ ਸਾਡੇ ਕੋਲ ਡਾਇਰੈਕਟ ਲੋਨ ਦੀ ਪਾਵਰ ਆਈ ਹੈ ਪਹਿਲਾਂ ਸਾਡੇ ਬੈਂਕਾਂ ਕੋਲ ਸਿਰਫ ਸੁਸਾਇਟੀਆਂ ਨੂੰ ਲੋਨ ਦਿੰਦੇ ਸੀ ਅਸੀਂ ਜਾਂ ਸਿਰਫ 30,000 ਰੁਪਏ ਤੱਕ ਮੁਲਾਜ਼ਮਾਂ ਨੂੰ ਲੋਨ ਦਿੰਦੇ ਸੀ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ 1993 ਤੋਂ ਬਾਅਦ ਸਾਡੇ ਕੋਲ ਪਾਵਰਾਂ ਜਿਹੜੀਆਂ ਸਾਡੇ ਬੈਂਕਾਂ ਨੂੰ ਆਈਆਂ ਨੇ ਅਸੀਂ ਆਪ ਡਾਇਰੈਕਟ ਲੋਨ ਦੇਣਾ ਸ਼ੁਰੂ ਕੀਤਾ
0: ਜੀ ਪਰ ਉਹਦੇ ਚ ਇਹ ਵੀ ਫੈਸਿਲਿਟੀ ਆ ਗਈ ਇੱਕ ਆਮ ਮਹਿਲਾ ਲਈ ਜਿਹੜੀ ਪੇਂਡੂ ਬੀਬੀਆਂ ਨੇ ਉਹਨਾਂ ਲਈ ਇਹ ਵੀ ਫੈਸਿਲਿਟੀ ਹੈ ਕਿ ਤੁਸੀਂ ਮਿਕਸੀ ਖਰੀਦ ਲਓ ਉਹਦੇ ਲਈ ਵੀ ਲੋਨ ਦਿੰਦੇ ਹਾਂ ਅਸੀਂ ਮਤਲਬ ਘਰ ਦੇ ਛੋਟੇ ਛੋਟੇ ਇਕਵਿਪਮੈਂਟ ਉਹਨਾਂ ਤੱਕ ਦੇ ਲਈ ਲੋਨ ਆ ਗਿਆ ਹੈਗਾ ਤੇ ਉਹਨਾਂ ਦੀ ਰੀਪੇਮੈਂਟ ਵੀ ਹੈਗੀ ਇੱਕ ਤਰ੍ਹਾਂ ਨਾਲ ਬੈਂਕ ਜਿਹੜੇ ਨੇ ਬੜੇ ਫਲ ਫੁੱਲ ਰਹੇ ਨੇ ਦੇ ਆਰ ਇਨ ਗੁੱਡ ਬਿਜ਼ਨਸ ਹਨਾ ਬੜਾ ਵਧੀਆ ਬਿਜ਼ਨਸ ਕਰ ਰਹੇ ਨੇ ਤੇ ਉਧਰੋਂ ਜਿਹੜਾ ਬੰਦਾ ਉਹ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਹੂਲਤ ਦੀਆਂ ਨੇ ਉਹ ਵੀ ਖਰੀਦ ਰਿਹਾ ਪਰ ਇੱਕ ਜਿਹੜੀ ਗੱਲ ਇਹ ਹੈ ਕਿ ਉੱਥੇ ਬਹੁਤ ਸਾਰੇ ਲੋਨਸ ਜਿਹੜੇ ਹੈ ਉਹ ਕਿਆ ਬੰਦੇ ਨੂੰ ਪਤਾ ਚੱਲ ਸਕਦਾ ਕਿਸੇ ਨੂੰ ਕੀ ਫੈਸਿਲਿਟੀਜ਼ ਨੇ ਲੋਨਸ ਦੀਆਂ ਕਿਉਂਕਿ ਕਈ ਵਾਰੀ ਲੋਨਸ ਦਿੱਤੇ ਜਾਂਦੇ ਨੇ ਉਹਨਾਂ ਦੀਆਂ ਲਿਮਿਟਸ ਤੈਅ ਹੁੰਦੀਆਂ ਵੱਡੀਆਂ ਕੰਪਨੀਆਂ ਲਈ ਜਾਂ ਕਈ ਇੰਡੀਵਿਜੁਅਲ ਜਿਹੜੇ ਬਿਜ਼ਨਸ ਵਾਲੇ ਨੇ ਜਾਂ ਵੱਡੇ ਕਿਸਾਨ ਨੇ ਜਾਂ ਛੋਟੇ ਕਿਸਾਨ ਨੇ ਉਹਨਾਂ ਦੀਆਂ ਵੀ ਲਿਮਿਟਸ ਵਗੈਰਾ ਤੈਅ ਹੁੰਦੀਆਂ ਉਹ ਬੰਦੇ ਨੂੰ ਬੜਾ ਕਨਫਿਊਜ਼ਿੰਗ ਲੱਗਦਾ ਮੈਨੂੰ ਵੀ ਬੜਾ ਕਨਫਿਊਜ਼ਿੰਗ ਲੱਗਦਾ ਕਿ ਲਿਮਿਟ ਮਤਲਬ ਇਹਦਾ ਮਤਲਬ ਕੀ ਹੋਇਆ ਲਿਮਿਟ ਦਾ
1: ਉਹਦੇ 'ਚ ਸਾਡੇ ਬੈਂਕ ਦੇ ਜਿਹੜਾ ਪ੍ਰੋਸੀਜਰ ਹੈ ਲੋਨ ਦੇਣ ਦਾ ਸਾਡੇ ਕੋਲ ਜ਼ਿਆਦਾ ਜਿਹੜਾ ਲੋਨ ਐਡਵਾਂਸ ਹੁੰਦਾ ਸਹਿਕਾਰੀ ਬੈਂਕਾਂ 'ਚ ਕੋਵਿਡ ਬੈਂਕਾਂ ਦੇ ਇਹਦੇ ਵਿੱਚ ਅਸੀਂ ਜ਼ਿਆਦਾ ਪਿੰਡਾਂ 'ਚ ਲੋਨ ਦੇ ਰਹੇ ਹਾਂ ਖਾਸ ਕਰ ਜ਼ਿਮੀਂਦਾਰਾਂ ਨੂੰ ਪਰੰਤੂ 1994 ਤੋਂ ਬਾਅਦ ਅਸੀਂ ਜਿਵੇਂ ਕੰਜ਼ਿਊਮਰ ਲੋਨ ਸੈਲਰੀ ਅਰਨਰਸ ਦਿੰਦੇ ਜਿਹਨਾਂ ਦੇ ਮੁਲਾਜ਼ਮ ਉਹਨੂੰ ਦਿੰਦੇ ਹਾਂ ਅਸੀਂ ਬਿਨਾਂ ਮੁਲਾਜ਼ਮ ਨੂੰ ਵੀ ਦਿੰਦੇ ਹਾਂ ਲੋਨ ਸਾਨੂੰ ਪਤਾ ਵੀ ਇਹਨਾਂ ਨੇ ਲੋਨ ਮੋਡਰਨ ਹੈ ਜਿਹਨਾਂ ਨੇ ਦੇਖ ਕੇ ਉਹਨਾਂ ਦੀ ਲੋਨ ਦੀ ਕੈਪੇਬਿਲਿਟੀ ਦੇਖ ਕੇ ਉਹਨਾਂ ਦੀ ਪੋਜੀਸ਼ਨ ਦੇਖ ਕੇ ਅਸੀਂ ਉਹਨਾਂ ਨੂੰ ਲੋਨ ਬਿਨਾਂ ਮੁਲਾਜ਼ਮ ਨੂੰ ਵੀ ਦਿੰਦੇ ਹਾਂ ਤੇ ਕਿਸੇ ਨੇ ਕੋਈ ਕਾਰ ਖਰੀਦਣੀ ਹੈ ਕਿਸੇ ਨੇ ਕੋਈ ਮੋਟਰਸਾਈਕਲ ਲੈਣਾ ਅਸੀਂ ਉਹਦੇ 'ਚ ਕੋਈ ਉਹਨਾਂ ਤੋਂ ਮੋਰਗੇਜ ਨਹੀਂ ਕਰਾਉਂਦੇ ਅਸੀਂ ਉੱਦਾਂ ਹੀ ਉਹਨਾਂ ਦੀ ਲੋਨ ਐਡਵਾਂਸ ਕਰ ਦਿੰਦੇ
0: ਕੋਆਪਰੇਟਿਵ ਬੈਂਕ ਤੋਂ ਜਿਹੜਾ ਲੋਨ ਲੈਣਾ ਉਹ ਜ਼ਿਆਦਾ ਆਸਾਨ ਹੈ ਕਿਆ ਕੋਈ ਸ਼ਹਿਰੀ ਜਿਹੜਾ ਹੈਗਾ ਉਹ ਵੀ ਕਿਆ ਲੋਨ ਲੈ ਸਕਦਾ ਜਾਂ ਕਿ ਜਿਵੇਂ ਅੱਜ ਕੱਲ ਕਾਲੋਨੀਜ਼ ਹੈ ਉਹ ਬਿਲਕੁਲ ਪਿੰਡਾਂ ਦੇ ਵਿੱਚ ਬਣਨ ਲੱਗ ਗਈਆਂ ਕਿਆ ਉਹ ਵੀ ਕੋਆਪਰੇਟਿਵ ਬੈਂਕ ਦਾ ਹਿੱਸਾ ਆਉਂਦੀਆਂ ਉਹ ਵੀ ਅਪਲਾਈ ਕਰ ਸਕਦੇ ਨੇ ਉੱਥੇ ਜਾਂ ਤੁਹਾਨੂੰ ਉੱਥੇ ਖਾਤਾ ਤਾਂ ਹੋਣਾ ਚਾਹੀਦਾ ਤਾਂ ਕਰਕੇ ਲੋਨ ਮਿਲ ਸਕਦਾ
1: ਨਹੀਂ ਅਸੀਂ ਜਿਹੜਾ ਹਾਊਸ ਲੋਨ ਦੀ ਤੁਸੀਂ ਗੱਲ ਕਰ ਰਹੇ ਹਾਂ ਅਸੀਂ ਨਾ ਹਾਊਸ ਲੋਨ ਦਿੰਦੇ ਹਾਂ ਪਿੰਡਾਂ 'ਚ ਵੀ ਦਿੰਦੇ ਹਾਂ ਸ਼ਹਿਰਾਂ 'ਚ ਵੀ ਦਿੰਦੇ ਹਾਂ ਅਸੀਂ ਲੋਨ ਅਗੇਂਸਟ ਪ੍ਰੋਪਰਟੀ ਵੀ ਦਿੰਦੇ ਹਾਂ ਅਤੇ ਇਹ ਉਹਦੀ ਜਿਹੜੀ ਲੋਨ ਮੋੜਨ ਦੀ ਕੈਪੇਬਿਲਿਟੀ ਦੇਖ ਕੇ ਅਸੀਂ ਲੋਨ ਐਡਵਾਂਸ ਕਰਦੇ ਅਸਲ 'ਚ ਕੋਆਪਰੇਟਿਵ ਦਾ ਸਹਿਕਾਰਤਾ ਦਾ ਮਤਲਬ ਕੋਆਪਰੇਸ਼ਨ ਅਸੀਂ ਸਾਡਾ ਬੈਂਕ ਦਾ ਨਾਂ ਇੰਨਾ ਵਧੀਆ ਰੱਖਿਆ ਹੋਇਆ ਕੋਆਪਰੇਟਿਵ ਬੈਂਕ ਅਸੀਂ ਛੇਤੀ ਛੇਤੀ ਸਾਡੇ ਕੋਲ ਕੋਈ ਬੰਦਾ ਲੋਨ ਲੈਣਾ ਆਉਂਦਾ ਅਸੀਂ ਛੇ ਛੇਤੀ ਉਹਨੂੰ ਮੋੜਨ ਨਹੀਂ ਦਿੰਦੇ ਉਹਨੂੰ ਲੋਨ ਦੇ ਕੇ ਤੋੜਦੇ
0: ਮਤਲਬ ਇਹ ਵੱਡਾ ਕੰਮ ਕੋਆਪਰੇਟਿਵ ਦਾ ਇਹ ਹੈ ਕਿ ਲੋਨ ਲੈ ਜਾਓ ਭਾਈ ਲੈ ਜਾਓ ਸਾਡੇ ਕੋਲ ਪੈਸੇ ਬਹੁਤ ਹੈ
1: ਜੀ
0: ਤੇ ਇੰਜ ਜੇ ਸਾਰਿਆਂ ਨੂੰ ਪਤਾ ਹੋਵੇ ਕਿ ਬੈਂਕ ਕੋਲ ਪੈਸੇ ਬਹੁਤ ਹੈ ਲੋਨ ਦੇਣ ਨੂੰ ਬਹੁਤ ਤਿਆਰ ਹੈ ਤਾਂ ਲੋਨ ਵਾਲੇ ਵੀ ਬਹੁਤ ਛੇਤੀ ਆਉਂਦੇ ਹੋਣੇ ਤੇ ਅੱਜ ਕੱਲ੍ਹ ਇੱਕ ਇਹ ਵੀ ਹੈ ਕਿ ਲੋਨ ਤਾਂ ਲੈ ਲਓ ਤੇ ਮੁੜ ਕੇ ਬੈਂਕ ਨੂੰ ਕਹੋ ਕਿ ਬਾਈ ਜੀ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਹੁਣ ਤੁਸੀਂ ਆਪ ਹੀ ਦੇਖ ਲਓ ਤੇ ਫਿਰ ਬੈਂਕ ਵਿਚਾਰਾ ਪਸ਼ੋ ਪਸ਼ ਚ ਪੈ ਜਾਂਦਾ ਉਹ ਕਹਿੰਦਾ ਕਿ ਚੰਗਾ ਠੀਕ ਹੈ ਮਾਫ ਕਰ ਦਿੰਦੇ ਆ ਜਾਂ ਉਹਨਾਂ ਲੋਕਾਂ ਨੂੰ ਵੀ ਫਾਇਦਾ ਹੁੰਦਾ ਜਿਹੜੇ ਕਹਿੰਦੇ ਆ ਕਿ ਅਸੀਂ ਤਾਂ ਜੀ ਹਰ ਮਹੀਨੇ ਪੈਸੇ ਦੇ ਰਹੇ ਹਾਂ ਹੈ ਤੇ ਸਾਨੂੰ ਵੀ ਕੁਝ ਦਿਓ, ਕਿਉਂਕਿ ਅਸੀਂ ਲੋਇਲ ਕਸਟਮਰ ਹੈ, ਤੁਹਾਡੇ ਪ੍ਰੀਮੀਅਮ ਕਸਟਮਰਸ ਹੈ।
1: ਬਹੁਤ ਕੀਮਤੀ ਕੁਐਸਚਨ ਮੈਡਮ ਜੀ ਤੁਸੀਂ ਕੀਤਾ। ਇਹ ਅੱਜ ਤੋਂ ਬਹੁਤ 1991-90 ਚ ਸਰਕਾਰ ਨੇ ਡਿਫਾਲਟਰਾਂ ਦੇ ਪੈਸੇ ਮਾਫ ਕੀਤੇ ਸੀ। ਅਸੀਂ ਬੈਂਕ ਚ ਨਾ ਜਿਹੜੇ ਪੁਰਾਣੇ ਡਿਫਾਲਟਰ ਸੀ ਇੱਕ ਡੇਟ ਫਿਕਸ ਕਰਤੀ ਸੀ, ਜਿਹੜੇ ਇਸ ਡੇਟ ਤੋਂ ਪਹਿਲਾਂ ਦੇ ਡਿਫਾਲਟਰ ਹੈ ਉਹਨਾਂ ਨੂੰ ਕਰਜ਼ਾ ਮਾਫ ਕਰੋ। ਉਦੋਂ ਕਰਜ਼ਾ ਬਹੁਤ ਡਿਫਾਲਟਰਾਂ ਦਾ ਮਾਫ ਹੋ ਗਿਆ। ਤਾਂ ਸਾਡੇ ਕੋਲ ਬ੍ਰਾਂਚ ਲੋਨ ਲੈਣ ਵਾਲੇ ਸਾਡੇ ਲੋਨੀ ਮੈਂਬਰ ਆ ਕੇ ਪੁੱਛਿਆ ਕਰਦੇ ਸੀ ਵੀ ਤੁਸੀਂ ਸਾਡੇ ਫਲਾਣੇ ਨੰਬਰ ਦਾ ਫਲਾਣੇ ਬੰਦੇ ਅਸੀਂ ਲੋਨ ਮਾਫ ਕਰਤੇ, ਇੰਨਾ ਡਿਫਾਲਟਰ ਸੀਗਾ, ਅਸੀਂ ਹਰ ਸਮਾਈ ਤੁਹਾਡੇ ਪੈਸੇ ਮੋੜਦੇ ਹਾਂ ਤੇ ਦੁਬਾਰਾ ਲੈਂਦੇ ਹਾਂ, ਵੀ ਤੁਸੀਂ ਸਾਡਾ ਕੋਈ ਸਾਨੂੰ ਕੋਈ ਫੈਸਿਲਿਟੀ ਨਹੀਂ, ਤੁਸੀਂ ਉਹਨਾਂ ਨੂੰ ਡਿਫਾਲਟਰਾਂ ਨੂੰ ਤੁਸੀਂ ਫੈਸਿਲਿਟੀ ਦੇ ਦੀ, 1,00,000 ਮਾਫ ਕਰਤੇ। ਤਾਂ ਫਿਰ ਗੌਰਮੈਂਟ ਤੋਂ ਚਲੋ ਅੱਗੇ ਗੱਲ ਗਈ, ਅਸੀਂ ਵੀ ਅੱਗੇ ਗੱਲ ਕਰੀ, ਤਾਂ ਸਰਕਾਰ ਨੇ ਫਿਰ ਇਹ ਕੀਤਾ ਵਾ ਨਿਵਾਰਨ ਨੇ, ਹੁਣ ਜਿੰਨੇ ਵੀ ਸਾਡੇ ਕੋਲ ਮੈਂਬਰ ਠੀਕ ਪੇਮੈਂਟ ਕਰ ਰਹੇ ਨੇ ਤਾਂ ਉਹਨਾਂ ਨੂੰ ਅਸੀਂ 7% ਦੇ ਰਹੇ ਹਾਂ ਵਿਆਜ ਤੇ। ਤਾਂ ਕੀ ਹੁੰਦਾ ਜੀ, ਉਹਨੂੰ ਕਿਸਾਨਾਂ ਨੂੰ 7% ਲੋਨ ਦਿੰਦੇ ਹਾਂ ਤਾਂ ਅਸੀਂ 3% ਮੁੜ ਕੇ ਉਹਨਾਂ ਦੇ ਅਕਾਊਂਟ 'ਚ ਪਾ ਦਿੰਦੇ ਹਾਂ, ਸਿਰਫ ਉਹਨਾਂ ਕਿਸਾਨਾਂ ਦੇ ਅਕਾਊਂਟ 'ਚ ਪਾਉਂਦੇ ਹਾਂ ਲੋਨੀ ਦੇ, ਜਿਹੜੇ ਮੈਂਬਰ ਸਾਡਾ ਕਰਜ਼ਾ ਸਹੀ ਮੋੜਦੇ ਨੇ।
0: ਮਤਲਬ ਇਹ ਸਿਰਫ ਕਿਸਾਨਾਂ ਲਈ ਹੈ, ਆਮ ਬੰਦਾ ਜੇ ਹੈ ਉਹਨੇ ਲੋਨ ਲਿਆ ਉਹਦੇ ਲਈ ਨਹੀਂ ਹੈ, ਸਿਰਫ
1: ਉਹਨਾਂ ਲਈ ਕੋਈ ਨਹੀਂ,
0: ਸਿਰਫ ਕਿਸਾਨਾਂ ਲਈ ਹੈ
1: ਜੀ, ਬਿਲਕੁਲ ਕਿਸਾਨਾਂ ਲਈ ਹੈ ਜੀ।
0: ਜੀ ਬਹੁਤ ਵਧੀਆ ਗੱਲ ਕੀਤੀ ਤੁਸੀਂ। ਤੇ ਜਿਹੜੇ ਜਿਵੇਂ ਤੁਸੀਂ ਦੱਸ ਰਹੇ ਸੀਗੇ ਕਿ ਪੈਸੇ, ਇੱਕ ਤਾਂ ਲੋਨ ਲਏ ਆਪਾਂ ਨੇ, ਇੱਕ ਆਪਣੇ ਪੈਸੇ ਜਮਾ ਵੀ ਕਰਾਏ
1: ਜੀ,
0: ਹੈਨਾ, ਜਦੋਂ ਜਮਾ ਕਰਾਏ ਪੈਸੇ ਤਾਂ ਉਹਦੀਆਂ ਕਈ ਵਾਰੀ FDs ਬਣਾਈਆਂ, ਕਿਆ ਰੇਟ ਆਫ ਇੰਟਰਸਟ ਜਿਹੜਾ ਕੋਆਪਰੇਟਿਵ ਦਾ ਉਹ ਜ਼ਿਆਦਾ ਹੈ ਕਿ ਘੱਟ ਹੈਗਾ ਆਮ ਬੈਂਕਾਂ ਨਾਲੋਂ, ਕੀ ਫਾਇਦਾ ਹੋਵੇ ਕੋਆਪਰੇਟਿਵ ਚ ਕਰਾਉਣ ਦਾ?
1: ਸਾਡਾ ਥੋੜਾ ਵਿਆਜ ਦੂਜਿਆਂ ਬੈਂਕਾਂ ਨਾਲੋਂ, ਕਮਰਸ਼ੀਅਲ ਨਾਲੋਂ ਅਸੀਂ ਥੋੜਾ ਵਿਆਜ ਵੱਧ ਨੇ,
0: ਪਰ ਸਿਰਫ ਕਿਸਾਨਾਂ ਲਈ ਹੈ।
1: FD ਕੋਈ ਵੀ ਕਰਾਵੇ ਉਹਦੇ ਚ ਕੋਈ ਫਰਕ ਨਹੀਂ, ਚਾਹੇ ਉਹ ਕਿਸਾਨ ਹੈ, ਚਾਹੇ ਉਹ ਮਜ਼ਦੂਰ ਹੈ, ਚਾਹੇ ਉਹ ਬਿਜ਼ਨਸਮੈਨ ਹੈ, FD ਦਾ ਰੇਟ ਸਾਡੇ ਸੇਮ ਨੇ
0: ਜੀ। ਕਿੰਨਾ ਕੁ ਰੇਟ ਹੈ ਤੁਹਾਡਾ, 8%? ਕਿੰਨਾ
1: ਅੱਡ ਵਿਆਜ ਦਿੰਦੇ ਹਾਂ ਅਸੀਂ FD ਤੇ, ਜਿਹੜੀ ਕੋਈ FD 1 ਸਾਲ ਦੀ ਹੈ, ਕੋਈ 2 ਸਾਲ ਦੀ ਹੈ, ਕੋਈ 3 ਸਾਲ ਦੀ ਹੈ, ਉਹਦੇ ਅੱਡ ਰੇਟਸ ਨੇ
0: ਜੀ। ਤੇ ਕਹਿੰਦੇ ਕਿ ਜਿਹੜੇ ਬੈਂਕ ਵਾਲੇ ਹੈ ਨਾ, ਉਹਨਾਂ ਨੂੰ ਕਿਉਂਕਿ ਇੰਨੀਆਂ ਸਕੀਮਾਂ ਦਾ ਪਤਾ ਹੁੰਦਾ ਹੈ ਤੇ ਉਹ ਬੜੇ ਸਮਾਰਟਲੀ ਸਾਰੇ ਪ੍ਰੋਸੈਸਿਸ ਕਰ ਲੈਂਦੇ ਹੈ, ਹਨਾ, ਉਹਨਾਂ ਨੂੰ ਵੀਟ ਲੋਨ ਵੀ ਮਿਲ ਜਾਂਦਾ ਹੈ ਜਿਹੜਾ ਆਪਦੇ ਨੂੰ ਨਹੀਂ ਮਿਲਦਾ, ਬੜਾ ਫਾਇਦਾ ਹੋ ਜਾਂਦਾ ਹੈ ਉਹਨਾਂ ਨੂੰ, ਹੋਰ ਬੜੀਆਂ ਚੀਜ਼ਾਂ ਮਿਲਦੀਆਂ, ਹਰ ਬੰਦਾ ਐਵੇਂ ਸੋਚਦਾ। ਤਾਂ ਕਿਆ ਇਹ ਸਾਰੇ ਜਿਹੜੇ ਲੋਨ ਫੈਸਿਲਿਟੀਜ਼ ਨੇ ਇਹ ਸਿਰਫ ਬੈਂਕ ਲਈ ਹੈ ਕਿ ਇੱਕ ਆਮ ਬੰਦੇ ਲਈ ਵੀ ਹੈ ਕਿ ਤੁਸੀਂ ਇਹ ਛੋਟੀਆਂ ਛੋਟੀਆਂ ਖਰੀਦਦਾਰੀਆਂ ਨੇ, ਜਿਵੇਂ ਸਾਲ ਭਰ ਲਈ ਕਣਕ ਹੀ ਖਰੀਦਣੀ ਹੈ, ਇੱਕ ਛੋਟੀ ਜਿਹੀ ਖਰੀਦਦਾਰੀ ਹੈ ਇਹ, ਪਰ ਜੇ ਬੈਂਕ ਉਹਦਾ ਹੈਲਪ ਕਰਦੇ, ਇੱਕ ਛੋਟੇ ਕਿਸਾਨ ਦੀ, ਇੱਕ ਕੋਈ ਮਹਿਲਾ ਦੀ ਹੈਲਪ ਹੋ ਜੇ ਤਾਂ ਉਹਦਾ ਵੀ ਬੜਾ ਫਾਇਦਾ ਹੋ ਜਾਂਦਾ, ਉਹਦਾ ਵੀ।
1: ਇਹ ਸਾਰੀਆਂ ਸਕੀਮਾਂ ਜੀ ਉੱਪਰੋਂ ਆਉਂਦੀਆਂ ਨੇ, ਉਹ ਜੋ ਸਰਕਾਰ ਵੱਲੋਂ ਆਉਂਦੀਆਂ ਨੇ ਉਹ ਸਾਨੂੰ ਮੰਨਣੀਆਂ ਪੈਂਦੀਆਂ ਨੇ। ਜਿਹੜੇ ਸਾਡੇ ਆਪਣੇ ਮੁਲਾਜ਼ਮਾਂ ਜੀ ਕੋਆਪਰੇਟਿਵ ਬੈਂਕ ਦੇ, ਉਹਨਾਂ ਨੂੰ ਲੋਨ ਜ਼ਰੂਰ ਵੱਧ ਮਿਲਦਾ, ਉਹਨਾਂ ਨੂੰ ਵੱਧ ਸਹੂਲਤ ਹੈ ਲੋਨ ਦੀ, ਪਰ ਉਹਨਾਂ ਦੀ ਜਿਹੜੀ ਸਾਡੀ, ਮੈਂ ਆਪਣੇ ਤੇ ਲਾਉਣਾ, ਸਾਡੀ ਤਨਖਾਹ ਜਿਹੜੀ, ਜੇ ਕਿਸੇ ਦੀ 1,00,000 ਤਨਖਾਹ ਹੈ ਸਾਡੇ ਮੁਲਾਜ਼ਮ ਦੀ, ਤਾਂ ਉਹਨੂੰ 60,000 ਹੀ ਮਿਲਦੀ ਹੈ, 40,000 ਉਹਦਾ ਲੋਨ 'ਚ ਕੱਟੀ ਜਾਂਦਾ। ਹਰ ਇੱਕ ਮੁਲਾਜ਼ਮ, ਚਾਹੇ ਸਾਡਾ ਕੋਈ PN ਹੈ, ਚਾਹੇ ਸਾਡਾ ਮੈਨੇਜਰ ਹੈ, ਚਾਹੇ ਸਾਡਾ ਸੀਨੀਅਰ ਮੈਨੇਜਰ ਹੈ, ਤਕਰੀਬਨ 90% ਸਾਡੇ ਮੁਲਾਜ਼ਮਾਂ ਨੇ ਲੋਨ ਲਿਆ ਵਾ, ਜਿਹਦਾ ਫਾਇਦਾ ਬੈਂਕ ਨੂੰ ਵੀ ਹੁੰਦਾ, ਕਿਉਂਕਿ ਬੈਂਕ ਨੂੰ ਇੰਟਰਸਟ ਮਿਲ ਰਿਹਾ।
0: ਮਤਲਬ ਬੈਂਕ ਨੂੰ ਸੇਵਿੰਗਸ ਨਾਲੋਂ ਜ਼ਿਆਦਾ ਲੋਨ 'ਚ ਫਾਇਦਾ।
1: ਸਾਡੀਆਂ ਬ੍ਰਾਂਚਾਂ ਮੈਡਮ ਜੀ ਉਹੀ ਜ਼ਿਆਦਾ ਪ੍ਰੋਫਿਟ 'ਚ ਨੇ ਜਿਹਨਾਂ ਦਾ ਸੇਵਿੰਗ ਘੱਟ ਹੈ, ਲੋਨ ਜ਼ਿਆਦਾ। ਮੈਂ ਆਪਣੀ ਗੱਲ ਦੱਸਣ ਲੱਗਿਆ ਜੀ, ਮੈਂ 1997 'ਚ ਮੈਨੇਜਰ, ਬ੍ਰਾਂਚ ਮੈਨੇਜਰ ਲੱਗਿਆ ਸੀਗਾ ਜੀ, ਮੈਂ 2010 ਤੱਕ ਬ੍ਰਾਂਚ ਮੈਨੇਜਰ ਮੂਲੇਪੁਰ ਰਿਹਾ। ਮੇਰੀ ਬ੍ਰਾਂਚ ਦਾ ਜਿਹੜਾ ਪ੍ਰੋਫਿਟ ਸੀਗਾ ਜੀ, ਉਹ ਘੱਟੋ ਘੱਟ ਵੀ 10 ਬ੍ਰਾਂਚਾਂ ਦੇ ਪ੍ਰੋਫਿਟ ਤੋਂ ਵੱਧ ਹੁੰਦਾ ਸੀਗਾ। ਜੇ ਮੇਰਾ ਪ੍ਰੋਫਿਟ 1 ਕਰੋੜ ਹੈ ਤਾਂ ਦੂਜੀਆਂ 10-12 ਬ੍ਰਾਂਚਾਂ ਜੋੜ ਲਾ ਕੇ ਕਰੋੜ ਨਹੀਂ ਸੀ ਹੁੰਦਾ। ਇੱਕ ਵਾਰੀ ਇਹ ਵੀ ਪੋਜੀਸ਼ਨ ਹੋਈ ਜਦੋਂ ਅਸੀਂ 31 ਮਾਰਚ ਨੂੰ ਹਿਸਾਬ ਕਿਤਾਬ ਦਿੰਦੇ ਹਾਂ, ਬਣਾਉਂਦੇ ਫਾਈਨਲ ਬੈਲੈਂਸ ਸ਼ੀਟ ਬਣਦੀ ਹੈ ਟੋਟਲ ਬੈਂਕ ਦੀ, ਹੈੱਡ ਆਫਿਸ ਦੀ, ਤਾਂ ਮੇਰੀ ਬ੍ਰਾਂਚ ਇਕੱਲੀ ਦੇ ਪ੍ਰੋਫਿਟ ਹੋਣ ਨਾਲ ਮੇਰੇ 1 ਕਰੋੜ ਰੁਪਏ ਤੋਂ ਵੱਧ ਪ੍ਰੋਫਿਟ ਸੀਗਾ, ਤਾਂ ਬੈਂਕ ਪ੍ਰੋਫਿਟ 'ਚ ਆਇਆ, ਨਹੀਂ ਬੈਂਕ ਲੋਸ 'ਚ ਗਿਆ ਸੀਗਾ। ਇਹਦਾ ਮੇਨ
0: ਕਾਰਨ,
1: ਹਾਂਜੀ, ਇਹਦਾ ਮੇਨ ਕਾਰਨ ਇਹ ਸੀ, ਅਸੀਂ ਲੋਨ ਬਹੁਤ ਜ਼ਿਆਦਾ ਦਿੱਤਾ। ਸਾਡੇ ਇਹ ਮਾਨਯੋਗ ਕਾਨ ਸਿੰਘ ਪੰਨੂ IAS ਰਹੇ ਨੇ, ਸਾਡੇ ਪਹਿਲਾਂ ਬੈਂਕ 'ਚ AMD ਸੀਗੇ, ਉਹਨਾਂ ਨੇ ਇੱਕ ਨਵੀਂ ਸਕੀਮ ਚਲਾਈ ਸੀ ਵੀ ਜ਼ਿਮੀਦਾਰਾਂ ਨੂੰ ਤੁਸੀਂ ਸੈਲਰੀਆਂ ਲੋਨ ਦਿੰਦੇ ਹੋ, ਤੁਸੀਂ ਡਾਇਰੈਕਟ ਲਿਮਿਟਾਂ ਬਣਾਓ। ਸ਼ੁਰੂ ਵਿੱਚ ਅਸੀਂ 10,000 ਰੁਪਇਆ ਪਰ ਏਕੜ ਲਿਮਿਟ ਦੇਣ ਲੱਗੇ, 1998 'ਚ ਅਸੀਂ ਲਿਮਿਟ ਸ਼ੁਰੂ ਕੀਤੀ। ਉਹਦਾ ਇੰਨਾ ਬੈਂਕਾਂ ਨੂੰ ਪ੍ਰੋਫਿਟ ਹੋਇਆ, ਇੰਨਾ ਜ਼ਿਮੀਦਾਰਾਂ ਦਾ ਫਾਇਦਾ ਹੋਇਆ ਵੀ ਬਹੁਤ ਜ਼ਿਆਦਾ ਲੋਕ ਖੁਸ਼ ਹੋਏ ਸਾਡੇ ਫਾਰਮਰਸ। ਅਸੀਂ ਲਿਮਿਟਾਂ ਬਣਾਈਆਂ, ਸਾਨੂੰ ਵਿਆਜ ਬਹੁਤ ਆਉਣ ਲੱਗ ਗਿਆ। ਉਹ ਹੌਲੀ ਹੌਲੀ ਲਿਮਿਟ ਉਹ 1,00,000 ਤੋਂ ਅੱਜ ਉਹ ਲਿਮਿਟ 10,00,000 ਤੱਕ ਚਲੀ ਗਈ।
0: 10,00,000 ਦੀ ਲਿਮਿਟ ਦਾ ਮਤਲਬ ਹੈ ਕਿ ਤੁਸੀਂ 10,00,000 ਰੁਪਇਆ ਉਹਨਾਂ ਦਾ ਐਟ ਵਨ ਗੋ ਇੱਥੋਂ ਲੈ ਸਕਦੇ ਹੋ, ਜਾਂ ਕਿ ਲਿਮਿਟ ਦਾ ਮਤਲਬ ਕੀ ਹੋਇਆ?
1: ਐਂ ਜੀ, ਹਾਂਜੀ, ਜਿਹਦੇ ਕੋਲ ਜ਼ਿਆਦਾ ਜ਼ਮੀਨ ਹੈ, ਘੱਟ ਜ਼ਮੀਨ, ਉਸ ਹਿਸਾਬ ਲਿਮਿਟ ਬਣਦੀ ਹੈ ਜੀ। ਹੁਣ ਅਸੀਂ 2,00,000 ਰੁਪਇਆ ਪਰ ਏਕੜ ਵੀ ਬਣਾ ਦਿੰਦੇ, 1,50,000 ਬਣਾਉਂਦੇ ਸੀ ਪਿੱਛੇ, ਹੁਣ 2,00,000 ਕਰਤੀ ਸ਼ਾਇਦ, ਤਾਂ ਅਸੀਂ ਉਹ ਜ਼ਿਮੀਦਾਰ ਦੇ ਰਜਿਸਟਰੀ ਕਰਾ ਲੈਂਦੇ ਹਾਂ ਜ਼ਮੀਨ ਦੀ, ਮਤਲਬ ਮੋਰਗੇਜ ਕਰਾ ਲੈਂਦੇ 1 ਏਕੜ, ਤੇ ਉਹਨੂੰ ਫਿਰ ਅਸੀਂ ਚੈੱਕ ਬੁੱਕ ਇਸ਼ੂ ਕਰ ਦਿੰਦੇ ਹਾਂ, ਤੇ ਉਹਨੂੰ ਪਾਸਬੁੱਕ ਇਸ਼ੂ ਹੋ ਗਈ, ਉਹਨੂੰ ਉਹਦੇ ਅਸੀਂ ਲਿਮਿਟ ਬਣਾ ਦੀ ਕਿਸੇ ਜ਼ਿਮੀਦਾਰ 8,00,000

0: ਸਾਡਾ ਕੋਵਿਡ ਬੈਂਕਾਂ ਦਾ ਲੋਨ ਹੈ ਜੀ, ਇਹਨੂੰ KCC ਵੀ ਹੈ, ਕਿਸਾਨ ਕ੍ਰੈਡਿਟ ਕਾਰਡ ਵੀ ਹੈ, ਸਾਡੀ RCC ਲਿਮਿਟ ਹੈ, RCC ਰਿਵੋਲਵਿੰਗ ਕੈਸ਼ ਕ੍ਰੈਡਿਟ ਲਿਮਿਟ ਹੈ, ਜਿਹੜਾ ਸਾਡਾ RCC ਹੈ ਇਹ ਵੀ ਅਸੀਂ 6 ਮਹੀਨੇ ਬਾਅਦ ਉਹਨਾਂ ਤੋਂ ਅੱਜ ਉਹਨਾਂ ਨੇ 8 ਲੱਖ ਲਿਮਿਟ, ਅੱਜ 8 ਲੱਖ ਉਹਨੇ ਭਰਤਿਆ, ਜੇ 8 ਲੱਖ ਲਿਆ ਹੋਇਆ, ਜੇ 6 ਲੱਖ ਲਿਆ 6 ਲੱਖ ਭਰਤਿਆ, ਵਿਦ ਇੰਟਰਸਟ ਅਸੀਂ ਰਿਕਵਰੀ ਕਰ ਲੈਂਦੇ ਹਾਂ, ਤਾਂ ਅੱਜ ਉਹਨੇ ਭਰਤਾ, ਨੈਕਸਟ ਡੇ ਉਹ 6 ਲੱਖ ਫਿਰ ਲੈ ਜਾਂਦਾ ਜੀ, ਜੇ 8 ਲੱਖ ਲਿਮਿਟ 8 ਲੱਖ ਫਿਰ ਲੈ ਜਾਂਦਾ ਜੀ। ਇੱਦਾਂ ਹੀ ਕਿਸਾਨ ਕ੍ਰੈਡਿਟ ਕਾਰਡ ਹੈ ਜਿਹੜਾ ਅਸੀਂ ਖਾਦ ਲਈ ਦਿੰਦੇ ਹਾਂ, ਉਹ 'ਚ ਕੀ ਹੈ ਜੀ, ਉਹ ਅੱਜ ਲੈ ਗਿਆ ਜੀ, ਉਹਦੇ ਭਰਤੇ ਅੱਜ ਪੈਸੇ ਉਹਨੇ ਭਰਤੇ ਆਪਣੇ ਕਿਸਾਨ ਕ੍ਰੈਡਿਟ ਕਾਰਡ ਦੇ, ਨੈਕਸਟ ਡੇ ਉਹਨੂੰ ਫਿਰ ਅਸੀਂ ਐਡਵਾਂਸ ਕਰ ਦਿੰਦੇ ਸਾਰੇ ਜੀ।
1: ਜੀ, ਮਤਲਬ ਫਾਇਦਾ ਹੀ ਹੈ। ਇੱਕ ਗੱਲ ਇਹ ਦੱਸੋ ਸਾਨੂੰ ਸਾਰਿਆਂ ਨੂੰ ਕਿ ਤੁਸੀਂ 9 ਤੋਂ ਲੈ ਕੇ 6 ਵਜੇ ਤੱਕ ਰੋਜ਼ ਬੈਂਕ 'ਚ ਹੁੰਦੇ ਹੋ, ਜਦ ਤੱਕ ਤੁਸੀਂ ਨੌਕਰੀ 'ਚ ਸੀਗੇ, ਤਾਂ ਫਿਰ ਉਸ ਦੌਰਾਨ ਤੁਹਾਡੀ ਪਤਨੀ ਤੁਹਾਡੇ ਬੱਚਿਆਂ ਨੂੰ ਵੀ ਦੇਖਦੀ ਹੈ, ਬੱਚੇ ਬੜੇ ਵੀ ਹੁੰਦੇ ਹੈ, ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿਸ ਵੀ ਹੁੰਦੀਆਂ ਐਜ਼ ਫੈਮਿਲੀ ਮੈਨ। ਅਤੇ ਹੁਣ ਤੁਸੀਂ ਦੇਖਦੇ ਹੋ ਕਿ ਜਿਹੜੇ ਬੱਚੇ ਜਿਹੜੇ ਹੈ ਉਹ ਅੱਗੇ ਵੀ ਵੱਧ ਚੁੱਕੇ ਹੈ, ਆਪਣੇ ਆਪਣੀ ਲਾਈਫ 'ਚ ਸੈਟਲਡ ਵੀ ਨੇ, ਤਾਂ ਥੋੜ੍ਹਾ ਜਿਹਾ ਆਪਣੀ ਪਤਨੀ ਬਾਰੇ, ਆਪਣੇ ਬੱਚਿਆਂ ਬਾਰੇ ਦੱਸੋ ਜੀ।
0: ਇਹ ਜਿਹੜੀ ਸਾਡੀ ਬੈਂਕ ਦੀ ਨੌਕਰੀ ਹੈ ਜੀ, ਇਹ ਬੜੀ ਸਖਤ ਨੌਕਰੀ ਹੈ। ਹੁਣ ਜਿਹੜੀ ਅੱਜ ਸਰਵਿਸ ਹੈ ਬੈਂਕ ਦੀ, ਇਹ ਕੁਛ ਠੀਕ ਹੈ, ਸਾਡੇ ਜਵਾਨ ਨੇ ਅਸੀਂ ਤਾਂ 90 'ਚ ਭਰਤੀ ਹੋਏ ਸੀਗੇ, ਉਦੋਂ ਸਿਰਫ ਛੁੱਟੀ ਹੁੰਦੀ ਸੀ ਸੰਡੇ ਦੀ, ਸੈਚਰਡੇ ਹਾਫ ਡੇ ਹੁੰਦਾ ਸੀਗਾ, ਪਰੰਤੂ ਹੁਣ ਸੈਕਿੰਡ ਅਤੇ ਫੋਰਥ ਛੁੱਟੀ ਹੁੰਦੀ ਹੈ। ਸਾਡੇ ਸਮੇਂ ਜਦੋਂ ਅਸੀਂ ਪਹਿਲਾਂ ਬੜੀ ਔਖੀ ਨੌਕਰੀ ਸੀ, ਅਤੇ ਕੀ ਹੁਣ ਬੱਚਿਆਂ ਨੂੰ ਪਤਾ ਹੀ ਨਹੀਂ ਸੀ ਕੀ ਹੋਇਆ, ਤਾਂ ਸਾਡੀ ਜਿਹੜੀ ਘਰ ਵਾਲੀ ਵਿਚਾਰੇ ਇਹੀ ਦੇਖਦੀਆਂ ਸੀ, ਫੀਸ ਸਕੂਲ 'ਚ ਫੀਸ ਭਰਨ ਜਾਣਾ, ਪੇਰੈਂਟਸ ਮੀਟਿੰਗ ਅਟੈਂਡ ਕਰਨੀ ਹੈ, ਤਾਂ ਉਹੀ ਕਰਦੇ ਸੀ, ਅਤੇ ਸਾਨੂੰ ਤਾਂ ਬੈਂਕ 'ਚੋਂ ਫੁਰਸਤ ਨਹੀਂ ਸੀ ਹੁੰਦੀ।
1: ਅੱਜ ਕੱਲ੍ਹ ਤਾਂ ਹਰ ਚੀਜ਼ ਲਈ ਕੰਪੀਟੀਸ਼ਨ ਹੈ, ਪਰ ਦੇਖੋ ਜ਼ਿੰਦਗੀ ਤੁਹਾਨੂੰ ਕਿੰਨਾ ਅੱਗੇ ਲੈ ਕੇ ਆਈ ਹੈ, ਔਰ ਤੁਸੀਂ ਸਿਹਤ ਵੀ ਸਿਹਤਾਂ ਮਾਨ ਰਹੇ ਹੋ, ਤੁਸੀਂ ਖੁਸ਼ ਹੋ ਫੈਮਿਲੀ ਨਾਲ, ਫੈਮਿਲੀ ਦੀ ਤਰੱਕੀ ਨਾਲ, ਇਹੀ ਚੀਜ਼ਾਂ ਨੇ ਜਿਹੜੀਆਂ ਬੰਦੇ ਨੂੰ ਸਕੂਨ ਦਿੰਦੀਆਂ ਨੇ। ਤੁਸੀਂ ਕਿਸਾਨੀ ਵੱਲ ਝੁਕੇ ਹੋਏ ਹੋ।
0: ਸਾਡੇ ਫਾਦਰ ਫਾਰਮਰ ਨੇ, ਕਿਸਾਨ ਸੀਗੇ ਜੀ, ਮਾਤਾ ਜੀ ਵੀ ਬਿਲਕੁਲ ਗੁੱਠਾ ਲਾਉਣੇ, ਫਾਦਰ ਮਦਰ ਦੋਏ ਬਿਲਕੁਲ ਗੁੱਠਾ ਲਾਉਂਦੇ ਸੀਗੇ, ਪਰ ਉਹਨਾਂ ਦੀ ਖਾਹਾ ਸੀਗੀ ਵੀ ਤੁਸੀਂ ਪੜ੍ਹੋ, ਪੜ੍ਹ ਕੇ ਨੌਕਰੀ ਕਰੋ।
1: ਅਸੀਂ ਤੁਹਾਨੂੰ ਸਾਰਿਆਂ ਨੂੰ ਬਹੁਤ ਅੱਛੀਆਂ ਬਲੈਸਿੰਗਸ ਦਿੰਦੇ ਹਾਂ, ਸਾਡੇ ਸਰੋਤੇ ਵੀ ਤੁਹਾਡੇ ਨਾਲ ਮਿਲ ਕੇ ਤੁਹਾਨੂੰ ਬਲੈਸਿੰਗਸ ਦਿੰਦੇ ਹਾਂ ਕਿ ਤੁਸੀਂ ਖੁਸ਼ ਰਹੋ, ਤਰੱਕੀ ਕਰੋ, ਔਰ ਜਿਹੜੇ ਤੁਸੀਂ ਆਪਣੇ ਸਾਡੇ ਨਾਲ ਐਕਸਪੀਰੀਅੰਸਿਸ ਸਾਂਝੇ ਕੀਤੇ, ਜਿੰਨੇ ਵੀ ਆਪਣੇ ਜ਼ਿੰਦਗੀ ਦੇ ਜੋ ਤੁਸੀਂ ਸਿੱਖਿਆ ਉਹ ਸਾਡੇ ਸਰੋਤਿਆਂ ਨਾਲ ਸਾਂਝਾ ਕੀਤਾ, ਉਸਦੇ ਲਈ ਬਹੁਤ ਬਹੁਤ ਸ਼ੁਕਰੀਆ। ਔਰ ਅੰਬਰ ਪ੍ਰੋਗਰਾਮ ਇਸ ਦੇ ਨਾਲ ਹੀ ਹੁਣ ਖਤਮ ਹੁੰਦਾ, ਇਜਾਜ਼ਤ ਦਿਓ।
0: ਥੈਂਕ ਯੂ ਜੀ।
2: ਪ੍ਰੋਗਰਾਮ ਅੰਬਰ ਤਹਿਤ ਤੁਸੀਂ ਸੁਣ ਰਹੇ ਸੀ, ਇਹ ਮੁਲਾਕਾਤ ਤ੍ਰਿਲੋਕੀ ਨਾਥ ਹੋਰਾਂ ਨਾਲ ਕੀਤੀ ਹੋਈ, ਇਹਨਾਂ ਨਾਲ ਮੁਲਾਕਾਤ ਕੀਤੀ ਸੀ ਸ਼ਹਿਨਾ ਚੋਲੀ ਕੌੜਾ ਨੇ। FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪ੍ਰੋਗਰਾਮ ਦੇ ਬਚਦੇ ਹਿੱਸੇ 'ਚ ਆਓ ਸੁਣਦੇ ਹਾਂ ਕੁਝ ਗੀਤ

0: ਉੜਗੇ ਪੁੱਤ, ਹੁਣ ਨੀ ਆਉਂਦੇ, ਹੁਣ ਤਾਂ ਸਾਰੇ ਹੀ ਉੜਗੇ।
1: ਹਾਏ ਸੱਚੀ ਬੀਬੀ, ਪਹਿਲਾਂ ਆਪਣੀ ਨਿੰਮ ਤੇ ਕਿੰਨੇ ਤੋਤੇ, ਗਟਾਰਾਂ, ਚਿੜੀਆਂ ਹੁੰਦੀਆਂ ਸੀ, ਹੁਣ ਤਾਂ ਨਿੰਮ ਵੀ ਸੁੱਕ ਗਈ ਤੇ ਕੋਈ ਪੰਛੀ ਨੀ ਦਿਸਦਾ, ਹੁਣ ਤਾਂ ਜਮਾ ਵੀ।
0: ਹੋਰ ਪੁੱਤ, ਕੁਛ ਤਾਂ ਦਰਖਤ ਲੋਕਾਂ ਨੇ ਉਈ ਨੀ ਛੱਡੇ, ਕਦੇ ਵੱਢ ਤੇ ਕਦੇ ਅੱਗ ਲਾ ਕੇ ਫੂਕ ਤੇ। ਆ ਬੱਚੇ ਦਰਖਤਾਂ ਨੂੰ ਪਤਾ ਨੀ ਕਿਹੜੀ ਚੰਦਰੀ ਜੈ ਖਾਣੇ ਦੀ ਬਿਮਾਰੀ ਲੱਗ ਗਈ, ਇਹ ਵੀ ਸਾਰੇ ਹੀ ਸੁੱਕ ਗਏ।
1: ਬੀਬੀ, ਮੈਂ ਨਾ ਪਾਪੇ ਤੋਂ ਆਲਣਾ ਮੰਗਾਉਣਾ ਬਾਜ਼ਾਰ ਤੋਂ, ਫੇਰ ਤਾਂ ਚਿੜੀ ਆਊਗੀ ਨਾ।
0: ਪੁੱਤ, ਚਿੜੀ ਆਲਣਾ ਟੰਗਣ ਨਾਲ ਨੀ ਆਉਣੀ, ਚਿੜੀ ਤਾਂ ਰੁੱਖ ਲਾਉਣ ਨਾਲ ਆਊਗੀ, ਨਾਲੇ ਫੇਰ ਕੱਲੀ ਚਿੜੀ ਨੀ, ਸਾਰੇ ਹੀ ਪੰਛੀ ਮੁੜ ਆਉਣਗੇ।
1: ਚੱਲ ਬੀਬੀ, ਫਿਰ ਟੋਆ ਪੱਟੀਏ, ਮੈਂ ਤਾਂ ਹੁਣੇ ਨਵੀਂ ਨਿੰਮ ਲਾਉਂਗਾ।
2: ਗੁਰੂਆਂ ਨੇ ਇਹ ਦਸਈ ਹੋਵਾਂਗੇ ਹਾਲੋਂ ਬੇਹਾਲ।
3: FM band 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਹੈ। ਹੁਣ ਤੋਂ ਕੁਝ ਪਲ ਬਾਅਦ ਠੀਕ 9:15 ਸੁਣੋਗੇ ਸਮਾਚਾਰ ਸੰਧਿਆ ਤਹਿਤ ਤੇ ਹਿੰਦੀ 'ਚ ਸਮਾਚਾਰ ਦਿੱਲੀ ਕੇਂਦਰ ਤੋਂ, ਤੇ ਉਸ ਤੋਂ ਬਾਅਦ 9 ਤੋਂ ਲੈ ਕੇ 10 ਤੱਕ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।
4: ਆਕਾਸ਼ਵਾਣੀ ਸੇ ਸਮਾਚਾਰ ਸੰਧਿਆ ਕੇ ਸਾਥ ਮੈਂ ਵਿਸ਼ਾਲ ਸ਼ਰਮਾ। सरकार ने कहा, सिंधु जल संधि अभी भी स्थगित। पाकिस्तान को सीमा पार आतंकवाद को समर्थन देना बंद करना होगा। वाणिज्य मंत्री पीयूष गोयल ने कहा, भारत इस वर्ष $1 ट्रिलियन के निर्यात लक्ष्य को हासिल करने की राह पर। प्रधानमंत्री नरेंद्र मोदी सोमवार को 3 देशों इंडोनेशिया, ऑस्ट्रेलिया और न्यूजीलैंड के 6 दिन के दौरे पर रवाना होंगे। रक्षा खरीद परिषद ने युद्ध

0: रात में आसमान चांद सितारों से फूल काटता है। रात हौले हौले धरती पर अपना आंचल फैलाती है।
1: अपनी आप रातों में चिमनी सरकती है।
0: जब नींद कहीं दूर भाग जाती है तब विविध भारती बन जाती है एकाकीपन की साथी।
2: एक तेरा साथ हमको दो जहां से प्यारा।
0: विविध भारती से गूंजते हैं कुछ अनमोल नगमे।
2: तेरा जवाब नहीं।
0: छिड़ता है मोहब्बत का राग।
2: प्यार का राग सुनो रे।
0: बजता है छाया गीत विविध भारती से।
2: सदा रही है सदा रहे।
0: तो सुनिए हर रोज रात 9:30 बजे छाया गीत सिर्फ विविध भारती पर।
3: ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਰਾਤ ਦੇ 10:20 ਹੋਏ ਨੇ। ਚਾਤ ਮਾਰਦੇ ਹਾਂ ਨਿਊਜ਼ ਹੈਡਲਾਈਨਸ ਤੇ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਸਿੰਧੂ ਜਲ ਸੰਧੀ ਉਦੋਂ ਤੱਕ ਮੁਲਤਵੀ ਰਹੇਗੀ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰੋਂ ਦਹਿਸ਼ਤਗਰਦੀ ਨੂੰ ਆਪਣੀ ਹਿਮਾਇਤ ਬੰਦ ਨਹੀਂ ਕਰ ਦਿੰਦਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਅੱਜ ਕਿਹਾ ਕਿ ਭਾਰਤ 1 ਟ੍ਰਿਲੀਅਨ ਡਾਲਰ ਦੇ ਬਰਾਮਦ ਟੀਚੇ ਨੂੰ ਪ੍ਰਾਪਤ ਕਰਨ ਦੀ ਰਾਹ ਤੇ ਹੈ। ਰੱਖਿਆ ਖਰੀਦ ਕੌਂਸਲ ਨੇ ਹਥਿਆਰਬੰਦ ਫੌਜਾਂ ਦੀ ਸਮਰੱਥਾ ਨੂੰ ਵਧਾਉਣ ਲਈ 52,000 ਕਰੋੜ ਰੁਪਏ ਦੀਆਂ ਰੱਖਿਆ ਖਰੀਦ ਤਜਵੀਜ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੇ ਈ ਰਿਕਸ਼ਾ ਦੀਆਂ ਬੈਟਰੀਆਂ ਨੂੰ ਹੈਕ ਕਰਨ ਲਈ ਵਰਤੀਆਂ ਜਾ ਰਹੀਆਂ ਐਪਸ ਨੂੰ ਗੂਗਲ ਪਲੇ ਸਟੋਰ ਤੇ ਐਪਲ ਐਪ ਸਟੋਰ ਤੋਂ ਹਟਾਉਣ ਦੇ ਆਦੇਸ਼ ਦਿੱਤੇ ਨੇ। ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਖਾਤਿਆਂ 'ਚ ਘੱਟ ਪੈਸੇ ਪਾ ਕੇ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪੰਜਾਬ ਕਾਂਗਰਸ ਦੇ ਕਈ ਨੇਤਾਵਾਂ ਵੱਲੋਂ ਅੱਜ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲ ਕੇ ਕਾਂਗਰਸ ਹਾਈਕਮਾਨ ਵੱਲੋਂ ਚੋਣਾਂ ਸਬੰਧੀ ਬਣਾਈ ਪੰਜਾਬ ਕਮੇਟੀ ਦੀ ਲਿਸਟ ਬਾਰੇ ਕਮੇਟੀ ਨੂੰ ਮੁੜ ਵਿਚਾਰ ਕਰਨ ਲਈ ਕਿਹਾ ਗਿਆ ਹੈ। ਕਪੂਰਥਲਾ 'ਚ ਸਕੂਲਾਂ ਦੇ ਆਲੇ ਦੁਆਲੇ ਐਨਰਜੀ ਡਰਿੰਕਸ ਦੀ ਵਿਕਰੀ ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਪੰਜਾਬ 'ਚ ਅਣਅਧਿਕਾਰਤ ਕਲੋਨੀਆਂ 'ਚ ਰਹਿੰਦੇ ਹਜ਼ਾਰਾਂ ਵਸਨੀਕਾਂ ਨੂੰ ਵੱਡੀ ਰਾਹਤ ਦੇਣ ਦੇ ਉਦੇਸ਼ ਨਾਲ ਅਹਿਮ ਫੈਸਲਾ ਲੈਂਦਿਆਂ ਪੰਜਾਬ ਮੰਤਰੀ ਮੰਡਲ ਨੇ ਸੂਬੇ ਭਰ ਦੀਆਂ ਅਣਅਧਿਕਾਰਤ ਕਲੋਨੀਆਂ ਨੂੰ ਨਿਯਮਿਤ ਕਰਨ ਸਬੰਧੀ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਕਹਿਣਾ ਹੈ ਕਿ ਸੂਬੇ 'ਚ ਬਿਜਲੀ ਦੀ ਸਥਿਤੀ ਪੂਰੀ ਤਰ੍ਹਾਂ ਆਮ ਵਾਂਗ ਹੈ। ਭਾਰਤ ਦੀ ਵਿਲੱਖਣ ਪਛਾਣ ਅਥਾਰਟੀ UIDAI ਨੇ 1 ਜੁਲਾਈ ਤੋਂ 6 ਮਹੀਨਿਆਂ ਦੀ ਮਿਆਦ ਲਈ ਆਧਾਰ ਐਪ ਰਾਹੀਂ ਸਿੱਧਿਆਂ ਆਧਾਰ 'ਚ ਮੁਫ਼ਤ ਈਮੇਲ ਅਪਡੇਟ ਕਰਨ ਨੂੰ ਸਮਰੱਥ ਬਣਾਇਆ ਹੈ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ 6 ਤੋਂ 9 ਜੁਲਾਈ ਤੱਕ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਨਿਊਜ਼ ਹੈਡਲਾਈਨਸ 100.2 ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸਾਨੂੰ ਨਿਊਜ਼ ਔਨ AIR ਐਪ ਤੇ ਸੁਣ ਰਹੇ ਹੋ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ। ਇਸ ਪ੍ਰੋਗਰਾਮ 'ਚ ਤੁਸੀਂ ਵਟਸਐਪ ਜ਼ਰੀਏ ਆਪਣੀਆਂ ਫਰਮਾਇਸ਼ ਭੇਜ ਕੇ ਆਪਣੀ ਪਸੰਦ ਦਾ ਪੰਜਾਬੀ ਗੀਤ ਸੁਣ ਸਕਦੇ ਹੋ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਗਿੱਪੀ ਗਰੇਵਾਲ ਦੀ ਆਵਾਜ਼ 'ਚ ਇਸ ਗੀਤ ਨਾਲ।

ਰਾਜੇਸ਼ ਕੀਤੇ ਫਰਮਾਇਸ਼ਾਂ ਨੇ, ਰਵਿੰਦਰ ਪਾਠਕ, ਆਸ਼ਾ ਪਾਠਕ ਨੀਦਰਲੈਂਡਸ ਤੋਂ ਫਰਮਾਇਸ਼ ਭੇਜਦੇ ਨੇ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਸਵਰਨ ਸਿੰਘ ਹੋਰਾਂ ਨੇ, ਪਿੰਡ ਦੌਲੇਵਾਲਾ, ਜ਼ਿਲ੍ਹਾ ਮੋਗਾ ਤੋਂ। ਸੰਦੀਪ ਮੱਕੜ, ਜੋਤੀ ਮੰਨਤ, ਭਾਰਤ ਮੱਕੜ, ਕਮਲ ਸਾਨੀ, ਪਿੰਗਵਲਾ ਚੌਂਕ ਗੁਰਾਇਆਂ ਤੋਂ ਭੇਜਦੇ ਨੇ ਫਰਮਾਇਸ਼। ਮੁਤਾਲਾ ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨਮਾਲਾ, ਆਰਤੀ ਗੌਰੀ ਅਤੇ ਓਮ ਕੁਮਾਰ ਸੁਰਲਕਰ। ਇਹ ਫਰਮਾਇਸ਼ ਬਰੈਂਪਟਨ ਕੈਨੇਡਾ ਤੋਂ ਨਿਖਿਲ ਭਾਟੀਆ, ਨੀਤੀ ਅਤੇ ਮਹਿਰੀਨ। ਆਦਰਸ਼ ਨਗਰ ਬਠਿੰਡਾ ਤੋਂ ਫਰਮਾਇਸ਼ ਭੇਜਦੇ ਨੇ ਇੰਜੀਨੀਅਰ ਅਸ਼ੋਕ ਗਰੋਵਰ, ਪਰਵੀਨ, ਵਿਕਰਮਜੀਤ ਅਨਮੋਲ ਅਤੇ ਪਵਨੀਤ ਗਰੋਵਰ। ਚੌਧਰੀ ਵਾਸ ਹਰਿਆਣਾ ਤੋਂ ਮਾਂਗੇ ਰਾਮ ਸਤੌਰ, ਰੀਤੂ ਸਿੰਘ, ਹਿਮਾਨੀ, ਸ਼ੁਭਮ ਅਤੇ ਯਸ਼ ਕੁਮਾਰ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਡਾਗਲਾ ਪਰਿਵਾਰ ਫਰਮਾਇਸ਼ ਵਿੱਚ ਰਿਹਾ। ਸਨਾਵਤ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਕੀਰ, ਅਲਕਮਾ ਖੱਤਰੀ, ਮੁਹੰਮਦ ਅਲਤਮਸ਼, ਰਮੇਸ਼ ਕੌਰ ਅਤੇ ਸ਼ਾਦਾਬ ਖੱਤਰੀ ਹੋਰਾਂ ਨੇ ਭੇਜੀ ਹੈ ਫਰਮਾਇਸ਼। ਇਹ ਫਰਮਾਇਸ਼ ਅਲੀ ਰਘੁਵੀਰ ਨਗਰ ਦਿੱਲੀ ਤੋਂ ਹੈ ਜੀ। ਦਿਲਾਵਰ ਖਾਨ, ਹਸੀਨਾ ਬਾਨੂ ਅਤੇ ਐਲਿਜ਼ਾ ਨਾਇਬ ਅਤੇ ਲੱਡੂ। ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ ਅਤੇ ਕੁਲਦੀਪ ਗਾਂਧੀ ਹੋਰਾਂ ਦੀ ਫਰਮਾਇਸ਼। ਹਨੂੰਮਾਨਗੜ੍ਹ ਫਾਜ਼ਿਲਕਾ ਤੋਂ, ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਦਿਵਿਆਂਸ਼ ਅਤੇ ਡਾਕਟਰ ਮਦਨ ਲਾਲ ਵਰਮਾ। ਅਗਲੀ ਫਰਮਾਇਸ਼ ਪੰਡਰਪੁਰ ਤੋਂ ਹੈ, ਰੋਹੀਦਾਸ ਚੌਂਕ ਪੰਡਰਪੁਰ ਤੋਂ ਪ੍ਰਸ਼ਾਂਤ ਸ਼ਿੰਦੇ, ਸੁਨੀਤਾ, ਯਸ਼ਰਾਜ, ਰਿਸ਼ੀ ਅਤੇ ਕ੍ਰਿਸ਼ਨਾ ਘੋੜਕੇ। ਝੰਜੇੜੀ ਤੋਂ ਫਰਮਾਇਸ਼ ਭੇਜਦੇ ਨੇ ਲਿਆਕਤ ਅਲੀ, ਨੀਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਜਨਕਪੁਰੀ ਸਹਾਰਨਪੁਰ ਤੋਂ ਜੌਨ ਡਿਕੈਸਟਰੋ, ਰੋਜ਼ੀ ਪਰਲ ਅਤੇ ਵਿਲਿਸ ਡੋਕੈਸਟਰੋ। ਅਗਲੀ ਫਰਮਾਇਸ਼ ਸਦੁਲ ਸ਼ਹਿਰ, ਰਾਜਸਥਾਨ ਤੋਂ ਰਾਮ ਕੁਮਾਰ ਰਿਵਾਰਡ, ਚੰਦਰਕਲਾ ਰਿਵਾਰਡ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਸ਼ਮਸ਼ੁਲ ਕਮਰ ਰਾਹੀ ਸ਼ਾਹੀਨ, ਫਾਤਿਮਾ, ਅਦਨਾਨ, ਫੈਜ਼ਾਨ, ਅਨੂ ਖਾਨ, ਉਸਮਾਨ ਅਤੇ ਕਲੀਮ ਅੰਸਾਰੀ। ਇਹ ਫਰਮਾਇਸ਼ ਪਿੰਡ ਫਰਾਂਸੀ ਤੋਂ ਹੈ, ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ, ਪੁਸ਼ਪਿੰਦਰ ਕੁਮਾਰ ਡੂਡੀ। ਗੋਵਰਧਨ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ, ਆਸ਼ੀਸ਼, ਚੇਤਨਿਆ ਮਸਕੀਨ। ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ, ਕੇਸ਼ੂ ਖੁਰਾਨਾ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਗੰਜ ਡੁੰਡਵਾਰਾ ਤੋਂ ਫਰਮਾਇਸ਼ ਆਈ ਹੈ ਯਾਸ਼ੀਨ ਹਾਸਮੀ, ਨਾਜ਼ਮਾ ਬੇਗਮ, ਮੁਹੰਮਦ ਤੌਸੀਫ, ਮੁਹੰਮਦ ਤੈਮੂਰ ਅਤੇ ਮੁਹੰਮਦ ਕਲੀਮ ਅੰਸਾਰੀ। ਲਿਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ ਮਾਨਿਕਪੁਰੀ, ਰਾਜਦਾਸ ਅਤੇ ਰਾਣੀ ਮਾਨਿਕਪੁਰੀ। ਅਗਲੀ ਫਰਮਾਇਸ਼ ਸਾਨੂੰ ਭੇਜਦੇ ਨੇ ਮਜਨੂ ਕਟੀਲਾ ਤੋਂ ਕਮਲ ਬਲਗੁਜਾ, ਮਧੂ ਸਾਗਰ ਉਮੰਗ, ਆਕਾਂਕਸ਼ਾ, ਗੁੜੀਆ ਮਾਹੀ ਮਲਿਕ ਅਤੇ ਇਸ਼ਿਤਾ ਅਰੋੜਾ। ਆਮਿਰ ਹੁਸੈਨ, ਬੇਗਮ ਤੈਬਾ, ਫੌਜ਼ੀਆ ਸ਼ੇਖ, ਆਹਿਲ ਹੁਸੈਨ, ਅਰਹਾਨ ਅਤੇ ਸਾਰਾ ਪਰਿਵਾਰ ਭੇਜ ਰਿਹਾ ਜੀ ਫਰਮਾਇਸ਼ ਸਾਨੂੰ ਉੱਤਰ ਪ੍ਰਦੇਸ਼ ਤੋਂ। ਦੁਲਾਪੁਰ ਤੋਂ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂ, ਸੁਰੇਸ਼, ਰਾਜਪਾਲ, ਕਾਜਲ, ਪੰਕਜ, ਸੀਮਾ, ਮਾਨਵੀ, ਤਨਵੀ, ਲਕਸ਼ੇ, ਸੋਨੀ, ਮੋਹਿਨੀ, ਰਿਤਿਕ ਅਤੇ ਬਲਵੀਰ ਸਿੰਘ। ਹਰਜਿੰਦਰ ਸਿੰਘ ਠਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ, ਪਿੰਡ ਨਥਾਣਾ ਤੋਂ ਫਰਮਾਇਸ਼ ਆਈ ਹੈ ਜੀ। ਸੋਨੂ, ਰਵੀ ਰਾਜ, ਗੁਲਸ਼ਨ, ਲੱਕੀ, ਬਲਦੇਵ ਨਗਰ, ਜਲੰਧਰ ਤੋਂ ਸਿਟੀ ਤੋਂ ਫਰਮਾਇਸ਼ ਭੇਜਦੇ ਨੇ ਜੀ। ਇਹ ਫਰਮਾਇਸ਼ ਰਤਨਨਗਰ ਤ੍ਰਿਪੜੀ ਤੋਂ ਹੈ, ਲਖਵੀਰ ਸਿੰਘ ਗਿੱਲ, ਅਮਨਪ੍ਰੀਤ, ਸਿਮਰਨ ਕੌਰ ਅਤੇ ਜਸਵਿੰਦਰ ਕੌਰ ਗਿੱਲ। ਹੁਸਨਜੀਤ ਸਿੰਘ, ਨਵਜੋਤ ਕੌਰ ਅਤੇ ਹਰਜੋਤ ਸਿੰਘ, ਰਣਜੀਤ ਵਿਹਾਰ, ਸਰਹੰਦ ਰੋਡ, ਪਟਿਆਲਾ ਤੋਂ ਫਰਮਾਇਸ਼ ਆਈ ਹੈ ਜੀ। ਬੇਗਮ ਇਸ਼ਰਤ ਅਕਰਮ, ਵਸੀਮ, ਰੁਬੀਨਾ, ਆਰਿਸ, ਨਦੀਮ, ਸ਼ਮੀਮ, ਮਮਤਾ ਰਾਣੀ ਸ਼ਰਮਾ, ਪੂਨਮ ਕੁਮਾਰੀ, ਇਹਨਾਂ ਨੇ ਫਰਮਾਇਸ਼ ਭੇਜੀ ਹੈ ਮਹਿਸੋਲ, ਸੀਤਾਮੜੀ ਤੋਂ। ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਗੋਦਾਰਾ। ਅਗਲੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਲਾਤੂਰ ਤੋਂ ਉਸਮਾਨ ਸ਼ੇਖ, ਫੌਜੀ, ਸਾਇਰਾ ਬਾਨੂ, ਬਾਬਾ ਸ਼ੇਖ, ਸਿਮਰ ਸ਼ੇਖ ਅਤੇ ਕ੍ਰਿਸ਼ਮਾ ਸ਼ੇਖ। ਅਸਤਪੁਰਾ ਮਾਊ ਤੋਂ ਮਸਰ ਅਲੀ ਅੰਸਾਰੀ, ਰਜ਼ੀਆ ਬੇਗਮ ਅਤੇ ਮੁਹੰਮਦ ਸਾਦਿਕ। ਬਹਾਦਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨ, ਪਰਵੀਨ ਅਤੇ ਅਬਦੁੱਲਾ ਆਜ਼ਾਦ। ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਪੁੱਛੋ ਕੈਂਚੀਆਂ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ ਦਮਨ ਅਤੇ ਅਭਿਜੋਤ। ਤਾਜ ਮਮਰ ਅੰਸਾਰੀ, ਗੁਲਾਮ ਸਾਬਿਰ, ਰਾਹੀ ਮਿਹਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਫਰਮਾਇਸ਼ ਭੇਜਦੇ ਨੇ। ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸ਼ਾਇਨਾ ਅਤੇ ਨਿਵਾਨ ਸ਼ਰਮਾ। 67 ਮੋਹਾਲੀ ਚੰਡੀਗੜ੍ਹ ਤੋਂ ਭੇਜਦੇ ਨੇ ਟੀ ਡੀ ਮਲਹੋਤਰਾ, ਫਰਮਾਇਸ਼, ਰਿਤਿਕ ਮਲਹੋਤਰਾ, ਪ੍ਰਤੀਕ, ਅਨਿਲ, ਜੈਵੀਰ, ਅਮਨਦੀਪ।
ਕਾਲਕਾ ਤੋਂ ਫਰਮਾਇਸ਼ ਹੈ ਸ਼ੁਭ ਚੰਦਰ ਬਜਾਜ ਸਾਹਿਲ ਅਤੇ ਇੰਬਿੱਟਾ ਬਜਾਜ ਹੋਰਾਂ ਦੀ। ਅਗਲੀ ਫਰਮਾਇਸ਼ ਸਾਨੂੰ ਭੇਜੀ ਹੈ ਜੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਤਾਪੁਰ, ਸੁਖਮਨਜੀਤ, ਸਹਿਜਪ੍ਰੀਤ ਕੌਰ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ, ਜਗਦੀਸ਼ ਧਾਕੜ, ਰੰਜੂ ਬਾਈ ਧਾਕੜ, ਯੁਵਰਾਜ ਸਿੰਘ, ਸ਼ਿਵਾਂਗੀ ਧਾਕੜ, ਇਹਨਾਂ ਨੇ ਫਰਮਾਇਸ਼ ਭੇਜੀ ਹੈ ਜੀ ਰਤਲਾਮ ਤੋਂ। ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ, ਯਸ਼ੂ, ਨਿਰੰਜਨ ਸਿੰਘ, ਸੌਮਿਆ ਅਤੇ ਅਵਿਰਲ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਯਵਤਮਾਲ ਵਿਦਰਭ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ। ਗੋਬਿੰਦਪੁਰਾ ਸੀਕਰ ਤੋਂ ਦਾਤਾਰ ਸਿੰਘ ਸ਼ੇਖਾਵਤ, ਸੰਗੀਤਾ ਕੰਵਰ, ਤੁਸ਼ਾਰ ਸਿੰਘ, ਰਿੰਕੀ ਸ਼ੇਖਾਵਤ ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ। ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ। ਲਓ ਜੀ ਸੁਣਦੇ ਹਨ ਸਾਰਿਆਂ ਦੀ ਰਲੀ ਮਿਲੀ ਪਸੰਦ ਅਤੇ ਪ੍ਰੋਗਰਾਮ ਦਾ ਅਗਲਾ ਗੀਤ।

ਇਸੇ ਗੀਤ ਨੂੰ ਸੁਣਨਾ ਚਾਹਿਆ ਸੁਰਿੰਦਰ ਸਿੰਘ ਲਾਡੀ ਪਿੰਡ ਸੁੱਲਰ ਪਟਿਆਲਾ ਤੋਂ, ਲਾਡੀ ਧਾਲੀਵਾਲ ਸਮਾਣਾ ਮੰਡੀ ਤੋਂ, ਅਤੇ SM ਜਾਵੇਦ ਗੁਮਲਾ ਝਾਰਖੰਡ ਤੋਂ, ਚੌਟਾਲਾ ਤੋਂ ਦਾਰਾ ਪੰਡਿਤ ਸੰਜੇ ਸ਼ਰਮਾ ਅਤੇ ਪ੍ਰਿਯੰਕਾ ਸ਼ਰਮਾ, ਅਤੇ ਇਸ ਤੋਂ ਇਲਾਵਾ ਫਰਮਾਇਸ਼ ਭੇਜਣ ਵਾਲੇ ਨੇ ਜੀ ਜਸਬੀਰ ਸਿੰਘ, ਅਤੇ ਇਹਨਾਂ ਦੇ ਪਰਿਵਾਰ ਦੇ ਹੋਰ ਮੈਂਬਰ ਨਿਮਨਾਬਾਦ ਤੋਂ।

ਇਸੇ ਗੀਤ ਲਈ ਫਰਮਾਇਸ਼ ਸੀ। ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਕਿਰਨ ਜਗੀਦੂਆ, ਸੰਦੀਪ ਗੁਗਲਾਨੀ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ, ਇਸ਼ਪ੍ਰੀਤ ਸੁਹਾਨੀ, ਪੰਕਜ ਅਤੇ ਰੋਹਿਤ, ਮੀਨਾਕਸ਼ੀ ਤਿਵਾਰੀ ਅਤੇ ਇਹਨਾਂ ਦੇ ਪਰਿਵਾਰ ਦੇ ਬਹੁਤ ਸਾਰੇ ਮੈਂਬਰ। FM 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਇਹ ਪਟਿਆਲਾ ਕੇਂਦਰ ਹੈ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਰਜਨੀ ਗੰਧਾ। ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਫਿਲਮ ਝੁਕ ਗਿਆ ਆਸਮਾਨ ਚੋਂ। ਇਸ ਗੀਤ ਨਾਲ ਆਵਾਜ਼ ਮੁਹੰਮਦ ਰਫੀ ਦੀ ਹੈ, ਸ਼ੰਕਰ ਜੈਕਿਸ਼ਨ ਦਾ ਸੰਗੀਤ।

ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ, ਫਿਲਮ ਆਨੰਦ ਜੋ। ਇਸ ਗੀਤ 'ਤੇ ਬੋਲ ਲਿਖੀ ਨੇ ਗੁਲਜ਼ਾਰ ਨੇ ਅਤੇ ਸੰਗੀਤਬੱਧ ਕੀਤਾ ਹੈ ਸਲੀਲ ਚੌਧਰੀ ਨੇ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਮੁਕੇਸ਼ ਨੇ।

ਪ੍ਰੋਗਰਾਮ 'ਚ ਸੁਣਦੇ ਹਾਂ ਫਿਲਮ ਨਿਕਾਹ ਚੋਂ ਇਹ ਗੀਤ ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਮਹਿੰਦਰ ਕਪੂਰ ਅਤੇ ਸਲਮਾ ਆਗਾ ਨੇ। ਇਸ ਗੀਤ ਦੇ ਬੋਲ ਲਿਖੇ ਨੇ ਹਸਨ ਕਮਾਲ ਨੇ ਅਤੇ ਸੰਗੀਤ ਰਚਨਾ ਰਵੀ ਦੀ ਹੈ।